ਜ਼ਿੰਦਗੀ ਦੇ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ ਹਰ ਕੋਈ ਜਾਣਦਾ ਔਰ ਹਰ ਇੱਕ ਸਿੱਕੇ ਦੇ ਇਹ ਦੋ ਪਹਿਲੂ ਅਲੱਗ ਅਲੱਗ ਚੀਜ਼ਾਂ ਨੂੰ ਬਿਆਨ ਕਰਦੇ ਨੇ ਸੁੱਖ ਅਤੇ ਦੁੱਖ ਇਹ ਵੀ ਜ਼ਿੰਦਗੀ ਦੇ ਸਿੱਕੇ ਦੇ ਹੀ ਦੋ ਪਹਿਲੂ ਨੇ ਜਦੋਂ ਜ਼ਿੰਦਗੀ ਦੇ ਵਿੱਚ ਸੁੱਖ ਆਵੇ ਤਾਂ ਉਸ ਪਰਮਾਤਮਾ ਦਾ ਸ਼ੁਕਰੀਆ ਅਦਾ ਕਰਨਾ ਚਾਹੀਦਾ ਜੇ ਦੁੱਖ ਦੀ ਘੜੀ ਆ ਵੀ ਜਾਵੇ ਨਾ ਤਾਂ ਉਹ ਵੀ ਚੰਗੀ ਦੁੱਖ ਜਿਹੜਾ ਆ ਸਾਡਾ ਸਭ ਤੋਂ ਚੰਗਾ ਮਿੱਤਰ ਹੁੰਦਾ ਹੈ ਚੰਗਾ ਦੋਸਤ ਹੁੰਦਾ ਹੈ ਕਿਉਂਕਿ ਦੁੱਖ ਦੀ ਘੜੀ ਹੀ ਸਾਨੂੰ ਈਸ਼ਵਰ ਦੀ ਖੋਜ ਦੇ ਵੱਲ ਲੈ ਚੱਲਦੀ ਹੈ।

ਪਰਮਾਤਮਾ ਦਾ ਨਾਮ ਸਿਮਰਨ ਹੀ ਜ਼ਿੰਦਗੀ ਨੂੰ ਸਵਾਰਦਾ ਹੈ। ਇਸ ਲਈ ਜੋ ਘੜੀ ਜੋ ਪਲ ਮਿਲੇ ਉਸਨੂੰ ਪਰਮਾਤਮਾ ਦੇ ਨਾਮ ਸਿਮਰਨ ਦੇ ਨਾਲ ਹੀ ਜੋੜ ਲੈਣਾ ਚਾਹੀਦਾ ਹੈ।

ਪਰਮਾਤਮਾ ਜਦੋਂ ਸ਼ਕਤੀ ਬਣ ਜਾਂਦਾ ਹੈ ਤਾਂ ਜ਼ਿੰਦਗੀ ਦਾ ਹਰ ਇੱਕ ਸਫ਼ਰ ਖੂਬਸੂਰਤ ਬਣ ਜਾਂਦਾ ਹੈ। ਕਹਿੰਦੇ ਨੇ ਤੇਰੇ ਚਰਨੋਂ ਮੈਂ ਆ ਬੈਠੇ ਜੋ ਹੋਗਾ ਦੇਖਾ ਜਾਏਗਾ। ਪ੍ਰੋਗਰਾਮ ਵੰਦਨਾ ਦੇ ਆਖਿਰ ਦੇ ਵਿੱਚ ਸੁਣਦੇ ਹਾਂ ਆਸ਼ਾ ਭੋਸਲੇ ਦੀ ਆਵਾਜ਼ 'ਚ ਮੇਰੇ ਸਾਹਿਬ।

ਬਾਜੀ ਲਾਉਂਦੀ 102.7 FM ਨੇ ਤੇ ਅਲਾਰਮ ਵਜਾ ਦਿੱਤਾ ਹੈ, ਯਾਨੀ ਕਿ ਮਾਰਨਿੰਗ ਦੀਆਂ ਵਾਈਬਸ ਜਿਹੜੀਆਂ ਆ ਸਾਡੇ ਵੱਲੋਂ ਤਾਂ ਪਹੁੰਚ ਗਈਆਂ ਤੁਹਾਡੇ ਵਿਹੜੇ ਦੇ ਵਿੱਚ। ਹੁਣ ਤੁਸੀਂ ਉੱਠ ਵੀ ਗਏ ਹੋਵੋਗੇ ਕਿਉਂਕਿ ਹੁਣ ਤਾਂ ਦਿਨ ਬਹੁਤ ਛੇਤੀ ਚੜ੍ਹ ਜਾਂਦਾ ਨਾ, ਔਰ ਦਿਨ ਛੇਤੀ ਚੜ੍ਹ ਜਾਂਦਾ ਤਾਂ ਫਿਰ ਦਿਲ ਕਰਦਾ ਕਿ ਸਾਰੀਆਂ ਚੀਜ਼ਾਂ ਫਟਾਫਟ ਤੋਂ ਹੋਣੀਆਂ ਚਾਹੀਦੀਆਂ। ਲਾਉਂਦੇ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦੇ ਸਫ਼ਰ ਦਾ ਆਗਾਜ਼ ਕਰਨੇ ਆ ਇੱਕ ਪੋਜ਼ਿਟਿਵ ਥਾਟ ਦੇ ਨਾਲ, ਪੋਜ਼ਿਟਿਵ ਵਿਚਾਰਧਾਰਾ ਦੇ ਨਾਲ। ਲਾਜੀ ਮੈਂ ਕਿਹਾ ਕਿ ਅੱਜ ਕੱਲ੍ਹ ਦੀ ਜਿਹੜੀ ਇਹ ਜ਼ਿੰਦਗੀ ਹੈ ਨਾ ਭੱਜਣ ਦੌੜਨ ਵਾਲੀ ਆ, ਹੈ ਨਾ, ਹਰ ਇਨਸਾਨ ਕੁਝ ਨਾ ਕੁਝ ਲੱਭੀ ਜਾ ਰਿਹਾ, ਕਿਸੇ ਨਾ ਕਿਸੇ ਚੀਜ਼ ਦੀ ਤਲਾਸ਼ ਦੇ ਵਿੱਚ ਭੱਜੀ ਜਾ ਰਿਹਾ, ਕੋਈ ਪੈਸਾ, ਕੋਈ ਕਾਮਯਾਬੀ, ਕੋਈ ਨਾਮ ਅਤੇ ਕੋਈ ਆਪਣੀ ਪਛਾਣ। ਪਰ ਜੇ ਇਹ ਸਾਰੀਆਂ ਚੀਜ਼ਾਂ ਹਾਸਲ ਹੋ ਵੀ ਜਾਣ ਨਾ ਤਾਂ ਇੱਕ ਚੀਜ਼ ਨਹੀਂ ਲੱਭ ਰਹੀ। ਹਾਂ, ਕੀ ਨਹੀਂ ਲੱਭਦਾ ਪਿਆ ਸੋਚੋ ਤਾਂ, ਕੀ ਨਹੀਂ ਲੱਭਦਾ ਪਿਆ? ਇਹ ਸਭ ਕੁਝ ਹਾਸਲ ਕਰਨ ਤੋਂ ਬਾਅਦ ਵੀ ਜੇ ਕੁਝ ਘੱਟ ਲੱਗਦਾ ਹੈ ਤਾਂ ਉਹ ਹੈ ਸਕੂਨ। ਬਿਲਕੁਲ, ਮਨ ਦਾ ਉਹ ਸਕੂਨ ਜਿਹੜਾ ਕਿਤੇ ਮਿਲ ਹੀ ਨਹੀਂ ਰਿਹਾ, ਨਹੀਂ ਮਿਲਦਾ ਪਿਆ। ਅੱਜ ਕੱਲ੍ਹ ਹਰ ਚਿਹਰੇ ਦੇ ਉੱਤੇ ਮੁਸਕਰਾਹਟ ਤਾਂ ਮਿਲ ਜਾਂਦੀ ਹੈ, ਪਰ ਦਿਲ ਅੰਦਰ ਕਿੰਨੇ ਤੂਫਾਨ ਚੱਲ ਰਹੇ ਹੁੰਦੇ ਨੇ ਨਾ, ਇਹ ਕੋਈ ਨਹੀਂ ਜਾਣਦਾ, ਇਹ ਕੋਈ ਸੱਚੀ ਨਹੀਂ ਜਾਣਦਾ। ਸੋਸ਼ਲ ਮੀਡੀਆ 'ਤੇ ਤਾਂ ਸਾਰੇ ਪਰਫੈਕਟ ਦਿਖਦੇ ਨੇ, ਲਓ ਜੀ ਆਈ ਐਮ ਦਾ ਪਰਫੈਕਟ, ਮੇਰੀ ਫੈਮਲੀ ਪਰਫੈਕਟ। ਦਰਅਸਲ ਜ਼ਿੰਦਗੀ ਦੇ ਵਿੱਚ ਹਰ ਇਨਸਾਨ ਕਿਸੇ ਨਾ ਕਿਸੇ ਲੜਾਈ ਦੇ ਵਿੱਚੋਂ ਗੁਜ਼ਰ ਰਿਹਾ ਹੁੰਦਾ, ਚਾਹੇ ਉਹ ਆਪਣੇ ਅੰਦਰ ਚੱਲ ਰਹੀ ਹੋਵੇ, ਚਾਹੇ ਘਰਦਿਆਂ ਨਾਲ ਚੱਲ ਰਹੀ ਹੋਵੇ, ਚਾਹੇ ਬਾਹਰ ਚੱਲ ਰਹੀ ਹੋਵੇ। ਅੱਛਾ, ਕਈ ਵਾਰੀ ਅਸੀਂ ਕੀ ਸੋਚਦੇ ਹਾਂ ਕਿ ਸਾਡੇ ਕੋਲ ਵੱਡਾ ਘਰ ਹੋਏਗਾ, ਵੱਡੀ ਸਾਰੀ ਗੱਡੀ ਹੋਏਗੀ, ਚੰਗੀ ਨੌਕਰੀ ਹੋਏਗੀ ਅਤੇ ਸਕੂਨ ਆਪਣੇ ਆਪ ਮਿਲ ਜਾਊਗਾ। ਪਰ ਅਸਲ ਵਿੱਚ ਇਹ ਸਕੂਨ ਕਿਸੇ ਚੀਜ਼ ਵਿੱਚ ਨਹੀਂ ਹੁੰਦਾ, ਸਕੂਨ ਤਾਂ ਛੋਟੀਆਂ ਛੋਟੀਆਂ ਖੁਸ਼ੀਆਂ ਦੇ ਵਿੱਚ ਲੁਕਿਆ ਹੁੰਦਾ। ਹਾਂ, ਜਿਵੇਂ ਉਹ ਭੱਜ ਕੇ ਆਪਣੇ ਦਾਦਾ ਜੀ ਨੂੰ

ਚਸ਼ਮਾ ਫੜਾਇਆ ਉਹਨੇ ਤੇ ਦਾਦਾ ਜੀ ਦੇ ਚਿਹਰੇ ਤੇ ਜਿਹੜੀ ਮੁਸਕਰਾਹਟ ਆਈ ਤੇ ਉਹਦੇ ਨਾਲ ਸਕੂਨ ਹੀ ਤਾਂ ਮਿਲਿਆ ਨਾ ਜੀ। ਬਿਲਕੁਲ, ਵੱਡਾ ਘਰ ਵੱਡੀ ਗੱਡੀ ਇਹਨਾਂ ਚੀਜ਼ਾਂ ਦੇ ਵਿੱਚ ਸਕੂਨ ਨਹੀਂ ਹੁੰਦਾ। ਜੇਕਰ ਸਕੂਨ ਦੀ ਤਲਾਸ਼ ਕਰਨੀ ਹੈ ਤਾਂ ਛੋਟੀਆਂ ਛੋਟੀਆਂ ਚੀਜ਼ਾਂ 'ਚ ਹੀ ਕਰਨੀ ਪਏਗੀ। ਸਵੇਰੇ ਸਵੇਰੇ ਮਾਂ ਦੇ ਹੱਥ ਦੀ ਚਾਹ ਮਿਲ ਜਾਵੇ, ਪਰਿਵਾਰ ਦੇ ਨਾਲ ਬੈਠ ਕੇ ਦੋ ਪਲ ਹੱਸਣਾ ਨੂੰ ਮਿਲ ਜਾਣ, ਕਿਸੇ ਆਪਣੇ ਦਾ ਇਹ ਕਹਿ ਦੇਣਾ ਕਿ ਤੂੰ ਠੀਕ ਹੈ, ਪੁੱਛ ਲੈਣਾ ਅਰੇ ਵਾਹ, ਇਹੀ ਤਾਂ ਅਸਲੀ ਸਕੂਨ ਹੁੰਦਾ। ਸਹੀ ਕਹਿ ਰਹੀ ਹਾਂ ਨਾ? ਮੈਨੂੰ ਸੱਚੀ ਮੁੱਚੀ ਦੱਸੋ, ਸਹੀ ਕਹਿ ਰਹੀ ਹਾਂ ਨਾ? ਵੱਡੀ ਗੱਡੀ ਦੇ ਵਿੱਚ ਘੁੰਮਣ ਦਾ ਸਕੂਨ ਉਹਨਾਂ ਨਹੀਂ ਹੋਏਗਾ ਜਿੰਨਾ ਸਕੂਨ ਆਪਣੇ ਪਰਿਵਾਰ ਦੇ ਨਾਲ ਉਸੇ ਗੱਡੀ ਨੂੰ ਲੈ ਕੇ ਘੁੰਮਣ ਦਾ ਵਿੱਚ ਹੋਏਗਾ। ਅੱਛਾ, ਇੱਕ ਬੰਦਾ ਹੁੰਦਾ ਸੀ, ਇੱਕ ਪਰਸਨ ਦੀ ਗੱਲ ਕਰੀਏ ਤਾਂ ਇੱਕ ਬੰਦਾ ਸੀ, ਉਹਦੇ ਕੋਲ ਸਭ ਕੁਝ ਸੀ, ਪੈਸਾ, ਬਿਜ਼ਨਸ, ਨਾਮ, ਪਰ ਕੀ ਨਹੀਂ ਸੀ, ਉਹ ਸੀ ਨੀਂਦ। ਦੂਜੇ ਪਾਸੇ ਇੱਕ ਆਮ ਇਨਸਾਨ ਸੀ ਜਿਹਦੇ ਕੋਲ ਸ਼ਾਇਦ ਬਹੁਤਾ ਕੁਝ ਤਾਂ ਨਹੀਂ ਸੀ, ਪਰ ਉਹ ਆਪਣੇ ਪਰਿਵਾਰ ਦੇ ਨਾਲ ਬਹਿ ਕੇ ਨਾ ਦੋ ਰੋਟੀਆਂ ਖਾ ਕੇ ਵੀ ਖੁਸ਼ ਸੀ। ਉਹਦਾ ਰੀਜ਼ਨ ਸਕੂਨ ਸੀ। ਆ ਹਾ ਹਾ ਹਾ ਹਾ, ਜਿਹੜਾ ਬਾਹਰ ਨਹੀਂ ਮਿਲਦਾ ਅੰਦਰ ਹੀ ਹੁੰਦਾ। ਐਕਚੁਲੀ ਪਤਾ ਕੀ ਹੈ, ਕਈ ਵਾਰ ਅਸੀਂ ਆਪਣੇ ਆਪ ਨੂੰ ਇੰਨਾ ਬਿਜ਼ੀ ਕਰ ਲੈਂਦੇ ਹਾਂ ਕਿ ਆਪਣੀ ਖੁਸ਼ੀ, ਆਪਣੀ ਸਿਹਤ, ਆਪਣੇ ਮਨ ਦੀ ਸ਼ਾਂਤੀ ਨੂੰ ਹੀ ਭੁੱਲ ਜਾਂਦੇ ਹਾਂ। ਅਸੀਂ ਆਪਣੇ ਆਪ ਨੂੰ ਇੰਨਾ ਜ਼ਿਆਦਾ ਬਿਜ਼ੀ ਕਰ ਲੈਂਦੇ ਹਾਂ, ਪਰ ਮੇਰੇ ਪਿਆਰੇ ਦੋਸਤੋ ਯਾਦ ਰੱਖੋ, ਜੇ ਦਿਲ ਖੁਸ਼ ਨਹੀਂ ਹੈ ਨਾ ਤਾਂ ਵੱਡੀਆਂ ਵੱਡੀਆਂ ਕਾਮਯਾਬੀਆਂ ਵੀ ਜਿਹੜੀਆਂ ਨੇ ਨਾ ਉਹ ਖਾਲੀ ਜਾਪਦੀਆਂ ਨੇ, ਖਾਲੀ ਲੱਗਦੀਆਂ ਨੇ। ਇਸ ਲਈ ਆਪਣੇ ਲਈ ਸਮਾਂ ਕੱਢੋ, ਥੋੜ੍ਹਾ ਹੱਸੋ, ਥੋੜ੍ਹਾ ਜੀਓ। ਫੋਨ ਤੋਂ ਬਾਹਰ ਵੀ ਇੱਕ ਸੋਹਣੀ ਜਿਹੀ ਦੁਨੀਆ ਹੈ, ਆਪਣੇ ਲੋਕਾਂ ਨਾਲ ਗੱਲਾਂ ਕਰੋ, ਆਪਣੇ ਮਨ ਦੀ ਸੁਣੋ, ਕਿਉਂਕਿ ਅਸਲੀ ਸਕੂਨ ਆਪਣੇ ਆਪ ਨਾਲ ਹੀ ਜੁੜਨ ਵਿੱਚ ਹੈ, ਆਪਣਿਆਂ ਦੇ ਨਾਲ ਜੁੜਨ ਵਿੱਚ। ਬਸ ਇਹੀ ਕਹਾਂਗੀ ਕਿ ਜ਼ਿੰਦਗੀ ਨੂੰ ਸਿਰਫ ਕੱਟੋ ਨਾ, ਜੀਓ ਵੀ, ਕਿਉਂਕਿ ਸਕੂਨ ਕੋਈ ਮੰਜ਼ਿਲ ਨਹੀਂ ਹੈ, ਇਹ ਜੀਵਨ ਦਾ ਇੱਕ ਖੂਬਸੂਰਤ ਤਰੀਕਾ ਹੈ। ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਚਿਹਰੇ ਦੇ ਉੱਤੇ ਐਕਚੁਅਲੀ ਵਾਲੀ ਮੁਸਕਰਾਹਟ ਹੋਵੇ ਨਾ, ਤਾਂ ਆਪਣੇ ਅਤੇ ਆਪਣਿਆਂ ਦੇ ਨਾਲ ਸਮਾਂ ਕੱਢ ਕੇ ਸਕੂਨ ਦੇ ਪਲਾਂ ਦਾ ਇੰਜੋਏ ਕਰੋ, ਕਿਉਂਕਿ ਤੁਹਾਡੀ ਮੁਸਕਰਾਹਟ ਵੀ ਕਿਸੇ ਹੋਰ ਦਾ ਸਕੂਨ ਬਣ ਸਕਦੀ ਹੈ। ਸੋ ਫਿਲਹਾਲ ਮੈਨੂੰ ਲੱਗਦਾ ਮੇਰੀ ਆਵਾਜ਼ ਜਿਹੜੀ ਹੈ ਨਾ ਤੁਹਾਨੂੰ ਸਕੂਨ ਦੇ ਰਹੀ ਹੋਗੀ, ਕਿਉਂਕਿ ਮੇਰੇ ਚਿਹਰੇ ਦੇ ਉੱਤੇ ਮੁਸਕਰਾਹਟ ਜੋ ਹੈ। ਲਓ ਫਿਰ ਦਿਓ ਤਾਲੀ ਮੇਰੇ ਨਾਲ।

ਲਓ ਜੀ ਦੇ ਤਾਲੀ, ਮੈਂ ਕਿਹਾ ਸੀ ਨਾ ਦੇ ਤਾਲੀ, ਲਓ ਜੀ ਤੁਹਾਡੀ ਤਾਲੀ ਜਿਹੜੀ ਹੈ ਉਹ ਤਾਂ ਮੈਨੂੰ ਮਿਲ ਗਈ ਹੈ, ਲੇਕਿਨ ਸਮਾਂ ਹੈ ਅੱਜ ਦੇ ਇਤਿਹਾਸ ਦੇ ਪੰਨਿਆਂ ਦੇ ਉੱਤੇ ਛਾਤੀ ਮਾਰਨ, ਅਤੇ ਅੱਜ ਦੇ ਇਤਿਹਾਸ ਦੇ ਪੰਨਿਆਂ ਦੇ ਉੱਤੇ ਜੇਕਰ ਅਸੀਂ ਛਾਤੀ ਮਾਰੀਏ ਤਾਂ ਇਤਿਹਾਸ ਦੇ ਪੰਨੇ ਜਿਹੜੇ ਹੈ ਵਾਕਈ ਕੁਝ ਨਾ ਕੁਝ ਜਿਹੜਾ ਹੈ ਜ਼ਰੂਰ ਸਿਖਾ ਕੇ ਜਾਂਦੇ ਨੇ। 23 ਮਈ ਯਾਨੀ ਕਿ ਅੱਜ ਦੀ ਗੱਲ ਕਰੀਏ, ਅੱਜ ਵੈਸੇ ਸ਼ਨੀਵਾਰ ਹੈ, ਵੀਕਐਂਡ ਹੈ, ਔਰ ਪਰ 23 ਮਈ ਦੀ ਗੱਲ ਕਰਾਂਗੇ। 23 ਮਈ ਦੇ ਇਤਿਹਾਸ ਦੀ ਗੱਲ ਕਰੀਏ ਤਾਂ 1929 ਦੇ ਵਿੱਚ 23 ਮਈ ਨੂੰ ਮਿਕੀ ਮਾਊਸ ਦਾ ਪਹਿਲਾ ਬੋਲਣ ਵਾਲਾ ਕਾਰਟੂਨ ਦਾ ਕਾਰਨੀਵਲ ਕਿੱਟ ਜਿਹੜਾ ਆ ਉਹ ਅੱਜ ਦੀ ਤਰੀਕ ਰਿਲੀਜ਼ ਹੋਇਆ ਸੀਗਾ। ਉੱਨੀ ਦੇ ਵਿੱਚ ਗੱਲ ਕਰੀਏ ਤਾਂ ਜਰਮਨੀ ਦੇ ਸੰਘੀ ਗਣਰਾਜ ਦੀ ਸਥਾਪਨਾ ਜਿਹੜੀ ਹੈ ਅੱਜ ਹੀ ਦੇ ਦਿਨ ਹੋਈ ਸੀ। ਔਰ 1984 ਦੀ ਗੱਲ ਕਰੀਏ ਤਾਂ 1984 ਭਾਰਤ ਦੇ ਪ੍ਰਸਿੱਧ ਪਰਵਤਾਰੋਹੀ ਬਿਛਵਿੰਦਰੀ ਪਾਲ ਨੇ ਮਾਊਂਟ ਐਵਰੈਸਟ ਦੇ ਉੱਤੇ ਫਤਿਹ ਜਿਹੜੀ ਹੈ ਕਾਇਮ ਕੀਤੀ ਸੀ। ਉਹ ਇਹੋ ਜਿਹਾ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਵੀ ਬਣੀ ਸੀ ਅੱਜ ਹੀ ਦੇ ਦਿਨ। ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ, ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਨੇ ਜਿਹੜੀਆਂ ਇਤਿਹਾਸ ਜਿਹੜੀਆਂ ਆ ਬਣਾ ਦਿੰਦੀਆਂ ਨੇ, ਔਰ ਇਹਨਾਂ ਇਤਿਹਾਸ ਦੇ ਪੰਨਿਆਂ ਦੇ ਉੱਤੇ ਛਪ ਕੇ ਆਪਣੀ ਇੱਕ ਪਛਾਣ ਬਣਾ ਲੈਂਦੀਆਂ ਨੇ। ਬਿਛਿੰਦਰੀ ਪਾਲ ਯਾਨੀ ਕਿ ਉਹਨਾਂ ਦੀ ਗੱਲ ਕਰੀਏ ਤਾਂ ਬਹੁਤ ਹੀ ਬਹਾਦੁਰ ਮਹਿਲਾ ਹੈ ਨਾ, ਜਿਨ੍ਹਾਂ ਨੇ ਆਪਣੇ ਹੌਸਲੇ ਅਤੇ ਆਪਣੀ ਹਿੰਮਤ ਦੇ ਨਾਲ ਇਤਿਹਾਸ ਜਿਹੜਾ ਆ ਰਚ ਦਿੱਤਾ ਸੀ। ਬਿਛਿੰਦਰੀ ਪਾਲ ਜੀ ਭਾਰਤ ਦੀ ਪਹਿਲੀ ਮਹਿਲਾ ਰਹੇ ਨੇ ਜਿਨ੍ਹਾਂ ਨੇ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਦੇ ਉੱਤੇ ਫਤਿਹ ਕੀਤਾ ਸੀਗਾ। ਬਚਪਨ ਤੋਂ ਹੀ ਨਾ ਉਹਨਾਂ ਨੂੰ ਪਹਾੜਾਂ ਦੇ ਨਾਲ ਬਹੁਤ ਪਿਆਰ ਸੀ ਅਤੇ ਨਵੀਆਂ ਚੁਣੌਤੀਆਂ ਕਬੂਲ ਕਰਨ ਦਾ ਜਜ਼ਬਾ ਜਿਹੜਾ ਆ ਉਹਨਾਂ ਦੇ ਅੰਦਰ ਹੁੰਦਾ ਸੀਗਾ। 23 ਮਈ 1984 ਨੂੰ ਬਿਛਿੰਦਰੀ ਪਾਲ ਜੀ ਨੇ ਕਈ ਪ੍ਰੋਬਲਮਸ ਜਿਹੜੀਆਂ ਕਹਿ ਸਕਦੇ ਹਾਂ, ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ, ਖਤਰਿਆਂ ਦਾ ਸਾਹਮਣਾ ਕਰਦੇ ਹੋਏ ਮਾਊਂਟ ਐਵਰੈਸਟ ਦੀ ਚੋਟੀ 'ਤੇ ਪਹੁੰਚ ਕੇ ਭਾਰਤ ਦਾ ਨਾਂ ਜਿਹੜਾ ਆ ਅੱਜ ਦੀ ਤਰੀਕ ਵਿੱਚ ਉਹਨਾਂ ਨੇ ਰੋਸ਼ਨ ਕੀਤਾ ਸੀਗਾ। ਉਹਨਾਂ ਦੀ ਕਾਮਯਾਬੀ ਇਹ ਸਿਖਾਉਂਦੀ ਹੈ ਕਿ ਮਨ ਦੇ ਵਿੱਚ ਵਿਸ਼ਵਾਸ ਹੋਵੇ, ਮਿਹਨਤ ਸੱਚੀ ਹੋਵੇ, ਹੌਸਲੇ ਬੁਲੰਦ ਹੋਣ ਤਾਂ ਕੋਈ ਵੀ ਮੰਜ਼ਿਲ ਜਿਹੜੀ ਹੈ ਉਹ ਦੂਰ ਨਹੀਂ ਜੇ ਹੁੰਦੀ। ਬਿਛਿੰਦਰੀ ਪਾਲ ਜੀ ਅੱਜ ਵੀ ਲੱਖਾਂ ਕੁੜੀਆਂ ਅਤੇ ਨੌਜਵਾਨਾਂ ਲਈ ਪ੍ਰੇਰਣਾ ਦਾ ਇੱਕ ਸਰੋਤ ਨੇ। ਆਓ ਫਿਰ ਅਸੀਂ ਵੀ ਉਹਨਾਂ ਤੋਂ ਪ੍ਰੇਰਣਾ ਲੈ ਕੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਮਿਹਨਤ ਕਰੀਏ। ਲਓ ਜੀ ਫਿਰ ਬਣਦੀ ਹੈ ਨਾ। ਔਰ ਅੱਜ ਜੇ ਅਸੀਂ ਗੱਲ ਕਰੀਏ ਤਾਂ ਅੱਜ ਅਸੀਂ ਮਨਾ ਰਹੇ ਹਾਂ ਕੋਈ ਨਾ ਕੋਈ ਖਾਸ ਦਿਨ, ਕੋਈ ਨਾ ਕੋਈ ਖਾਸ ਪਹਿਚਾਣ ਜਿਹੜੀ ਹੈ ਉਹ ਸਾਡੇ ਹਰ ਇੱਕ ਦਿਨ ਦੇ ਨਾਲ ਜੁੜੀ ਹੁੰਦੀ ਹੈ, ਅਤੇ ਅੱਜ ਅਸੀਂ ਮਨਾ ਰਹੇ ਹਾਂ ਇੰਟਰਨੈਸ਼ਨਲ ਡੇ ਟੂ ਐਂਡ ਦਾ ਓਬਸਟ੍ਰੈਟਿਕ ਫਿਸਟੁਲਾ ਡੇ। ਔਰ ਇਸ ਦੇ ਲਈ, ਇਸ ਦੇ ਨਾਲ ਜੁੜੀ ਹੋਈ ਗਹਿਰਾਈ ਦੇ ਵਿੱਚ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਡਾਕਟਰ ਸਾਹਿਬਾ ਰਹਿਣਗੇ। ਔਰ ਵੀ ਬਹੁਤ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਪ੍ਰੋਗਰਾਮ ਦੇ ਵਿੱਚ ਇਸੇ ਤਰ੍ਹਾਂ ਮਿਲਦੀ ਰਹੇਗੀ, ਬਰਕਰਾਰ ਰਹੇਗੀ। ਅਤੇ ਫਿਰ ਇਸ ਸਿਲਸਿਲੇ ਨੂੰ ਕੰਟੀਨਿਊ ਕਰਦੇ ਹੋਏ ਇੱਕ ਹੋਰ ਗਾਣਾ ਸੁਣ ਲੈਂਦੇ ਹਾਂ। ਉਹ ਮੈਨੂੰ ਕਹਿੰਦਾ ਕਿ ਨਹੀਂ ਸਰਨਾ, ਤੁਹਾਡੇ ਬਿਨਾਂ ਨਹੀਂ ਸਰਨਾ ਮੇਰਾ।

ਜਲੰਧਰ ਰੱਖੋ ਧਿਆਨ ਧਿਆਨ ਜੀ ਬਿਲਕੁਲ ਜੀ ਗੁੱਡ ਮਾਰਨਿੰਗ ਜਲੰਧਰ ਇਸ ਸਿਲਸਿਲੇ ਦੇ ਵਿੱਚ ਨਿਸ਼ਾ ਹੈ ਤੁਹਾਡੇ ਨਾਲ ਤੁਸੀਂ ਉਹ ਨਿਸ਼ਾ ਦੇ ਨਾਲ ਔਰ ਇਸ ਖੂਬਸੂਰਤ ਜਿਹੇ ਸਫ਼ਰ ਦੇ ਵਿੱਚ ਅਸੀਂ ਕਰਾਂਗੇ ਗੱਲਾਂ ਬਾਤਾਂ ਦੇ ਨਾਲ ਨਾਲ ਬਹੁਤ ਸਾਰੀ ਇਨਫੋਰਮੇਸ਼ਨ ਵੀ ਹਾਸਲ ਬਿਲਕੁਲ ਜੀ ਅੱਜ ਦੀ ਤਰੀਕ ਦੇ ਵਿੱਚ ਅਸੀਂ ਅਗਰ ਗੱਲ ਕਰੀਏ ਕਿ ਸਾਡੀ ਬੋਡੀ ਕਿੰਨੀ ਇਮਬੈਲੈਂਸ ਹੋਈ ਹੋਈ ਹੈ ਨਾ ਸਮੇਂ 'ਤੇ ਅਸੀਂ ਖਾਂਦੇ ਹਾਂ ਨਾ ਪੀਂਦੇ ਹਾਂ ਬਸ ਜਦੋਂ ਦਿਲ ਕਰਦਾ ਹੈ ਖਾ ਲਈਦਾ ਆਪਣੀ ਰੂਟੀਨ ਨੂੰ ਅਸੀਂ ਬੜਾ ਹੀ ਡਿਸਟਰਬ ਕੀਤਾ ਹੋਇਆ ਖਾਸ ਤੌਰ 'ਤੇ ਜਿਹੜੀਆਂ ਭੈਣਾਂ ਸਾਰਿਆਂ ਨੂੰ ਖਵਾਉਣ ਦੇ ਵਿੱਚ ਲੱਗੀਆਂ ਰਹਿੰਦੀਆਂ ਨੇ ਸੋ ਅੱਜ ਮੈਂ ਆਪਣੀ ਭੈਣਾਂ ਦੀ ਸਿਹਤ ਦਾ ਖਿਆਲ ਰੱਖਦੇ ਹੋਏ PCOS ਦੇ ਵਿਸ਼ੇ ਦੇ ਉੱਤੇ ਗੱਲ ਕਰਾਂਗੀ ਲੇਕਿਨ ਇੱਕ ਛੋਟੀ ਜੀ ਮਿਊਜ਼ੀਕਲ ਬ੍ਰੇਕ ਤੋਂ ਬਾਅਦ

0: માજી વાહ, અમે જે ગાનેનું સોચ કે કલ્પના કરા ના હતા, એ ગીતનું અગર મિસ્ટર જી અપની મિસિસ વસ્તે ગા રહે હો તો વાહ કમાલ હો જાયગી ના, યાની કે અખા ને અગે રહેન દી ચાહ જડી હૈ ઉહ બરકરાર રખણી, બહુત હી ખૂબસૂરત અહેસાસ ને, ઓર એ અહેસાસ ઉદોં વી વધિયા હો જાંદે ને જદો અસીં અપની ઘર દીયાં સોહણીયાં સોહણીયાં મુટિયારાં દી, અપની વાઈફ દી, અપની મધર દી, અપની બેટી દી બહુત અચ્છી તરહ દે નાલ કેયર કરને આ ਅੱਜਕੱਲ੍ਹ ਦੀ ਇਸ ਤੇਜ਼ ਰਫ਼ਤਾਰ ਭਰੀ ਜ਼ਿੰਦਗੀ ਦੇ ਵਿੱਚ ਬਦਲਦਾ ਲਾਈਫ ਸਟਾਈਲ, ਜਿਹੜਾ ਸਟ੍ਰੈਸ ਹੈ, ਖਾਣ ਪੀਣ ਦੀਆਂ ਜਿਹੜੀਆਂ ਆਦਤਾਂ ਨੇ, ਉਹ ਅਸਰ ਜਿਹੜਾ ਹੈ ਨਾ ਸਾਡੀ ਸਿਹਤ ਦੇ ਉੱਤੇ ਇਹਨਾਂ ਚੀਜ਼ਾਂ ਦਾ ਅਸਰ ਹੈ ਨਾ ਸਾਫ਼ ਦਿਖਾਈ ਦੇ ਰਿਹਾ। ਖਾਸ ਤੌਰ 'ਤੇ ਔਰਤਾਂ ਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮਸ ਜਿਹੜੀਆਂ ਨੇ ਬਹੁਤ ਤੇਜ਼ੀ ਦੇ ਨਾਲ ਵੱਧ ਰਹੀਆਂ ਨੇ। PCOS ਯਾਨੀ ਕਿ ਇਸ ਪ੍ਰੋਬਲਮ ਦੇ ਬਾਰੇ ਅਗਰ ਅਸੀਂ ਗੱਲ ਕਰੀਏ ਤਾਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆ ਇਹਦੇ ਵਿੱਚ ਇਨਕਲੂਡ ਹੁੰਦੀਆਂ ਨੇ। ਔਰਤਾਂ ਦੀ ਸਿਹਤ ਦੇ ਨਾਲ ਜੁੜਿਆ ਹੋਇਆ ਇੱਕ ਇਹੋ ਜਿਹਾ ਵਿਸ਼ਾ ਹੈ ਜਿਹਦੇ ਬਾਰੇ ਅੱਜ ਕੱਲ੍ਹ ਕਾਫ਼ੀ ਸੁਣਨ ਨੂੰ ਮਿਲਦਾ। PCOS ਆਖਿਰਕਾਰ ਇਹ ਕੀ ਹੈ, ਕਿਉਂ ਵੱਧ ਜਾਂਦਾ ਹੈ, ਔਰਤਾਂ ਜਿਹੜੀਆਂ ਨੇ ਇਹਨਾਂ ਤੋਂ ਆਪਣਾ ਕਿਵੇਂ ਬਚਾਅ ਕਰ ਸਕਦੀਆਂ ਨੇ, ਇਹਨਾਂ ਸਾਰੇ ਸਵਾਲਾਂ ਦੇ ਜਵਾਬ ਜਾਣਨ ਦੇ ਲਈ ਅੱਜ ਅਸੀਂ ਲੈ ਕੇ ਆਏ ਹਾਂ ਤੁਹਾਡੇ ਸਾਰਿਆਂ ਵਾਸਤੇ ਡਾਕਟਰ ਮੇਘਨਾ ਗੋਇਲ ਨੂੰ, ਜਿਹੜੇ ਕਿ ਇੱਕ ਗਾਇਨੀਕੋਲੋਜਿਸਟ ਨੇ, ਔਰ ਉਹ ਸਾਨੂੰ ਅੱਜ ਇਸ ਦੇ ਬਾਰੇ ਗਹਿਰਾਈ ਦੇ ਵਿੱਚ ਜਾਣਕਾਰੀ ਜਿਹੜੀ ਹੈ ਜ਼ਰੂਰ ਦੇਣਗੇ। ਹੈਲੋ।
1: ਹੈਲੋ।
0: ਹਾਂਜੀ, ਗੁੱਡ ਮਾਰਨਿੰਗ ਮੈਮ।
1: ਗੁੱਡ ਮਾਰਨਿੰਗ ਨਿਸ਼ਾ ਜੀ। ਗੁੱਡ ਮਾਰਨਿੰਗ ਐਵਰੀਵਨ।

0: ਜੀ ਗੁੱਡ ਮਾਰਨਿੰਗ ਦਾ ਇਹ ਸਿਲਸਿਲਾ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦੇ ਵਿੱਚ ਸ਼ੁਰੂ ਹੋ ਜਾਂਦਾ ਹੈ। ਮੇਘਨਾ ਗੋਇਲ ਮੈਮ ਜਿਹੜੇ ਆ ਸਾਡੇ ਨਾਲ ਇਸ ਵਕਤ ਜੁੜੇ ਨੇ। ਮੈਮ ਤੁਹਾਡਾ ਸਭ ਤੋਂ ਪਹਿਲਾਂ ਤਾਂ ਪ੍ਰੋਗਰਾਮ ਦੇ ਵਿੱਚ ਅਸੀਂ ਤਹਿ ਦਿਲੋਂ ਸਵਾਗਤ ਕਰਦੇ ਹਾਂ ਕਿ ਤੁਸੀਂ ਸਵੇਰੇ ਸਵੇਰੇ ਸਮਾਂ ਕੱਢ ਕੇ ਸਾਡੇ ਲਿਸਨਰਸ ਨੂੰ ਇੱਕ ਬਹੁਤ ਅੱਛੀ ਜਾਣਕਾਰੀ ਦੇਣ ਲਈ ਸਾਡੇ ਨਾਲ ਜੁੜੇ ਹੋ।
1: ਥੈਂਕ ਯੂ ਸੋ ਮਚ।
0: ਮੈਮ PCOS ਦੀ ਗੱਲ ਕਰੀਏ ਤਾਂ ਤੁਸੀਂ ਸਾਡੇ ਲਿਸਨਰਸ ਨੂੰ ਇਹ ਦੱਸੋ ਕਿ PCOS ਐਕਚੁਅਲੀ ਦੇ ਵਿੱਚ ਹੁੰਦਾ ਕੀ ਹੈ।
1: PCOS ਬਹੁਤ ਹੀ ਜ਼ਿਆਦਾ ਅੱਜ ਕੱਲ੍ਹ ਕੋਮਨ ਹੋ ਗਿਆ ਹੈ। 70% ਵੂਮੈਨ ਜੋ ਹੈ ਫੇਸ ਕਰ ਰਹੀ ਹੈ ਇਸ ਪ੍ਰੋਬਲਮ ਨੂੰ
0: ਜੀ।
1: ਇਹ ਇੱਕ ਮੈਟਾਬੋਲਿਕ ਡਿਸਆਰਡਰ ਹੈ ਜੋ ਕਿ ਓਵਰੀਜ਼ ਨੂੰ ਅਫੈਕਟ ਕਰਦਾ ਹੈ ਰਿਪ੍ਰੋਡਕਟਿਵ ਏਜ ਗਰੁੱਪ ਵਿੱਚ
0: ਜੀ। ਜੀ ਹੈਲੋ, ਆਈ ਥਿੰਕ ਟੈਕਨੀਕਲ ਕੋਈ ਇਸ਼ੂ ਜਿਹੜਾ ਆ ਸਾਡੀ ਫੋਨ ਲਾਈਨ ਦੇ ਵਿੱਚ ਕਰੀਏਟ ਹੋ ਰਿਹਾ ਹੈ। ਸੋ ਮੈਂ ਇੱਕ ਵਾਰ ਦੁਬਾਰਾ ਤੋਂ ਮੈਮ ਦੇ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕਰਨੀ ਆ। ਓਨੀ ਦੇਰ ਤੱਕ ਤੁਸੀਂ ਇੱਕ ਪਿਆਰਾ ਜਿਹਾ ਗੀਤ ਜਿਹੜਾ ਆ ਸੁਣਦੇ ਰਹੋ। ਦਿਲ ਸੇ ਦਿਲ ਤੱਕ ਪ੍ਰੋਗਰਾਮ ਚੱਲ ਰਿਹਾ ਹੈ ਗੁੱਡ ਮਾਰਨਿੰਗ ਜਲੰਧਰ।

0: ਬੋਲ ਜੀ ਗੀਤ ਸੰਗੀਤ ਦਾ ਸਿਲਸਿਲਾ ਵੀ ਨਾਲ ਦੇ ਨਾਲ ਚੱਲਦਾ ਰਹੇਗਾ ਔਰ ਇੱਕ ਵਾਰ ਫਿਰ ਤੋਂ ਮੇਘਨਾ ਗੋਇਲ ਮੈਮ ਦੇ ਨਾਲ ਮੇਘਾ ਗੋਇਲ ਮੈਮ ਦੇ ਨਾਲ ਇੱਕ ਵਾਰ ਫਿਰ ਤੋਂ ਰਾਬਤਾ ਕਾਇਮ ਕਰ ਰਹੇ ਹਾਂ ਦੇਖਦੇ ਹਾਂ ਉਹਨਾਂ ਨਾਲ ਗੱਲਬਾਤ ਹੋ ਪਾਉਂਦੀ ਹੈ ਹੈਲੋ
1: ਹੈਲੋ
0: ਹਾਂਜੀ ਮੈਮ
1: ਹਾਂਜੀ ਤਾਂ ਤੁਸੀਂ PCOS ਦੀ ਗੱਲ ਕਰ ਰਹੇ ਸੀ
0: ਜੀ ਮੈਮ
1: PCOS ਇੱਕ ਬਹੁਤ ਹੀ ਜ਼ਿਆਦਾ ਕਾਮਨ ਹਾਰਮੋਨਲ ਡਿਸਆਰਡਰ ਹੈ ਜੋ ਕਿ 70% ਵੂਮੈਨ ਨੂੰ ਵਰਲਡ ਵਾਈਡ ਅਫੈਕਟਿਡ ਹੈ ਵੂਮੈਨ ਇਹਦੇ ਨਾਲ
0: ਜੀ
1: ਤੇ ਇਹ ਮੈਟਾਬੋਲਿਕ ਡਿਸਆਰਡਰ ਹੈ ਜੈਨੇਟਿਕਲੀ ਅਫੈਕਟਿਡ ਹੋ ਸਕਦਾ ਪ੍ਰੀਵੀਅਸ ਹਿਸਟਰੀ ਜੈਨੇਟਿਕਲੀ ਜੈਨੇਟਿਕ ਹੋਣ ਕਰਕੇ
0: ਜੀ
1: ਇਹਦੇ ਨਾਲ ਬਹੁਤ ਸਾਰੇ ਲਾਈਕ ਸਿਮਟਮਸ ਦੇਖਣ ਨੂੰ ਮਿਲਦੇ ਆ ਲਾਈਕ ਇਰੈਗੂਲਰ ਪੀਰੀਅਡ ਫਰਟੀਲਿਟੀ ਇਸ਼ੂਜ ਵੇਟ ਗੇਨ ਹੋ ਜਾਣਾ ਐਕਨੇ ਇਸ਼ੂਜ ਅਨਵਾਂਟਿਡ ਹੇਅਰ ਗਰੋਥ ਇਹ ਸਾਰੇ ਸਿਮਟਮਸ ਹੈ PCOS ਦੇ
0: ਓਕੇ ਮੈਮ ਮੈਮ ਜਿਵੇਂ ਤੁਸੀਂ ਇਹਦੇ ਸਿਮਟਮਸ ਦੀ ਗੱਲ ਕੀਤੀ ਹੈ ਮੈਮ ਇਹਨਾਂ ਵਿੱਚੋਂ ਕੋਈ ਇੱਕ ਪਰਟੀਕੁਲਰ ਸਿਮਟਮ ਜਿਹੜਾ ਹੁੰਦਾ ਉਹ ਇਫੈਕਟ ਕਰ ਰਿਹਾ ਹੁੰਦਾ ਜਾਂ ਸਾਰੇ ਸਿਮਟਮਸ ਜਿਹੜੇ ਆ ਉਹ ਨਾਲ ਦੇ ਨਾਲ ਇਫੈਕਟ ਕਰ ਰਹੇ ਹੁੰਦੇ ਨੇ
1: ਨਹੀਂ ਨਹੀਂ ਇਟਸ ਅ ਹਾਰਮੋਨਲ ਡਿਸਆਰਡਰ ਇਟਸ ਅ ਮੈਟਾਬੋਲਿਕ ਡਿਸਆਰਡਰ
0: ਓਕੇ
1: ਕਾਫੀ ਸਾਰੇ ਸਿਸਟਮ ਕਾਫੀ ਸਾਰੇ ਮੈਟਾਬੋਲਿਜ਼ਮ ਜੋ ਹੈ ਇਹਦੇ ਨਾਲ ਇਨਵੋਲਵਡ ਹੈ
0: ਓਕੇ
1: ਤਾਂ ਮਲਟੀਪਲ ਆਪਾਂ ਨੂੰ ਸਿਮਟਮ ਦੇਖਣ ਨੂੰ ਮਿਲਦੇ ਆ
0: ਜੀ ਮੈਮ ਮੈਮ ਜਿਵੇਂ ਕਿ ਤੁਸੀਂ ਗੱਲ ਕੀਤੀ ਕਿ ਇਰੈਗੂਲਰ ਪੀਰੀਅਡਸ ਹੁੰਦੇ ਨੇ ਵੇਟ ਗੇਨ ਹੋਣਾ ਪਿੰਪਲਸ ਹੋਣਾ ਕਿ ਇਹ ਤੋਂ ਇਲਾਵਾ ਵੀ ਕੋਈ ਹੋਰ ਸਿਮਟਮਸ ਹੁੰਦੇ ਨੇ ਜਿਹਦੇ ਨਾਲ ਤੁਹਾਨੂੰ ਲੱਗ ਰਿਹਾ ਹੋਵੇ ਕਿ ਤੁਸੀਂ ਇਸ PCOS ਦੇ ਨਾਲ ਜੂਝ ਰਹੇ ਹੋ ਜਾਂ ਕੋਈ ਟੈਸਟ ਵਗੈਰਾ ਵਗੈਰਾ ਹੁੰਦੇ ਨੇ
1: ਹਾਂਜੀ ਅਗਰ ਇਹ ਸਿਮਟਮਸ ਆਪਾਂ ਨੂੰ ਦੇਖਣ ਨੂੰ ਮਿਲਦੇ ਆ ਤਾਂ ਆਪਾਂ ਕਾਫੀ ਸਾਰੀ ਇਨਵੈਸਟੀਗੇਸ਼ਨ ਕਾਫੀ ਸਾਰੇ ਟੈਸਟ ਰਿਕਮੈਂਡ ਕਰਦੇ ਹਾਂ
0: ਲਾਈਕ
1: ਅਲਟਰਾਸਾਊਂਡ ਉਹਦੇ ਤੇ ਆਪਾਂ ਨੂੰ ਨੈਕਲੈਸ ਪੈਟਰਨ ਦਿਖ ਰਿਹਾ ਮਲਟੀਪਲ ਫੋਲੀਕਲ ਗਰੋਥ ਹੁੰਦੀ ਹੈ ਫਿਰ ਆਪਾਂ ਡਾਇਗਨੋਸਿਸ ਬਣਾ ਸਕਦੇ ਹਾਂ PCOS ਦਾ
0: ਓਕੇ
1: ਉਹਦੇ ਬੇਸਿਸ ਤੇ
0: ਠੀਕ ਹੈ ਮੈਮ ਮੈਮ ਇਹਦੇ ਜਿਹੜੇ ਅਸੀਂ ਜਿਵੇਂ ਕਿ ਤੁਸੀਂ ਇਹਦੇ ਸਿਮਟਮਸ ਦੱਸੇ ਹੈ ਔਰ ਇਹਦੇ ਟ੍ਰੀਟਮੈਂਟ ਦੇ ਉੱਤੇ ਆਈਏ ਤਾਂ ਇਹਦਾ ਜਿਹੜਾ ਟ੍ਰੀਟਮੈਂਟ ਹੈ ਉਹਦੇ ਨਾਲ ਇਸ ਪ੍ਰੋਬਲਮ ਨੂੰ ਸੋਰਟ ਆਊਟ ਕੀਤਾ ਜਾ ਸਕਦਾ
1: ਬਿਲਕੁਲ ਕੀਤਾ ਜਾ ਸਕਦਾ ਹੈ ਲਾਈਕ ਫਸਟਲੀ ਲਾਈਫ ਸਟਾਈਲ ਮੋਡੀਫਿਕੇਸ਼ਨ ਡਾਇਟਰੀ ਚੇਂਜਸ ਅਗਰ ਮਿਨੀਮਮ 5-10% ਵੇਟ ਲੂਜ਼ ਵੀ ਹੋ ਜਾਏ ਤਾਂ ਵੀ ਇਹ ਸਿਮਟਮਸ ਟ੍ਰੀਟੇਬਲ ਹੈ
0: ਓਕੇ ਜੀ ਮੈਮ ਅਕਸਰ ਜਿਵੇਂ ਕਿ ਬਹੁਤ ਵਾਰੀ ਮੈਂ ਸੁਣਿਆ ਵੀ ਆ ਔਰ ਮਤਲਬ ਕਿ ਇਹੋ ਜਿਹੇ ਕੇਸਿਸ ਨੂੰ ਜਿਹਦੇ ਕਿ ਅਸੀਂ ਗੱਲ ਕਰੀਏ ਕਿ PCOS ਕਰਕੇ ਜਿਹੜੀ ਹੈ ਪ੍ਰੈਗਨੈਂਸੀ ਨੂੰ ਕੰਸੀਵ ਕਰਨ ਦੇ ਵਿੱਚ ਵੀ ਪ੍ਰੋਬਲਮਸ ਜਿਹੜੀਆਂ ਆ ਉਹ ਆਉਂਦੀਆਂ ਨੇ
1: ਬਿਲਕੁਲ ਬਿਲਕੁਲ ਪ੍ਰੋਬਲਮ

0: ਹੁੰਦੀ ਹੈ, ਫਰਟੀਲਿਟੀ ਇਸ਼ੂਜ਼ ਕਾਫੀ ਰੇਜ਼ ਹੁੰਦੇ ਆ ਪੀਸੀਓਐਸ ਕਰਕੇ, ਉਹਦੇ ਲਈ ਮੈਡੀਕੇਸ਼ਨਸ ਆਉਂਦੀਆਂ ਹੈ ਲਾਈਕ ਕਲੋਮਿਸਿਨ ਸਿਟਰੇਟ, ਲੈਟਰੋਜ਼ੋਲ, ਉਹ ਉਹਦੇ ਨਾਲ ਟ੍ਰੀਟ ਕਰਕੇ ਇਹ ਰਿਵਰਸੀਬਲ ਹੈ।
1: ਓਕੇ, ਯਾਨੀ ਕਿ ਇਹ ਕਨਸੀਵ ਕਰਨ ਦੇ ਵਿੱਚ ਕੋਈ ਜਿਹੜੀ ਦਿੱਕਤ ਆਉਂਦੀ ਆ ਉਹ ਅਸੀਂ ਟ੍ਰੀਟਮੈਂਟ ਲੈਣ ਤੇ
0: ਇਹਨੂੰ। ਹਾਂਜੀ ਹਾਂਜੀ ਇਟਸ ਮੈਨੇਜੇਬਲ।
1: ਓਕੇ ਮੈਮ, ਮੈਮ ਪੀ ਸੀ ਐਸ ਨੂੰ ਕੰਟਰੋਲ ਕਰਨ ਦੇ ਲਈ ਡਾਇਟ, ਐਕਸਰਸਾਈਜ਼, ਲਾਈਫ ਸਟਾਈਲਸ, ਇਹ ਸਾਰੀਆਂ ਚੀਜ਼ਾਂ ਕਿੰਨੇ ਜ਼ਿਆਦਾ ਇੰਪੋਰਟੈਂਟ ਨੇ, ਜਾਂ ਫਿਰ ਇਹਨਾਂ 'ਚੋਂ ਇੱਕ ਪਰਟੀਕੁਲਰ ਨੂੰ ਅਸੀਂ ਲੈ ਕੇ ਚੱਲੀਏ, ਜਾਂ ਇਹਨਾਂ ਸਾਰੀਆਂ ਚੀਜ਼ਾਂ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ?
0: ਹਾਂਜੀ ਬਿਲਕੁਲ, ਰੀਪ੍ਰੋਡਕਟਿਵ ਏਜ ਗਰੁੱਪ ਵਿੱਚ ਇਹ ਸਾਰੀ ਚੀਜ਼ਾਂ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਲਾਈਕ ਅਗਰ ਆਪਾਂ ਇਹ ਸਭ ਚੀਜ਼ਾਂ ਰੈਗੂਲਰ ਰੂਟੀਨ ਵਿੱਚ ਕਰ ਰਹੇ ਹਾਂ ਤਾਂ ਮੋਰ ਦੈਨ 80% ਡਿਸੀਜ਼ ਤਾਂ ਆਪਾਂ ਵੈਸੇ ਟ੍ਰੀਟ ਹੋ ਜਾਂਦੀ।
1: ਓਕੇ ਮੈਮ, ਮਤਲਬ ਕਿ ਆਪਾਂ ਅਗਰ ਆਪਣੇ ਖਾਣ ਪਾਣ ਦੇ ਉੱਤੇ ਧਿਆਨ ਦਿੰਦੇ ਹਾਂ, ਅੱਛੀ ਡਾਇਟ ਜਿਹੜੀ ਹੈ ਲੈਂਦੇ ਹਾਂ, ਅਤੇ ਉਹਦੇ ਨਾਲ ਇਹ ਚੀਜ਼ ਜਿਹੜੀ ਹੈ ਮੈਨੇਜੇਬਲ ਹੋ ਜਾਂਦੀ ਹੈ। ਮੈਮ
0: ਬਿਲਕੁਲ,
1: ਮੈਮ ਇਹ ਪ੍ਰੋਬਲਮ ਦੀ ਅਗਰ ਅਸੀਂ ਗੱਲ ਕਰੀਏ ਤਾਂ ਮੈਮ ਇਹ ਕਿਸੇ ਪਰਟੀਕੁਲਰ ਏਜ ਦੇ ਵਿੱਚ ਹੁੰਦੀ ਹੈ ਜਾਂ ਫਿਰ ਐਨੀ ਟਾਈਮ ਜਿਹੜੀ ਹੈ ਫੀਮੇਲਸ ਦੇ ਅੰਦਰ, ਗਰਲਸ ਦੇ ਅੰਦਰ ਇਹ ਪ੍ਰੋਬਲਮ ਜਿਹੜੀ ਹੈ ਹੋ ਸਕਦੀ ਹੈ?
0: ਇਹ ਪ੍ਰੋਬਲਮ ਜਿਹੜੀ ਹੁੰਦੀ ਹੈ ਰਿਪ੍ਰੋਡਕਟਿਵ ਏਜ ਗਰੁੱਪ ਵਾਲੀ ਫੀਮੇਲਸ ਦੇ ਵਿੱਚ ਹੀ ਹੁੰਦੀ ਹੈ।
1: ਓਕੇ ਮੈਮ, ਯਾਨੀ ਕਿ ਉਹਨਾਂ ਨੂੰ ਇਹ ਪ੍ਰੋਬਲਮ ਫੇਸ ਕਰਨੀ ਪੈ ਸਕਦੀ ਹੈ ਅਗਰ ਅਸੀਂ ਇੱਕ ਹੈਲਦੀ ਡਾਇਟ ਨਹੀਂ ਲੈ ਰਹੇ ਹੋਣੇ ਆ।
0: ਹਾਂਜੀ ਹਾਂਜੀ ਹਾਂਜੀ
1: ਮੈਮ, ਲਾਸਟ ਬਟ ਨੋਟ ਲੀਸਟ, ਜ਼ਿਆਦਾ ਸਮਾਂ ਨਹੀਂ ਲਵਾਂਗੀ, ਸਾਡੀ ਫੀਮੇਲ ਲਿਸਨਰਸ ਵਾਸਤੇ ਪੀ ਸੀ ਐਸ ਬਾਰੇ ਤੁਹਾਡਾ ਕੀ ਮੈਸੇਜ ਰਹੇਗਾ ਕਿ ਉਹ ਕਿਵੇਂ ਇਸ ਚੀਜ਼ ਨੂੰ ਲੈ ਕੇ ਅਵੇਅਰ ਰਹਿਣ?
0: ਲਾਈਕ ਵੁਮੈਨ ਹੂ ਆਰ ਸਫਰਿੰਗ ਫਰੋਮ ਦਾ ਪੀ ਸੀ ਓ ਐਸ,
1: ਜੀ
0: ਦਾ ਮੈਸੇਜ ਟੂ ਦੈਮ ਲਾਈਕ ਯੂ ਆਰ ਨੋਟ ਅਲੋਨ, ਕੰਡੀਸ਼ਨ ਡਜ਼ ਨਾਟ ਡਿਫਾਈਨ ਯੂਅਰ ਵਰਥ, ਵਿਦ ਟੇਲਰਡ ਲਾਈਫ ਸਟਾਈਲ ਚੇਂਜਿਸ, ਮੈਡੀਕਲ ਸਪੋਰਟ, ਸੈਲਫ ਕੰਪੈਸ਼ਨ, ਵੀ ਕੈਨ ਸਕਸੈਸਫੁਲੀ ਮੈਨੇਜ ਦਾ ਸਿੰਪਟਮਸ।
1: ਓਕੇ
0: ਯੈਸ
1: ਮੈਮ, ਬਿਲਕੁਲ ਤੁਸੀਂ ਬਹੁਤ ਅੱਛਾ ਇੱਕ ਮੈਸੇਜ ਜਿਹੜਾ ਆ ਸਾਡੀ ਫੀਮੇਲ ਲਿਸਨਰਸ ਨੂੰ ਇਸ ਵੇਲੇ ਦਿੱਤਾ ਹੈ ਕਿ ਮਹਿਲਾਵਾਂ ਜਿਹੜੀਆਂ ਆ ਆਪਣੇ ਸਿਹਤ ਦਾ ਧਿਆਨ ਬਿਲਕੁਲ ਰੱਖ ਸਕਦੀਆਂ ਨੇ ਅੱਛੀ ਡਾਇਟ ਲੈਣ ਤੋਂ ਬਾਅਦ, ਅੱਛੀ ਐਕਸਰਸਾਈਜ਼ ਕਰਨ ਦੇ ਨਾਲ, ਔਰ ਨਾਲ ਦੇ ਨਾਲ ਖਾਸ ਤੌਰ 'ਤੇ ਆਪਣਾ ਧਿਆਨ ਰੱਖਣ ਦੇ ਨਾਲ ਇਸ ਪ੍ਰੋਬਲਮ ਤੋਂ ਉਹ ਨਜ਼ਾਤ ਪਾ ਸਕਦੀਆਂ ਨੇ।
0: ਜੀ
1: ਜੀ, ਥੈਂਕ ਯੂ ਮੈਮ, ਤੁਸੀਂ ਪ੍ਰੋਗਰਾਮ ਦੇ ਵਿੱਚ ਸਮਾਂ ਕੱਢ ਕੇ ਸਾਡੇ ਨਾਲ ਜੁੜੇ, ਥੈਂਕ ਯੂ ਸੋ ਮੱਚ ਮੈਮ।
0: ਓਕੇ
1: ਵੈਲ ਜੀ, ਇਸ ਵਕਤ ਸੀ ਸਾਡੇ ਨਾਲ ਡਾਕਟਰ ਮੇਘਾ ਗੋਇਲ, ਜਿਹੜੇ ਕਿ ਇੱਕ ਗਾਇਨੀਕੋਲੋਜਿਸਟ ਸੀ। ਬਹੁਤ ਅੱਛੀ ਪੀ ਸੀ ਓ ਐਸ ਦੇ ਬਾਰੇ ਉਹਨਾਂ ਨੇ ਇਨਫੋਰਮੇਸ਼ਨ ਜਿਹੜੀ ਹੈ ਉਹ ਦਿੱਤੀ ਹੈ ਕਿ ਇਹਨੂੰ ਲੈ ਕੇ ਜਿਹੜੀ ਮਿਥਸ ਨੇ ਕਿ ਕੰਸੀਵ ਨਹੀਂ ਕਰ ਸਕਦੇ, ਤਾਂ ਇਹ ਜਿਹੜੀ ਹੈ ਉਹਨਾਂ ਨੇ ਤੋੜਿਆ ਕਿ ਟ੍ਰੀਟਮੈਂਟ ਦੇ ਨਾਲ ਹਰ ਚੀਜ਼ ਦਾ ਜਿਹੜਾ ਆ ਇਲਾਜ ਹੋ ਜਾਂਦਾ ਹੈ। ਔਰ ਸੈਕਿੰਡ ਚੀਜ਼ ਜਿਹੜੀ ਉਹਨਾਂ ਨੇ ਇਹ ਦੱਸੀ ਹੈ ਕਿ ਸਾਡੀ ਜਿਹੜੀ ਹੈ ਡਾਇਟ ਹੈ ਉਹ ਬਹੁਤ ਅੱਛੀ ਹੋਣੀ ਚਾਹੀਦੀ ਆ, ਔਰ ਲਾਈਫ ਸਟਾਈਲ ਦੇ ਵਿੱਚ ਸਾਡਾ ਜਿਹੜਾ ਇੱਕ ਲਾਈਫ ਸਟਾਈਲ ਆ ਉਹਦੀ ਗੱਲ ਕਰ ਰਹੇ ਹਾਂ ਤਾਂ ਉਹ ਵੀ ਇੱਕ ਬੈਲੈਂਸ ਤਰੀਕੇ ਦਾ ਹੋਣਾ ਚਾਹੀਦਾ। ਹਰ ਚੀਜ਼ ਦਾ ਇੱਕ ਪਰਟੀਕੁਲਰ ਸਮਾਂ ਹੋਣਾ ਚਾਹੀਦਾ, ਤਾਂ ਹੀ ਅਸੀਂ ਬਿਮਾਰੀਆਂ ਤੋਂ ਨਜ਼ਾਤ ਜਿਹੜੀ ਹੈ ਪਾ ਸਕਦੇ ਹਾਂ। ਬਾਕੀ ਐਕਸਰਸਾਈਜ਼ ਔਰ ਮੈਡੀਟੇਸ਼ਨ ਜਿਹੜੀ ਹੈ ਇਹ ਵੀ ਸਾਡੀ ਜ਼ਿੰਦਗੀ ਦਾ ਖੂਬਸੂਰਤ ਹਿੱਸਾ ਨੇ। ਜੇਕਰ ਅਸੀਂ ਇਹਨਾਂ ਚੀਜ਼ਾਂ ਦੇ ਨਾਲ ਜੁੜੇ ਰਹਿੰਦੇ ਹਾਂ ਤਾਂ ਅਸੀਂ ਪੀ ਸੀ ਓ ਐਸ ਤੋਂ ਹੀ ਨਹੀਂ ਬਲਕਿ ਹਰ ਬਿਮਾਰੀ ਤੋਂ ਬਿਲਕੁਲ ਬਾਏ ਬਾਏ ਛੁੱਟੀ ਜਿਹੜੀ ਹੈ ਉਹ ਕਰਵਾ ਸਕਦੇ ਹਾਂ। ਵੈਲ ਜੀ, ਪ੍ਰੋਗਰਾਮ ਚੱਲ ਰਿਹਾ ਹੈ ਗੁੱਡ ਮਾਰਨਿੰਗ ਜਲੰਧਰ, ਔਰ ਇਹ ਸਿਲਸਿਲਾ ਜਿਹੜਾ ਇਸੇ ਤਰ੍ਹਾਂ ਕੰਟੀਨਿਊ ਰਹੇਗਾ, ਗੀਤ ਸੰਗੀਤ ਦਾ ਸਾਥ ਹੋਏਗਾ ਅਤੇ ਫਿਰ ਸਿਲਸਿਲਾ ਵਾਕਈ ਬਹੁਤ ਖੂਬਸੂਰਤ ਲੱਗੇਗਾ। ਤਾਂ ਫਿਰ ਇੱਕ ਪਿਆਰਾ ਜਿਹਾ ਹੋਰ ਮਿਊਜ਼ੀਕਲ ਬ੍ਰੇਕ ਜਿਹੜਾ ਆ ਲੈ ਲੈਂਦੇ ਹਾਂ, ਔਰ ਗੀਤ ਸੰਗੀਤ ਦਾ ਇਹ ਸਫ਼ਰ ਜਿਹੜਾ ਦੱਸ ਰਿਹਾ ਹੈ ਕਿ ਤੁਹਾਨੂੰ ਪ੍ਰੋਗਰਾਮ ਬਹੁਤ ਹੀ ਪਿਆਰਾ ਪਿਆਰਾ ਲੱਗ ਰਿਹਾ ਹੈ।

ਬਿਲਕੁਲ ਜੀ ਬਿਲਕੁਲ, ਸਭ ਕੁਛ ਛੱਡ ਕੇ ਤੁਸੀਂ ਆ ਜਾਂਦੇ ਹੋ ਆਕਾਸ਼ਵਾਣੀ ਦੀ 102.7 ਮੈਗਾਹਰਟਜ਼ ਦੇ ਨਾਲ। ਵੈਲ ਜੀ, ਪ੍ਰੋਗਰਾਮ ਹੈ ਗੁੱਡ ਮਾਰਨਿੰਗ ਜਲੰਧਰ, ਔਰ ਇਸ ਵੇਲੇ ਤੁਸੀਂ ਜੁੜੇ ਹੋਏ ਹੋ ਆਪਣੀ ਦੋਸਤ ਨੇਤਾ ਦੇ ਨਾਲ 103.6 ਮੈਗਾਹਰਟਜ਼ ਆਕਾਸ਼ਵਾਣੀ ਅੰਮ੍ਰਿਤਸਰ ਦੀ ਸ਼੍ਰੋਤੇ, ਔਰ ਨਾਲ ਦੇ ਨਾਲ ਨਿਊਜ਼ ਔਨ ਏਅਰ ਐਪ ਦੇ ਵੀ ਦੋਸਤ ਜਿਹੜੇ ਆ ਉਹ ਸਾਡੇ ਨਾਲ ਬਣੇ ਹੋਏ ਨੇ। ਦਿਲ ਸੇ ਦਿਲ ਤੱਕ ਦਾ ਸਫ਼ਰ ਚੱਲ ਰਿਹਾ ਹੈ, ਔਰ ਇਸ ਸਫ਼ਰ ਦੇ ਵਿੱਚ ਸਾਡੇ ਨਾਲ ਕੌਣ ਆ? ਤੁਸੀਂ ਸਾਰੇ ਹੋ, ਹੋਰ ਕੌਣ ਹੋ ਸਕਦਾ ਹੈ? ਹਾਂਜੀ ਹਾਂਜੀ ਹਾਂਜੀ ਹਾਂਜੀ, ਗੱਲਾਂ ਬਾਤਾਂ ਦਾ ਇਹ ਸਿਲਸਿਲਾ ਜਿਹੜਾ ਹੈ ਕਰ ਲੈਂਦੇ ਹਾਂ ਅਸੀਂ ਕੰਟੀਨਿਊ। ਵੀ ਮੌਸਮ ਜਿਹੜਾ ਹੈ ਨਾ ਬਹੁਤ ਜ਼ਿਆਦਾ ਤਪ ਰਿਹਾ, ਗਰਮੀ ਬਹੁਤ ਜ਼ਿਆਦਾ ਹੈ, ਔਰ ਕੋਸ਼ਿਸ਼ ਕਰਿਆ ਕਰੋ ਕਿ ਇਸ ਤਪਦੇ ਗਰਮ ਮੌਸਮ ਦੇ ਵਿੱਚ ਘਰੋਂ ਬਾਹਰ ਨਿਕਲਦੇ ਸਮੇਂ ਕਿਹੜੀਆਂ ਚੀਜ਼ਾਂ ਦਾ ਖਿਆਲ ਰੱਖਣਾ। ਚਿਲ ਚਲਾਉਂਦੀ ਗਰਮੀ ਦੇ ਵਿੱਚ ਤੁਸੀਂ ਆਪਣੇ ਨਾਲ ਇੱਕ ਬੈਗ ਜ਼ਰੂਰ ਕੈਰੀ ਕਰਿਆ ਕਰੋ, ਔਰ ਉਸ ਬੈਗ ਦੇ ਵਿੱਚ ਆਪਣੇ ਨਾਲ ਇੱਕ ਪਾਣੀ ਦੀ ਬੋਟਲ, ਔਰ ਹੋ ਸਕੇ ਤਾਂ ਇੱਕ ਅੰਬਰੇਲਾ ਜਿਹੜੀ ਹੈ ਜ਼ਰੂਰ ਕਰ ਲਿਆ ਕਰੋ ਕੈਰੀ। ਅਰੇ ਅਗਰ ਪੈਦਲ ਜਾ ਰਹੇ ਹੋ ਤਾਂ ਇਹਨਾਂ ਚੀਜ਼ਾਂ ਦਾ ਖਿਆਲ ਰੱਖਣਾ ਬਣਦਾ ਆ, ਹੈ ਨਾ। ਔਰ ਪਾਣੀ ਦੀ ਬੋਤਲ ਹਮੇਸ਼ਾ ਆਪਣੇ ਨਾਲ ਜ਼ਰੂਰ ਰੱਖੋ, ਕਦੋਂ ਕੇਸ ਘੜੀ ਪਿਆਸ ਲੱਗ ਜਾਂਦੀ ਹੈ ਤਾਂ ਫਿਰ ਪਤਾ ਨਹੀਂ ਜੇ ਲੱਗਦਾ। ਹਲ ਮੈਂ ਵੈਸੇ ਹੀ ਮਾਰਕੀਟ ਵਿੱਚ ਥੋੜ੍ਹਾ ਜਿਹਾ ਸਮਾਨ ਲੈਣ ਗਈ ਸੀ, ਅਤੇ ਉੱਥੇ ਥੋੜ੍ਹਾ ਰਸ਼ ਜ਼ਿਆਦਾ ਸੀਗਾ, ਔਰ ਰਸ਼ ਜ਼ਿਆਦਾ ਹੋਣ ਕਰਕੇ ਮੇਰੀ ਅੱਖਾਂ ਦੇ ਅੱਗੇ ਇੱਕ ਮਦਰ ਜਿਹੜੀ ਆਪਣੀ ਬੇਟੀ ਦੇ ਨਾਲ ਸੀ, ਔਰ ਅੱਖਾਂ ਦੇ ਅੱਗੇ ਹੀ ਉਹ ਖੜ੍ਹੇ ਖੜ੍ਹੇ ਹੀ ਬੇਹੋਸ਼ ਹੋ ਕੇ ਗਿਰ ਗਏ। ਗਰਮੀ ਹੈ ਹੀ ਇੰਨੀ ਜ਼ਿਆਦਾ, ਇਸ ਲਈ ਕਹਿ ਰਹੀ ਹਾਂ ਕਿ ਉਹਨਾਂ ਦੇ ਗਿਰਨ ਤੋਂ ਬਾਅਦ ਜਦੋਂ ਅਸੀਂ ਸਾਰੇ ਜਿਹਨੇ ਉਹਨਾਂ ਦੇ ਨਜ਼ਦੀਕ ਪਹੁੰਚੇ ਤਾਂ ਉਹਨਾਂ ਨੂੰ ਪਾਣੀ ਪਿਲਾਇਆ ਅਤੇ ਉਹਨਾਂ ਨੂੰ ਹੋਸ਼ ਜਿਹੜਾ ਉਹ ਆ। ਕਹਿਣਾ ਮਤਲਬ ਕਿ ਪਾਣੀ ਜਿਹੜਾ ਹੈ ਬਹੁਤ ਜ਼ਿਆਦਾ ਜ਼ਰੂਰੀ ਹੈ, ਘਰੋਂ ਬਾਹਰ ਨਿਕਲ ਰਹੇ ਹੋ ਤਾਂ ਆਪਣੀ ਸਿਹਤ ਦਾ ਖਿਆਲ ਰੱਖਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ। ਦੇਖੋ ਗਰਮੀ ਜ਼ਿਆਦਾ ਹੈ, ਔਰ ਗਰਮੀ ਜ਼ਿਆਦਾ ਹੋਣ ਕਰਕੇ ਟੈਂਪਰੇਚਰ ਅਪ ਹੋਣ ਕਰਕੇ ਬਈ ਸੜਕ 'ਤੇ ਚੱਲਦੇ ਫਿਰਦੇ ਕਿਤੇ ਵੀ ਜਿਹੜੀ ਹੈ ਕੋਈ ਨਾ ਕੋਈ ਪ੍ਰੋਬਲਮ ਹੋ ਸਕਦੀ ਹੈ। ਇਸ ਲਈ ਆਪਣੇ ਨਾਲ ਕੁਝ ਚੀਜ਼ਾਂ ਜ਼ਰੂਰ ਕੈਰੀ ਕਰਕੇ ਰੱਖੋ। ਅੰਬਰੇਲਾ ਨਹੀਂ ਕੈਰੀ ਕਰ ਸਕਦੇ ਤਾਂ ਟੋਪੀ ਕੈਪ ਜਿਹੜੀ ਹੈ ਜ਼ਰੂਰ ਪਾ ਕੇ ਜਾਓ, ਸਨਗਲਾਸਿਸ ਜਿਹੜੀਆਂ ਹੈ ਜ਼ਰੂਰ ਲਗਾ ਕੇ ਜਾਓ, ਟੌਰ ਕੱਢਣ ਲਈ ਤਾਂ ਲਗਾ ਹੀ ਲੈਣੀ ਹੈ, ਪਰ ਧੁੱਪ ਤੋਂ ਆਪਣਾ ਬਚਾਅ ਕਰਨ ਦੀ ਲਈ ਜਿਹੜੀਆਂ ਚੀਜ਼ਾਂ ਜ਼ਰੂਰੀ ਹੈ ਉਹ ਜ਼ਰੂਰ ਆਪਣੇ ਨਾਲ ਜਿਹੜੀਆਂ ਕੈਰੀ ਕਰਕੇ ਰੱਖੋ। ਬੱਚੇ ਸਕੂਲ ਜਾਂਦੇ ਨੇ, ਸਕੂਲ ਦੇ ਵਿੱਚ ਬੱਚਿਆਂ ਨੂੰ ਪਾਣੀ ਦੀ ਇੱਕ ਬੋਟਲ ਤਾਂ ਤੁਸੀਂ ਦਿੰਦੇ ਹੋ, ਅਗਰ ਬੱਚੇ ਕੈਰੀ ਕਰ ਸਕਦੇ ਨੇ ਨਾਲ। ਵੈਸੇ ਤਾਂ ਬੈਗ ਦਾ ਹੀ ਇੰਨਾ ਭਾਰ ਹੁੰਦਾ, ਲੇਕਿਨ ਅਗਰ ਤੁਸੀਂ ਆਪਣੇ ਬੱਚਿਆਂ ਦੇ ਇੱਕ ਬੋਟਲ ਐਕਸਟਰਾ ਵਿੱਚ ਐਡ ਕਰ ਦਿਓ, ਵਿੱਚ ਨਿੰਬੂ ਪਾਣੀ ਜਿਹੜਾ ਹੈ ਉਹ ਤੁਸੀਂ ਬਣਾ ਕੇ ਦੇ ਦਿਓ, ਕੁਛ ਗਲੂਕੋਜ਼ ਦੇ ਨਾਲ ਰਿਲੇਟਡ ਚੀਜ਼ ਐਡ ਕਰ ਦਿਓ, ਨਮਕ ਚੀਨੀ ਦਾ ਪਾਣੀ ਦੇ ਦਿਓ, ਸੌਂਫ ਦਾ ਪਾਣੀ ਦੇ ਦਿਓ, ਆਪਣੇ ਬੱਚਿਆਂ ਨੂੰ ਇਹ ਚੀਜ਼ਾਂ ਜ਼ਰੂਰ ਦਿਓ। ਔਰ ਕੋਸ਼ਿਸ਼ ਕਰੋ ਕਿ ਪਾਣੀ ਦੀ ਬੋਟਲ ਦੇ ਵਿੱਚ ਖੀਰਾ ਜਾਂ ਤਰ ਜਾਂ ਕੋਈ ਇਹੋ ਜਿਹੀ ਚੀਜ਼ ਜਿਹੜੀ ਹੈ ਜਿਵੇਂ ਪੁਦੀਨਾ ਹੈ, ਅਦਰਕ ਹੈ, ਕੁਛ ਇਹੋ ਜਿਹੀ ਚੀਜ਼ ਜਿਹੜੀ ਹੈ ਪਾਣੀ ਦੀ ਬੋਟਲ ਦੇ ਵਿੱਚ ਜ਼ਰੂਰ ਛੱਡ ਛੱਡੋ।

ਤਾਂ ਕਿ ਪਾਣੀ ਦੇ ਅੰਦਰ ਜਿਹਦੇ ਕੀ ਹੁੰਦਾ ਕਿ ਬਹੁਤ ਸਾਰੇ ਲੋਕ ਜਿਹੜਾ ਨੋਰਮਲ ਪਾਣੀ ਪੀਂਦੇ ਰਹਿੰਦੇ ਨੇ ਅਤੇ ਪੇਟ ਜਿਹੜਾ ਉਹ ਹੈਵੀਨੈਸ ਫੀਲ ਕਰਨੀ ਸ਼ੁਰੂ ਕਰ ਦਿੰਦਾ, ਲੇਕਿਨ ਜਦੋਂ ਤੁਸੀਂ ਆਪਣੀ ਬੱਚਿਆਂ ਦੀ ਔਰ ਆਪਣੇ ਜਦੋਂ ਤੁਸੀਂ ਖੁਦ ਬਾਹਰ ਨਿਕਲ ਰਹੇ ਹੋ ਤਾਂ ਆਪਣੀ ਪਾਣੀ ਦੀ ਬੋਟਲ ਦੇ ਵਿੱਚ ਅਗਰ ਤੁਸੀਂ ਇੱਦਾਂ ਦਾ ਕੁਛ ਐਡ ਕਰ ਲੈਂਦੇ ਹੋ ਤਾਂ ਤੁਹਾਡੇ ਲਈ ਬਹੁਤ ਜ਼ਿਆਦਾ ਹੈਲਦੀ ਵੀ ਹੋਏਗਾ ਔਰ ਨਾਲ ਦੇ ਨਾਲ ਤੁਹਾਨੂੰ ਪੂਰੀ ਤਰ੍ਹਾਂ ਦੇ ਨਾਲ ਹਾਈਡਰੇਟ ਰੱਖੇਗਾ। ਫਰੂਟ, ਮੌਸਮੀ ਫਰੂਟ ਦੀ ਗੱਲ ਕਰੀਏ ਤਾਂ ਹਰ ਮੌਸਮ ਦਾ ਫਲ ਵੀ ਜਿਹੜਾ ਜ਼ਰੂਰ ਖਾਣਾ ਚਾਹੀਦਾ। ਮਾਰਕੀਟ ਦੇ ਵਿੱਚ ਤੁਸੀਂ ਦੇਖੋ ਤਰਬੂਜ਼ ਬੱਲੇ ਬੱਲੇ ਘੁੰਮ ਰਿਹਾ ਹੈ, ਹੈ ਨਾ, ਜਿੱਥੇ ਮੋੜ ਕੱਟੋਗੇ ਤੁਹਾਨੂੰ ਤਰਬੂਜ਼ ਮਿਲ ਜਾਏਗਾ, ਖਾਣ ਨੂੰ ਵੀ ਮਿਲ ਜਾਏਗਾ, ਲਿਜਾਣ ਨੂੰ ਵੀ ਮਿਲ ਜਾਏਗਾ। ਲੇਕਿਨ ਮੈਂ ਕਹਿੰਦੀ ਤੁਸੀਂ ਲੈ ਜਾਓ ਤਾਂ ਜ਼ਿਆਦਾ ਵਧੀਆ, ਹੈ ਨਾ, ਕਿਉਂਕਿ ਜੇ ਤੁਸੀਂ ਸੜਕ 'ਤੇ ਖੜ੍ਹੇ ਹੋ ਕੇ ਤਰਬੂਜ਼ ਕੱਟਿਆ ਹੋਇਆ ਖਾ ਰਹੇ ਹੋ, ਔਨ ਦ ਸਪੋਟ ਕਟਵਾ ਕੇ ਖਾ ਰਹੇ ਹੋ ਤਾਂ ਬਹੁਤ ਵਧੀਆ ਗੱਲ ਹੈ। ਲੇਕਿਨ ਜੇ ਉੱਥੇ ਪਿਆ ਹੋਇਆ ਤਰਬੂਜ਼ ਚੁੱਕ ਕੇ ਖਾ ਰਹੇ ਹੋ, ਲੈ ਰਹੇ ਹੋ, ਤਾਂ ਥੋੜ੍ਹਾ ਜਿਹਾ ਖਿਆਲ ਰੱਖਣਾ, ਅਨਹਾਈਜੀਨਿਕ ਵੀ ਹੋ ਸਕਦਾ ਹੈ, ਕਾਫੀ ਦੇਰ ਦਾ ਕੱਟਿਆ ਹੋਏਗਾ, ਮੱਖੀ ਮੱਛਰ ਜਿਹੜਾ ਉਹਦੇ 'ਤੇ ਡਾਂਸ ਕਰ ਰਿਹਾ ਹੋਏਗਾ। ਸੋ ਬੈਟਰ ਹੈ ਕਿ ਤੁਸੀਂ ਤਰਬੂਜ, ਖਰਬੂਜਾ, ਹਦਵਾਣਾ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਆਪਣੇ ਘਰ ਲੈ ਜਾਓ, ਆਪ ਕੱਟੋ, ਆਪਣੇ ਭਾਈ ਘਰ ਦੇ ਪੂਰੇ ਪਰਿਵਾਰ ਦੇ ਮੈਂਬਰਸ ਨੂੰ ਖਿਲਾਓ ਔਰ ਹਾਈਡਰੇਟ ਰਹੋ, ਸਕਿਨ 'ਤੇ ਗਲੋ ਔਰ ਨਾਲ ਦੇ ਨਾਲ ਤੁਹਾਡੀ ਬੋਡੀ ਨੂੰ ਪੂਰਾ ਦਾ ਪੂਰਾ ਪੋਸ਼ਨ ਜਿਹੜਾ ਆ ਇਹਨਾਂ ਸਾਰੀਆਂ ਚੀਜ਼ਾਂ ਤੋਂ ਮਿਲਦਾ ਹੈ। ਯਾਨੀ ਕਿ ਸੀਜ਼ਨਲ ਫਰੂਟ ਜਿਹੜੇ ਆ ਆਪਣੀ ਡਾਇਟ ਦੇ ਵਿੱਚ ਜ਼ਰੂਰ ਐਡ ਕਰੋ। ਵੈਸੇ ਤਾਂ ਤੁਸੀਂ ਹੋ ਸਾਰੇ ਸਿਆਣੇ ਆ, ਇਹਨਾਂ ਤੋਂ ਮੈਨੂੰ ਪਤਾ ਆ, ਲੇਕਿਨ ਮੇਰੇ ਸਾਰੇ ਸਿਆਣੇ ਸਿਆਣੇ ਦੋਸਤਾਂ ਨੂੰ ਇਹ ਚੀਜ਼ਾਂ ਥੋੜ੍ਹੀਆਂ ਥੋੜ੍ਹੀਆਂ ਯਾਦ ਕਰਾਉਣੀਆਂ ਪੈਂਦੀਆਂ, ਹੋਰ ਕੋਈ ਗੱਲ ਨਹੀਂ ਆ, ਕਿਉਂਕਿ ਜੇ ਮੈਂ ਯਾਦ ਨਹੀਂ ਨਾ ਕਰਾਉਂਗੀ ਫਿਰ ਤੁਸੀਂ ਚੇਤਾ ਭੁੱਲ ਜਾਂਦੇ ਹੋ, ਹੈ ਨਾ, ਅਤੇ ਮੈਂ ਨਹੀਂ ਚਾਹੁੰਦੀ ਕਿ ਤੁਸੀਂ ਚੇਤਾ ਭੁੱਲੋ। ਇਸ ਦੇ ਲਈ ਪਿਆਰੇ ਪਿਆਰੇ ਗੀਤ ਸੰਗੀਤ ਦਾ ਸਾਥ ਵੀ ਹੋਣਾ ਜ਼ਰੂਰੀ ਹੈ, ਤਾਂ ਫਿਰ ਉਹਦੇ ਲਾਜ਼ਮੀ ਹੋ ਜਾਂਦਾ ਕੁਛ ਚੀਜ਼ਾਂ ਦਾ ਸਾਥ ਹੋਣਾ।

ਬਿਲਕੁਲ ਜੀ, ਬਿਲਕੁਲ ਲਾਜ਼ਮੀ ਹੈ ਤੁਹਾਡਾ ਸਾਡੇ ਨਾਲ ਰਹਿਣਾ ਔਰ ਸਾਡਾ ਤੁਹਾਡੇ ਨਾਲ ਰਹਿਣਾ। ਪ੍ਰੋਗਰਾਮ ਚੱਲ ਰਿਹਾ ਹੈ ਗੁੱਡ ਮੋਰਨਿੰਗ ਜਲੰਧਰ, ਔਰ ਇਸ ਸਿਲਸਿਲੇ ਦੇ ਵਿੱਚ ਤੁਸੀਂ ਹੋ ਆਪਣੀ ਦੋਸਤ ਨਿਸ਼ਾ ਦੇ ਨਾਲ, ਔਰ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਦਾ ਸਿਲਸਿਲਾ ਜਿਹੜਾ ਮੈਨੂੰ ਇਹ ਕਹਿ ਰਿਹਾ ਹੈ ਕਿ ਅਸੀਂ ਆਪਣੀ ਚੀਜ਼ਾਂ ਨੂੰ ਜਦੋਂ ਸਮੇਟ ਕੇ ਸੰਭਾਲ ਕੇ ਰੱਖਦੇ ਹਾਂ ਤਾਂ ਇਹ ਸਾਰੀਆਂ ਚੀਜ਼ਾਂ ਆਪਣੀ ਆਪਣੀ ਜਗ੍ਹਾ 'ਤੇ ਆਪੇ ਮਿਲ ਜਾਂਦੀਆਂ ਨੇ, ਔਰ ਜਦੋਂ ਆਪੇ ਮਿਲ ਜਾਂਦੀਆਂ ਨੇ ਤਾਂ ਫਿਰ ਜਦੋਂ ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਲੱਭਦੇ ਹਾਂ

ਤੇ ਜ਼ਿਆਦਾ ਸਮਾਂ ਜਿਹੜਾ ਆ ਉਹ ਵਿਅਰਥ ਨਹੀਂ ਹੁੰਦਾ ਔਰ ਜ਼ਿਆਦਾ ਸਮਾਂ ਵਿਅਰਥ ਨਹੀਂ ਕਰਨਾ ਵੀ ਚਾਹੀਦਾ ਕਿਉਂਕਿ ਜ਼ਿਆਦਾ ਸਮਾਂ ਵਿਅਰਥ ਕਰਕੇ ਨਾ ਅਸੀਂ ਆਪਣੀ ਐਨਰਜੀ ਵੀ ਨਾਲ ਦੇ ਨਾਲ ਵੇਸਟ ਕਰ ਲੈਂਦੇ ਹਾਂ ਹੈ ਨਾ ਚਲੋ ਗੱਲਾਂ ਬਾਤਾਂ ਦਾ ਸਿਲਸਿਲਾ ਜਿਹੜਾ ਹੈ ਉਹ ਅੱਗੇ ਵਧਾਉਂਦੇ ਹਾਂ ਕਿ ਤੁਸੀਂ ਜਾਣਦੇ ਹੋ ਕਿ ਦੁਨੀਆਂ ਦੇ ਕਰੋੜਾਂ ਅਰਬਾਂ ਲੋਕ ਨੇ ਜਿੱਥੇ ਫਿੰਗਰਪ੍ਰਿੰਟਸ ਦੀ ਗੱਲ ਕਰੀਏ ਫਿੰਗਰਪ੍ਰਿੰਟਸ ਜਿਹੜੇ ਹੈ ਨਾ ਉਹ ਉਂਗਲਾਂ ਦੇ ਨਿਸ਼ਾਨ ਇੱਕੋ ਜਿਹੇ ਨਹੀਂ ਹੁੰਦੇ ਹੈ ਨਾ ਨਹੀਂ ਹੁੰਦੇ ਨਾ ਇੱਕੋ ਜਿਹੇ ਨਹੀਂ ਹੁੰਦੇ ਹੁਣ ਸਵਾਲ ਇੱਕ ਹੋਰ ਪੈਦਾ ਹੋ ਜਾਂਦਾ ਸਵਾਲ ਇਹ ਹੁੰਦਾ ਕਿ ਜੁੜਵਾਂ ਬੱਚਿਆਂ ਦਾ ਡੀ ਐਨ ਏ ਜਿਹੜਾ ਇੱਕੋ ਜਿਹਾ ਹੁੰਦਾ ਤਾਂ ਵੀ ਉਹਨਾਂ ਦੇ ਫਿੰਗਰਪ੍ਰਿੰਟਸ ਵੱਖਰੇ ਕਿਉਂ ਹੁੰਦੇ ਨੇ ਆਮ ਤੌਰ 'ਤੇ ਅਸੀਂ ਸੋਚਦੇ ਹਾਂ ਕਿ ਹਰ ਚੀਜ਼ ਜਿਹੜੀ ਹੈ ਉਹ ਡੀ ਐਨ ਏ ਹੀ ਤੈਅ ਕਰਦਾ ਹੈ ਇਸ ਕਰਕੇ ਜੁੜਵਾ ਬੱਚਿਆਂ ਦਾ ਜਿਹੜਾ ਚਿਹਰਾ ਹੈ ਅੱਖਾਂ ਨੇ ਬਲੱਡ ਗਰੁੱਪ ਹੈ ਕਈ ਵਾਰ ਇੱਕੋ ਜਿਹਾ ਹੀ ਲੱਗ ਰਿਹਾ ਹੁੰਦਾ ਹੈ ਨਾ ਲੱਗਦਿਆਂ ਹੁੰਦਾ ਨਾ ਪਰ ਫਿੰਗਰਪ੍ਰਿੰਟਸ ਦੀ ਕਹਾਣੀ ਕੁਝ ਵੱਖਰੀ ਹੈ ਹਾਂ ਜੀ ਹਾਂ ਵੱਖਰੀ ਕਹਾਣੀ ਹੈ ਇਹਨਾਂ ਫਿੰਗਰਪ੍ਰਿੰਟਸ ਦੀ ਜਿਹੜੀ ਕਿ ਵੱਖੋ ਵੱਖ ਹੁੰਦੀ ਹੈ ਨਾ ਔਰ ਦਿਲਚਸਪ ਗੱਲ ਹੈ ਇਹ ਕਿ ਜਿਹੜੀ ਫਿੰਗਰਪ੍ਰਿੰਟਸ ਹੈ ਇਹਨਾਂ ਦੀ ਅਸੀਂ ਕਹਾਣੀ ਨੂੰ ਅਗਰ ਸੁਣੀਏ ਜਾਣੀਏ ਤਾਂ ਕਹਿੰਦੇ ਨੇ ਕਿ ਜਦੋਂ ਇੱਕ ਬੱਚਾ ਆਪਣੀ ਮਾਂ ਦੇ ਗਰਭ ਵਿੱਚ ਹੁੰਦਾ ਹੈ ਖਾਸ ਕਰਕੇ 13ਵੇਂ ਤੋਂ 19ਵੇਂ ਹਫ਼ਤੇ ਦੇ ਵਿਚਕਾਰ ਦੀ ਗੱਲ ਕਰੀਏ ਤਾਂ ਉਸਦੀਆਂ ਉਂਗਲਾਂ ਔਰ ਹਥੇਲੀਆਂ ਜਿਹੜੀਆਂ ਉਹ ਬਣ ਰਹੀਆਂ ਹੁੰਦੀਆਂ ਨੇ ਹੈ ਨਾ ਔਰ ਉਸ ਵੇਲੇ ਬੱਚਾ ਇੱਕ ਓਮਨੀਓਟਿਕ ਫਲਿਊਡ ਯਾਨੀ ਕਿ ਗਰਭ ਦੇ ਵਿੱਚ ਇੱਕ ਜਿਹੜਾ ਪਾਣੀ ਹੁੰਦਾ ਹੈ ਨਾ ਉਹਦੀ ਗੱਲ ਕਰ ਰਹੇ ਹਾਂ ਹੁਣ ਸੋਚੋ ਜਦੋਂ ਬੱਚਾ ਹੱਥ ਲਾਉਂਦਾ ਉਂਗਲਾਂ ਰਗੜਦਾ ਖਾਂਦੀਆਂ ਜਾਂ ਫਿਰ ਕਹਿ ਸਕਦੇ ਹਾਂ ਕਿ ਹੌਲੀ ਹੌਲੀ ਆਪਸ ਦੇ ਵਿੱਚ ਜਦੋਂ ਟਕਰਾਉਂਦੇ ਨੇ ਤਾਂ ਚਮੜੀ ਉੱਤੇ ਇੱਕ ਨਿੱਕੀਆਂ ਨਿੱਕੀਆਂ ਲਾਈਨਾਂ ਜਿਹੜੀਆਂ ਉਹ ਆਪਣੇ ਆਪ ਬਣਨ ਲੱਗ ਜਾਂਦੀਆਂ ਨੇ ਅਤੇ ਇਹ ਲਾਈਨਾਂ ਅੱਗੇ ਜਾ ਕੇ ਬਣ ਜਾਂਦੀਆਂ ਨੇ ਸਾਡੇ ਫਿੰਗਰਪ੍ਰਿੰਟਸ ਹੁਣ ਭਾਵੇਂ ਬੱਚੇ ਜੁੜਵਾ ਹੋਣ ਡੀ ਐਨ ਏ ਇੱਕੋ ਜਿਹਾ ਹੋਵੇ ਪਰ ਗਰਭ ਦੇ ਅੰਦਰ ਦੋਵਾਂ ਦੀ ਜਿਹੜੀ ਇੱਕ ਗੱਲ ਕਰੀਏ ਪੋਜੀਸ਼ਨ ਦੀ ਗੱਲ ਕਰੀਏ ਹਿਲਜੁਲ ਦੀ ਗੱਲ ਕਰੀਏ ਉਹਨਾਂ ਦੇ ਦਬਾਅ ਦੀ ਗੱਲ ਕਰੀਏ ਉਹਨਾਂ ਦਾ ਜਿਹੜਾ ਪੋਸ਼ਨ ਹੈ ਉਹਦੀ ਗੱਲ ਕਰੀਏ ਤਾਂ ਇਸ ਕਰਕੇ ਉਹਨਾਂ ਦੇ ਫਿੰਗਰਪ੍ਰਿੰਟ ਜਿਹੜੇ ਆ ਵੱਖੋ ਵੱਖ ਹੋ ਜਾਂਦੇ ਨੇ ਉਹਨਾਂ ਦਾ ਹਿਲਣਾ ਡੁੱਲਣਾ ਔਰ ਉਹਨਾਂ ਦਾ ਪੋਸ਼ਨ ਜਿਹੜਾ ਤੈਅ ਕਰਦਾ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਹੈ ਨਾ ਦੋਸਤੋ ਕੁਦਰਤ ਦਾ ਕਮਾਲ ਇੱਕੋ ਜਿਹਾ ਡੀ ਐਨ ਏ ਪਰ ਫਿਰ ਵੀ ਇੱਕ ਇਨਸਾਨ ਦੀ ਪਹਿਚਾਣ ਬਿਲਕੁਲ ਅਨੋਖੀ ਹੈ ਡੀ ਐਨ ਏ ਬਹੁਤ ਇੰਪੋਰਟੈਂਟ ਇਹਨੂੰ ਨਾ ਹੁਣ ਇਹ ਸੋਚਿਓ ਕਿ ਲੈ ਇੱਦਾਂ ਹੋ ਜਾਂਦਾ ਤਾਂ ਉੱਦਾਂ ਹੋ ਜਾਂਦਾ ਇੱਦਾਂ ਦੀ ਕੋਈ ਗੱਲ ਨਹੀਂ ਹੈ

ਜੀ ਬਿਲਕੁਲ। ਔਰ ਇਹ ਸਫ਼ਰ ਜਿਹੜਾ ਆ ਉਹ ਅਸੀਂ ਤੈਅ ਕਰ ਰਹੇ ਹਾਂ ਪ੍ਰੋਗਰਾਮ ਦੇ ਵਿੱਚ। ਫਿੰਗਰ ਪ੍ਰਿੰਟ ਦੀ ਹੀ ਗੱਲ ਕਰੀ ਹਾਂ ਕਿ ਜਿਹੜੇ ਫਿੰਗਰ ਪ੍ਰਿੰਟ ਹੁੰਦੇ ਨੇ ਇਹਨਾਂ ਦੀ ਗੱਲ ਨੂੰ ਅਸੀਂ ਅੱਗੇ ਅਸੀਂ ਅਗਰ ਲੈ ਕੇ ਜਾਣਾ ਹੋਈਏ ਤਾਂ ਉਂਗਲਾਂ ਦੇ ਉਹ ਨਿਸ਼ਾਨ ਹੁੰਦੇ ਨੇ ਜਿਹੜੇ ਕਿ ਸਾਡੀ ਇੱਕ ਆਪਣੀ ਪਛਾਣ ਬਣਾਉਂਦੇ ਨੇ, ਵੱਖਰੇ ਹੋਣ ਦਾ ਅਹਿਸਾਸ ਕਰਾਉਂਦੇ ਨੇ। ਦੁਨੀਆਂ ਵਿੱਚ ਕੋਈ ਵੀ ਲੋਕ ਹੋਵੇ ਉਹਨਾਂ ਦੇ ਫਿੰਗਰ ਪ੍ਰਿੰਟ ਜਿਹੜੇ ਹੈ ਇੱਕੋ ਜਿਹੇ ਨਹੀਂ ਹੁੰਦੇ। ਇਸੇ ਕਰਕੇ ਜਦੋਂ ਪੁਲਿਸ ਜਾਂ ਬਾਇਓਮੈਟ੍ਰਿਕ ਸਿਸਟਮ ਜਿਹੜਾ ਹੁੰਦਾ ਹੈ, ਜਿਵੇਂ ਹੀ ਆਧਾਰ ਕਾਰਡ ਵਿੱਚ ਅਸੀਂ ਗੱਲ ਕਰੀਏ, ਫਿੰਗਰ ਪ੍ਰਿੰਟ ਦੀ ਪਹਿਚਾਣ ਜਿਹੜਾ ਆ ਇੱਕ ਮਜ਼ਬੂਤ ਸਬੂਤ ਜਿਹੜਾ ਆ ਉਹ ਮੰਨਿਆ ਜਾਂਦਾ ਹੈ। ਇਸ ਲਈ ਇਹ ਚੀਜ਼ਾਂ ਜਿਹੜੀਆਂ ਥੋੜ੍ਹੀਆਂ ਕੁਦਰਤ ਦੀਆਂ ਹੈਰਾਨ ਕਰ ਦੇਣ ਵਾਲੀਆਂ ਹੁੰਦੀਆਂ ਨੇ। ਹੈਰਾਨ ਕਰ ਦੇਣ ਵਾਲੀਆਂ ਚੀਜ਼ਾਂ ਦੇ ਨਾਲ ਵਾਕਈ ਅਸੀਂ ਕਹਿ ਸਕਦੇ ਹਾਂ ਮਾਸ਼ਾਅੱਲਾ, ਵਾਹ ਜੀ ਵਾਹ, ਮਤਲਬ ਖੂਬਸੂਰਤ ਅਹਿਸਾਸ, ਖੂਬਸੂਰਤ ਚੀਜ਼ਾਂ ਜਿਹੜੀਆਂ ਹੈ ਜਦੋਂ ਸਾਨੂੰ ਪਤਾ ਲੱਗਦੀਆਂ ਨੇ ਤਾਂ ਅਸੀਂ ਕਹਿ ਦਿੰਦੇ ਹਾਂ ਕਿ ਇਹ ਵੱਖੋ ਵੱਖ ਹੈ ਨਾ, ਸਭ ਤੋਂ ਅਜਬ ਵੀ ਹੈ ਔਰ ਗਜਬ ਵੀ ਹੈ। ਔਰ ਅਜਬ ਗਜਬ ਚੀਜ਼ਾਂ ਜਦੋਂ ਜ਼ਿੰਦਗੀ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਦੀਆਂ ਨੇ ਤਾਂ ਅਸੀਂ ਹੈਰਾਨ ਹੋ ਜਾਂਦੇ ਹਾਂ, ਕਿਉਂਕਿ ਇਹ ਕੁਦਰਤ ਦਾ ਕਰਿਸ਼ਮਾ ਹੁੰਦੀਆਂ ਨੇ। ਸੋ ਹੁਣ ਇੱਕ ਪਿਆਰੇ ਜਿਹੇ ਗੀਤ ਤੋਂ ਬਾਅਦ ਬਿਲਕੁਲ ਅਸੀਂ ਅੱਜ ਗੱਲ ਕਰਾਂਗੇ ਇੰਟਰਨੈਸ਼ਨਲ ਡੇ ਟੂ ਐਂਡ ਦਾ ਆਬਸਟ੍ਰੈਕਟਿਕ ਔਰ ਐਬਸਟੂਲਾ ਦੇ ਇਹਦੇ ਉੱਤੇ। ਔਰ ਇਸ ਗੱਲਬਾਤ ਨੂੰ ਕਰਨ ਲਈ ਸਾਡੇ ਨਾਲ ਡਾਕਟਰ ਸਾਹਿਬ ਬਿਲਕੁਲ ਤਿਆਰ ਨੇ, ਲੇਕਿਨ ਫਿਲਹਾਲ ਇੱਕ ਪਿਆਰਾ ਜਿਹਾ ਗੀਤ ਸੁਣਦੇ ਹਾਂ।

ਕਿਸੇ ਨੀ ਦਿਸਦਾ ਪਿਆ ਤੁਹਾਨੂੰ? ਦਿਸਦਾ ਪਿਆ, ਦਿਸਦਾ ਪਿਆ, ਧੁੱਪ ਦਾ ਲਿਸ਼ਕਾਰਾ ਪੈਣ ਡਿਆ ਸੀ ਤਾਂ ਨੀ ਦਿਖਣ ਡਿਆ ਸੀ। ਸ਼ਨੀਵਾਰ ਹੈ, ਅੱਜ ਸ਼ਨੀਵਾਰ ਤੁਸੀਂ ਕਿਵੇਂ ਮਨਾ ਰਹੇ ਹੋ? ਯਾਨੀ ਕਿ ਵੀਕਐਂਡ ਹੈ, ਥੋੜ੍ਹਾ ਬਹੁਤਾ ਤਾਂ ਸੋਚਿਆ ਹੋਏਗਾ ਨਾ। ਵੈਸੇ ਬਾਹਰ ਘੁੰਮਣ ਬਾਰੇ ਤਾਂ ਜ਼ਿਆਦਾ ਸੋਚਿਓ ਨਾ, ਕਿਉਂਕਿ ਜੇ ਤੁਸੀਂ ਬਾਹਰ ਘੁੰਮਣ ਜਾਂਦੇ ਹੋ ਤਾਂ ਬਾਹਰ ਗਰਮੀ ਆ। ਔਰ ਜੇ ਤੁਸੀਂ ਸੋਚ ਰਹੇ ਹੋ ਕਿ ਕੁਛ ਛੋਟਾ ਮੋਟਾ ਇਹੋ ਜਿਹਾ ਕੀਤਾ ਜਾਵੇ ਜਿਹੜਾ ਥੋੜ੍ਹਾ ਜਿਹਾ ਜੁਗਾੜ ਲਗਾ ਕੇ ਕੀਤਾ ਜਾ ਸਕਦਾ, ਕੀ ਕਰੋਗੇ ਤੁਸੀਂ? ਦੱਸੋ ਤਾਂ ਮੈਨੂੰ ਜ਼ਰਾ। ਹਾਂ ਹਾਂ, ਮੈਨੂੰ ਦੱਸ ਦਿਓ 9855101027। ਜੀ ਹਾਂ, ਬਿਲਕੁਲ ਜੀ, ਤੁਸੀਂ ਜੁਗਾੜ ਲਗਾ ਕੇ ਕਦੇ ਕੋਈ ਕੰਮ ਕੀਤਾ ਜਿਵੇਂ ਕਿ ਟੂਟੀ ਜਿਹੜੀ ਹੈ ਉਹਦਾ ਜਿਹੜਾ ਪ੍ਰੈਸ਼ਰ ਹੈ ਉਹ ਬਹੁਤ ਜ਼ਿਆਦਾ ਘੱਟ ਗਿਆ ਹੋਵੇ ਜਾਂ ਵੱਧ ਗਿਆ ਹੋਵੇ, ਔਰ ਤੁਸੀਂ ਕਿਸੇ ਬੋਟਲ ਦਾ ਟੱਕਰ ਲੈ ਕੇ ਉਹਦੇ ਵਿੱਚ ਛੇਦ ਕਰਕੇ, ਨਿੱਕੇ ਨਿੱਕੇ ਛੇਦ ਕਰਕੇ ਉਸ ਪ੍ਰੈਸ਼ਰ ਨੂੰ ਨੋਰਮਲ ਕੀਤਾ ਹੋਵੇ? ਅਰੇ ਅਰੇ ਅਰੇ ਅਰੇ, ਸਾਈਕਲ ਦੇ ਵਿੱਚ ਨਾ ਜਿਹੜਾ ਟਾਇਰ ਹੁੰਦਾ ਸਾਈਕਲ ਦਾ, ਉਹਦੇ ਵਿੱਚ ਕੋਈ ਇਹੋ ਜਿਹੀ ਚੀਜ਼ ਲਗਾ ਦਿੱਤੀ ਹੋਵੇ ਜਿਹਦੇ ਨਾਲ ਅਲੱਗ ਜਿਹੀ ਆਵਾਜ਼ ਆਉਂਦੀ ਹੋਵੇ, ਇੱਦਾਂ ਦਾ ਕੋਈ ਜੁਗਾੜ? ਹਾਂ, ਜੁਗਾੜ ਲਗਾਉਣਾ ਸਾਡੇ ਪੰਜਾਬੀਆਂ ਦੀ ਆਦਤ ਹੈ। ਯਾਨੀ ਕਿ ਪੈਸੇ ਤਾਂ ਅਸੀਂ ਬਚਾ ਲੈਂਦੇ ਹਾਂ, ਲੇਕਿਨ ਕਦੇ ਨਾ ਕਦੇ ਜੁਗਾੜ ਜਿਹੜੇ ਹੈ ਕੰਮ ਵੀ ਆ ਜਾਂਦੇ ਨੇ। 9ਵੀਂ 10ਵੀਂ ਜਮਾਤ ਦੇ ਬਹੁਤ ਸਾਰੇ ਸਟੂਡੈਂਟਸ ਨੇ, ਯਾਨੀ ਕਿ ਅਸੀਂ ਇੱਕ ਸਟੇਟ ਦੀ ਗੱਲ ਕਰੀਏ ਤਾਂ ਉੱਥੇ ਦੀ ਮੈਂ ਇੱਕ ਵਿਊ ਦੇਖ ਰਹੀ ਸੀਗੀ ਕਿ ਉੱਥੇ ਦੇ 9ਵੀਂ 10ਵੀਂ ਦੇ ਬੱਚਿਆਂ ਨੇ ਬਹੁਤ ਸਾਰੇ ਸਕੂਲਸ ਜਿਵੇਂ ਜਿੱਥੇ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ, ਉਹਨਾਂ ਨੇ ਕੀ ਕੀਤਾ ਕਿ ਕੁੱਲੜ ਲੈ ਕੇ, ਜਿਹੜੇ ਕੁੱਲੜ ਹੁੰਦੇ ਨੇ, ਵੇਸ ਕੁੱਲੜ ਹੁੰਦੇ ਨੇ, ਮਟਕੇ ਹੁੰਦੇ ਨੇ, ਉਹਨਾਂ ਨੂੰ ਇੱਕ ਬੈਲੈਂਸ ਯਾਨੀ ਕਿ ਇੱਕ ਬਰਾਬਰ ਸ਼ੇਪ ਦੇ ਵਿੱਚ ਕੱਟ ਕੇ ਉਹਦੇ ਵਿੱਚ ਉੱਪਰੋਂ ਦੀ ਪਾਣੀ ਕਿਸੇ ਤਰੀਕੇ ਦੇ ਨਾਲ ਵਗਾ ਕੇ ਛੋਟੀ ਜਿਹੀ ਮੋਟਰ ਲਗਾ ਕੇ ਇੱਕ ਨੈਚੁਰਲ ਕੂਲਰ ਬਣਾਉਣ ਦੀ ਕੋਸ਼ਿਸ਼ ਕੀਤੀ।

ਸੀਗਾ। ਕੰਮ ਹੋਣ ਤਾਂ ਇੱਦਾਂ ਦੇ ਹੈ ਨਾ, ਜੁਗਾੜ ਵੀ ਲੱਗ ਗਿਆ ਔਰ ਬਹੁਤ ਵਧੀਆ ਤਰੀਕਾ ਵੀ ਹੋ ਗਿਆ, ਇੱਕ ਠੰਡਕ ਵੀ ਜਿਹੜੀ ਹੈ ਉਹ ਮਹਿਸੂਸ ਹੋ ਗਈ ਅਤੇ ਠੰਡਕ ਮਹਿਸੂਸ ਹੁੰਦੀ ਰਹੇਗੀ ਆਕਾਸ਼ਵਾਣੀ ਦੇ ਇਸ ਪ੍ਰੋਗਰਾਮ ਗੁੱਡ ਮੋਰਨਿੰਗ ਜਲੰਧਰ ਦੇ ਵਿੱਚ। ਔਰ ਪ੍ਰੋਗਰਾਮ ਦੇ ਵਿੱਚ ਚਲੀਏ ਥੋੜ੍ਹਾ ਜਿਹਾ ਅੱਗੇ, ਕਿਉਂਕਿ ਘੜੀ ਦੀ ਸੂਈ ਜਿਹੜੀ ਹੈ ਮੈਨੂੰ ਇਸ਼ਾਰਾ ਕਰ ਰਹੀ ਹੈ ਕਿ ਜ਼ਿਆਦਾ ਸਮਾਂ ਜਿਹੜਾ ਹੈ ਉਹ ਨਹੀਂ ਹੈ ਗੱਲਾਂ ਕਰਨ ਦਾ, ਬਾਤਾਂ ਕਰਨ ਦਾ, ਲੇਕਿਨ ਸਮਾਂ ਜਿਹੜਾ ਹੈ ਉਹ ਇਹ ਕਹਿ ਰਿਹਾ ਕਿ ਹੁਣ ਇੰਨੀਆਂ ਕੁ ਗੱਲਾਂ ਕੀਤੀਆਂ ਜਾਣ ਕਿ ਪ੍ਰੋਗਰਾਮ ਦੇ ਵਿੱਚ ਨਾ ਤੁਸੀਂ ਸਿਰਫ ਅਤੇ ਸਿਰਫ ਜਿਹੜੀ ਇੱਕ ਅੱਛੀ ਅੱਛੀ ਇਨਫੋਰਮੇਸ਼ਨ ਦਿੱਤੀ ਹੈ ਉਹ ਤੁਹਾਨੂੰ ਕਿਹੋ ਜਿਹੀ ਲੱਗੀ ਉਹਦੇ ਬਾਰੇ ਦੱਸ ਦਈਓ, ਠੀਕ ਹੈ ਨਾ। ਬਿਲਕੁਲ ਜੀ, ਘੜੀ ਦੀ ਸੂਈ ਜਿਹੜੀ ਆ ਉਹ ਤਾਂ ਮੈਨੂੰ ਇਹ ਦੱਸ ਰਹੀ ਕਿ ਨਿਸ਼ਾ ਜ਼ਿਆਦਾ ਗੱਲਾਂ ਨਾ ਕਰੀ, ਹੈ ਨਾ, 8:30 ਹੋਣ ਹੀ ਵਾਲੇ ਨੇ। ਲੇਕਿਨ ਤੁਹਾਨੂੰ ਅੱਜ ਦਾ ਇਹ ਸਿਲਸਿਲਾ ਕਿਹੋ ਜਿਹਾ ਲੱਗਿਆ? ਕੋਸ਼ਿਸ਼ ਤਾਂ ਇਹ ਕੀਤੀ ਹੈ ਕਿ ਦੋਸਤਾਂ ਨੂੰ ਬਹੁਤ ਸਾਰੀ ਜਾਣਕਾਰੀ ਜਿਹੜੀ ਹੈ ਇਸ ਪ੍ਰੋਗਰਾਮ ਦੇ ਵਿੱਚ ਜ਼ਰੂਰ ਦੇ ਸਕਾਂ। ਔਰ ਡਾਕਟਰ ਸਾਹਿਬਾਨ ਦੇ ਨਾਲ, ਗਾਇਨੀਕੋਲੋਜਿਸਟ ਜਿਹੜੇ ਅੱਜ ਸਾਡੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜੇ ਸੀ, ਅਸੀਂ ਉਹਨਾਂ ਦੇ ਨਾਲ ਗੱਲ ਕੀਤੀ ਹੈ ਔਰ ਬਹੁਤ ਵਧੀਆ ਇਨਫੋਰਮੇਸ਼ਨ ਜਿਹੜੀ ਹੈ ਉਹਨਾਂ ਤੋਂ ਲਈ ਹੈ। ਉਮੀਦ ਕਰਦੀ ਹਾਂ ਤੁਹਾਡੇ ਲਈ ਜ਼ਰੂਰ ਕੰਮ ਆਏਗੀ। ਤਾਂ ਫਿਲਹਾਲ ਪ੍ਰੋਗਰਾਮ ਗੁੱਡ ਮੋਰਨਿੰਗ ਜਲੰਧਰ ਨੂੰ ਇੱਥੇ ਹੀ ਵਾਇੰਡ ਅਪ ਕਰਨ ਦੀ ਦੇ ਦਿਓ ਇਜਾਜ਼ਤ। ਅਗਲਾ ਸਫ਼ਰ ਲੈ ਕੇ ਫਿਰ ਤੋਂ ਆ ਜਾਵਾਂਗੀ। FM 102.7 MHz ਦੇ ਆਕਾਸ਼ਵਾਣੀ ਦਾ ਇਹ ਰੇਨਬੋ ਚੈਨਲ ਹੈ। 8:30 ਹੋਣ ਜਾ ਰਹੇ ਨੇ, ਵੇਲਾ ਹੋ ਰਿਹਾ ਜੀ ਸਾਡੇ ਪ੍ਰਦੇਸ਼ਿਕ ਚੈਨਲ ਤੋਂ ਪੰਜਾਬੀ ਦੇ ਵਿੱਚ ਖ਼ਬਰਾਂ ਸੁਣਨ ਦਾ।

નમસ્કાર, એ આકાશવાણીએ ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 19ਵੇਂ ਰੁਜ਼ਗਾਰ ਮੇਲੇ ਵਿੱਚ 51,000 ਤੋਂ ਵੱਧ ਚੁਣੇ ਹੋਏ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡਣਗੇ। ਪੰਜਾਬ 'ਚ ਰੁਜ਼ਗਾਰ ਮੇਲਾ ਰੇਲ ਕੋਚ ਫੈਕਟਰੀ ਕਪੂਰਥਲਾ ਵਿਖੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਦੀ ਮੌਜੂਦਗੀ 'ਚ ਹੋਏਗਾ। ਭਾਰਤੀ ਰਿਜ਼ਰਵ ਬੈਂਕ ਨੇ ਮਾਲੀ ਸਾਲ 2025-26 ਲਈ ਕੇਂਦਰ ਸਰਕਾਰ ਨੂੰ 286,000 ਕਰੋੜ ਰੁਪਏ ਦੇ ਰਿਕਾਰਡ ਸਰਪਲਸ ਦੇ ਤਬਾਦਲੇ ਨੂੰ ਮਨਜ਼ੂਰੀ ਦੇ ਦਿੱਤੀ ਏ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਭਾਰਤ ਦੇ 4 ਦਿਨਾਂ ਦੌਰੇ 'ਤੇ ਕੋਲਕਾਤਾ ਪਹੁੰਚ ਗਏ ਨੇ। ਭਾਰਤੀ ਫੌਜ ਦੇ ਅਧਿਕਾਰੀ ਮੇਜਰ ਅਭਿਲਾਸ਼ਾ ਬਰਾਕ ਨੂੰ 2025 ਸੰਯੁਕਤ ਰਾਸ਼ਟਰ ਫੌਜੀ ਲਿੰਗਕ ਸਮਾਨਤਾ ਸਮਰਥਕ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉੱਤਰਾਖੰਡ ਵਿੱਚ ਚਮੋਲੀ ਜ਼ਿਲ੍ਹੇ 'ਚ ਸਥਿਤ ਪਵਿੱਤਰ ਸ਼੍ਰੀ ਹੇਮਕੁੰਡ ਸਾਹਿਬ ਦੇ ਕਪਾਟ ਅੱਜ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਗਏ ਨੇ। ਅਤੇ IPL ਕ੍ਰਿਕਟ ਵਿੱਚ ਹੈਦਰਾਬਾਦ ਵਿੱਚ ਸਨਰਾਈਜ਼ਰਸ ਹੈਦਰਾਬਾਦ ਨੇ ਰਾਇਲ ਚੈਲੇਂਜਰਸ ਬੰਗਲੁਰੂ ਨੂੰ 55 ਰਨਾਂ ਨਾਲ ਹਰਾ ਦਿੱਤਾ ਹੈ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 19ਵੇਂ ਰੁਜ਼ਗਾਰ ਮੇਲੇ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਵੱਖ ਵੱਖ ਸਰਕਾਰੀ ਵਿਭਾਗਾਂ ਅਤੇ ਸੰਗਠਨਾਂ ਵਿੱਚ ਨਵੇਂ ਭਰਤੀ ਹੋਏ 51,000 ਤੋਂ ਵੱਧ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡਣਗੇ। ਸ਼੍ਰੀ ਮੋਦੀ ਇਸ ਮੌਕੇ ਇਕੱਠ ਨੂੰ ਸੰਬੋਧਨ ਵੀ ਕਰਨਗੇ। ਇਸ ਦੇਸ਼ ਵਿਆਪੀ ਪਹਿਲਕਦਮੀ ਦੇ ਹਿੱਸੇ ਵਜੋਂ ਪੰਜਾਬ ਵਿੱਚ ਕਪੂਰਥਲਾ ਦੇ ਵਾਰਿਸ਼ਾ ਹਾਲ ਰੇਲ ਕੋਚ ਫੈਕਟਰੀ ਵਿਖੇ ਇੱਕ ਰੋਜ਼ ਕਾਰ ਮੇਲਾ ਕਰਾਇਆ ਜਾ ਰਿਹਾ। ਇਸ ਮੌਕੇ ਭਾਰਤ ਦੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ ਮੌਜੂਦ ਰਹਿਣਗੇ, ਜੋ ਕੇਂਦਰ ਸਰਕਾਰ ਦੇ ਵੱਖ ਵੱਖ ਵਿਭਾਗਾਂ ਅਧੀਨ ਨਵੇਂ ਚੁਣੇ ਗਏ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪਣਗੇ। ਸਾਡੇ ਪੱਤਰਕਾਰ ਨੇ ਖਬਰ ਦਿੱਤੀ ਹੈ ਕਿ ਰੋਜ਼ਗਾਰ ਮੇਲਾ ਇੱਕ ਅਹਿਮ ਪਹਿਲ ਹੈ ਜੋ ਰੋਜ਼ਗਾਰ ਪੈਦਾ ਕਰਨ ਨੂੰ ਸਭ ਤੋਂ ਵੱਧ ਤਰਜੀਹ ਦੇਣ ਅਤੇ ਇਸ ਦ੍ਰਿਸ਼ਟੀਕੋਣ ਨੂੰ ਹਕੀਕਤ ਵਿੱਚ ਬਦਲਣ ਦੀ ਪ੍ਰਧਾਨ ਮੰਤਰੀ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਰੁਜ਼ਗਾਰ ਮੇਲਾ ਰੁਜ਼ਗਾਰ ਪੈਦਾ ਕਰਨ ਨੂੰ ਸਭ ਤੋਂ ਵੱਧ ਤਰਜੀਹ ਦੇਣ ਦੀ ਪ੍ਰਧਾਨ ਮੰਤਰੀ ਦੀ ਵਚਨਬੱਧਤਾ ਨੂੰ ਪੂਰਾ ਕਰਨ ਵੱਲ ਇੱਕ ਕਦਮ ਹੈ। ਇਹ ਮੇਲਾ ਨੌਜਵਾਨਾਂ ਨੂੰ ਉਨ੍ਹਾਂ ਦੇ ਸ਼ਕਤੀਕਰਨ ਅਤੇ ਰਾਸ਼ਟਰ ਨਿਰਮਾਣ ਵਿੱਚ ਹਿੱਸੇਦਾਰੀ ਲਈ ਸਾਰਥਕ ਮੌਕੇ ਪ੍ਰਦਾਨ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਆਪਣੀ ਸ਼ੁਰੂਆਤ ਤੋਂ ਲੈ ਕੇ ਦੇਸ਼ ਭਰ ਵਿੱਚ ਕਰਾਏ ਗਏ 18 ਰੁਜ਼ਗਾਰ ਮੇਲਿਆਂ ਰਾਹੀਂ ਕਰੀਬ 12 ਲੱਖ ਭਰਤੀ ਪੱਤਰ ਜਾਰੀ ਕੀਤੇ ਗਏ ਨੇ। 19ਵਾਂ ਰੁਜ਼ਗਾਰ ਮੇਲਾ ਦੇਸ਼ ਭਰ ਵਿੱਚ 47 ਥਾਵਾਂ 'ਤੇ ਕਰਾਇਆ ਜਾਏਗਾ। ਦੇਸ਼ ਭਰ ਤੋਂ ਚੁਣੇ ਗਏ ਨਵੇਂ ਭਰਤੀ ਉਮੀਦਵਾਰ ਰੇਲਵੇ, ਗ੍ਰਹਿ ਮੰਤਰਾਲੇ, ਸਿਹਤ ਤੇ ਪਰਿਵਾਰ ਭਲਾਈ ਤੇ ਉੱਚ ਸਿੱਖਿਆ ਵਿਭਾਗ ਸਮੇਤ ਵੱਖ ਵੱਖ ਮੰਤਰਾਲਿਆਂ ਤੇ ਵਿਭਾਗਾਂ ਵਿੱਚ ਸ਼ਾਮਲ ਹੋਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਾਈਪ੍ਰਸ ਦੇ ਰਾਸ਼ਟਰਪਤੀ ਨਿਕੋਸ ਕ੍ਰਿਸਟੋਲਾਈਡਸ ਨੇ ਦਹਿਸ਼ਤਗਰਦੀ ਦਾ ਮੁਕਾਬਲਾ ਕਰਨ ਲਈ ਬਹੁਪੱਖੀ ਯਤਨਾਂ ਨੂੰ ਮਜ਼ਬੂਤ ਕਰਨ ਅਤੇ ਸੰਯੁਕਤ ਰਾਸ਼ਟਰ ਦੇ ਢਾਂਚੇ ਦੇ ਅੰਦਰ ਅੰਤਰਰਾਸ਼ਟਰੀ ਦਹਿਸ਼ਤਗਰਦੀ ਤੇ ਵਿਆਪਕ ਸੰਮੇਲਨ ਨੂੰ ਜਲਦੀ ਅੰਤਮ ਰੂਪ ਦੇਣ ਅਤੇ ਅਪਣਾਉਣ ਦਾ ਸੱਦਾ ਦਿੱਤਾ ਹੈ। ਕੱਲ੍ਹ ਨਵੀਂ ਦਿੱਲੀ ਵਿੱਚ ਦੋਵਾਂ ਨੇਤਾਵਾਂ ਵਿਚਕਾਰ ਗੱਲਬਾਤ ਤੋਂ

ਜਾਰੀ ਰੱਖਣ ਦੀ ਆਪ ਨੇ ਵਚਨਬੱਧਤਾ ਪ੍ਰਗਟਾਈਏ। IPL ਕ੍ਰਿਕਟ ਵਿੱਚ ਬੀਤੀ ਰਾਤ ਹੈਦਰਾਬਾਦ ਵਿੱਚ ਸਨਰਾਈਜ਼ਰਸ ਹੈਦਰਾਬਾਦ ਨੇ ਰਾਇਲ ਚੈਲੇਂਜਰਸ ਬੰਗਲੁਰੂ ਨੂੰ 55 ਦੌੜਾਂ ਨਾਲ ਹਰਾ ਦਿੱਤਾ ਹੈ। ਸਨਰਾਈਜ਼ਰਸ ਹੈਦਰਾਬਾਦ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਤੈਅ 20 ਓਵਰਾਂ ਵਿੱਚ 4 ਵਿਕਟਾਂ ਅਤੇ 255 ਦੌੜਾਂ ਬਣਾਈਆਂ। ਈਸ਼ਾਨ ਕਿਸ਼ਨ ਨੇ 79, ਅਭਿਸ਼ੇਕ ਸ਼ਰਮਾ ਨੇ 56 ਅਤੇ ਹੈਨਰਿਕ ਕਲਾਸੇਨ ਨੇ 51 ਦੌੜਾਂ ਬਣਾਈਆਂ। ਜਵਾਬ ਵਿੱਚ ਰਾਇਲ ਚੈਲੇਂਜਰਸ ਬੰਗਲੁਰੂ ਦੀ ਟੀਮ 20 ਓਵਰਾਂ ਵਿੱਚ 4 ਵਿਕਟਾਂ ਅਤੇ 200 ਦੌੜਾਂ ਹੀ ਬਣਾ ਸਕੀ। ਰਜਤ ਪਾਟੀਦਾਰ ਨੇ ਸਭ ਤੋਂ ਵੱਧ 56 ਦੌੜਾਂ ਬਣਾਈਆਂ। ਈਸ਼ਾਨ ਕਿਸ਼ਨ ਨੂੰ ਪਲੇਅਰ ਆਫ ਦੀ ਮੈਚ ਚੁਣਿਆ ਗਿਆ। ਅੱਜ ਲਖਨਊ ਵਿੱਚ ਸ਼ਾਮੀ 7:30 ਵਜੇ ਪੰਜਾਬ ਕਿੰਗਸ ਦਾ ਮੁਕਾਬਲਾ ਲਖਨਊ ਸੁਪਰ ਜੈਂਟਸ ਨਾਲ ਹੋਏਗਾ। ਆਖਿਰ ਵਿੱਚ ਖਾਸ ਖਬਰਾਂ ਇੱਕ ਵਾਰ ਫੇਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨੀਵੇਂ ਰੋਜ਼ਗਾਰ ਮੇਲੇ ਵਿੱਚ 51,000 ਤੋਂ ਵੱਧ ਚੁਣੇ ਹੋਏ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡਣਗੇ। ਪੰਜਾਬ 'ਚ ਰੋਜ਼ਗਾਰ ਮੇਲਾ ਰੇਲ ਕੋਚ ਫੈਕਟਰੀ ਕਪੂਰਥਲਾ ਵਿਖੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਦੀ ਮੌਜੂਦਗੀ 'ਚ ਹੋਏਗਾ। ਭਾਰਤੀ ਰਿਜ਼ਰਵ ਬੈਂਕ ਨੇ ਮਾਲੀ ਸਾਲ 2025-26 ਲਈ ਕੇਂਦਰ ਸਰਕਾਰ ਨੂੰ 2,86,000 ਕਰੋੜ ਰੁਪਏ ਦੇ ਰਿਕਾਰਡ ਸਰਪਲਸ ਦੇ ਤਬਾਦਲੇ ਨੂੰ ਮਨਜ਼ੂਰੀ ਦੇ ਦਿੱਤੀ ਏ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਭਾਰਤ ਦੇ 4 ਦਿਨਾਂ ਦੌਰੇ 'ਤੇ ਕੋਲਕਾਤਾ ਪਹੁੰਚ ਗਏ ਨੇ। ਭਾਰਤੀ ਫੌਜ ਦੇ ਅਧਿਕਾਰੀ ਮੇਜਰ ਅਭਿਲਾਸ਼ਾ ਬਰਾਕ ਨੂੰ 2025 ਸੰਯੁਕਤ ਰਾਸ਼ਟਰ ਫੌਜੀ ਲਿੰਗਕ ਸਮਾਨਤਾ ਸਮਰਥਕ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਅਤੇ ਉੱਤਰਾਖੰਡ ਵਿੱਚ ਚਮੋਲੀ ਜ਼ਿਲ੍ਹੇ 'ਚ ਸਥਿਤ ਪਵਿੱਤਰ ਸ਼੍ਰੀ ਹੇਮਕੁੰਟ ਸਾਹਿਬ ਦੇ ਕਪਾਟ ਅੱਜ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਗਏ ਨੇ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਦੁਪਹਿਰ ਬਾਅਦ 1:10 'ਤੇ ਹੋਏਗਾ। ਨਮਸਕਾਰ।

ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।

0: ਸਕੀਮ ਦੇ ਟੈਲੀਲੋ ਨਿਆਬੰਧੂ ਕਾਨੂੰਨੀ ਸਾਖਰਤਾ ਅਤੇ ਜਾਗਰੂਕਤਾ ਪ੍ਰੋਗਰਾਮ ਨਾਲ ਜੁੜੋ। ਕਾਨੂੰਨੀ ਮਦਦ ਟੈਲੀਲੋ ਤੇ ਟੋਲ ਫ੍ਰੀ ਨੰਬਰ 1-44-54 ਤੇ ਵੈਬਸਾਈਟ www.telilaw.in ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।
1: Rainbow FM, Rainbow FM, Rainbow FM, Rainbow FM.

0: ਨਿਆਂ ਬੰਧੂ ਕਾਨੂੰਨੀ ਸਾਖਰਤਾ ਅਤੇ ਜਾਗਰੂਕਤਾ ਪ੍ਰੋਗਰਾਮ ਨਾਲ ਜੁੜੋ। ਕਾਨੂੰਨੀ ਮਦਦ ਟੈਲੀਲਾਅ ਤੇ ਟੋਲ ਫ੍ਰੀ ਨੰਬਰ 1-44-54 ਤੇ ਵੈਬਸਾਈਟ www.telelaw.in ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।
1: FM band 102.7 MHz से खरीदी सुई के मुताबिक 8:00 पूरे दे पूरे 44 मिनट और 35-36 सैकेंड जड़े है हो गए ने और वेला हो रहा है प्रोग्राम अड्डी टप्पा का। आओ इस सफर का आगाज करने इस खूबसूरत गीत के नाल।

ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਜੀ ਟਿਊਨ ਕੀਤਾ ਹੋਇਆ ਸੀ ਤੁਸੀਂ? ਓਕੇ ਓਕੇ ਓਕੇ ਓਕੇ ਮੈਂ ਕਿਹਾ ਚੱਲ ਮੈਂ ਪੁੱਛ ਲਵਾਂ ਜਿਹਨਾਂ ਨੇ ਨਹੀਂ ਟਿਊਨ ਕੀਤਾ ਉਹਨਾਂ ਨੂੰ ਤਾਂ ਦੱਸ ਦਿਆਂ ਕਿ 102.7 ਮੈਗਾਹਰਟਜ਼ ਤੇ ਪ੍ਰੋਗਰਾਮ ਸ਼ੁਰੂ ਹੋ ਚੁੱਕਿਆ ਜੀ ਦਿਲ ਆਪਣਾ ਪੰਜਾਬੀ। ਦਿਲ ਆਪਣਾ ਪੰਜਾਬੀ ਦਾ ਇੱਕ ਖੂਬਸੂਰਤ ਸਫ਼ਰ ਲੈ ਕੇ ਤੁਹਾਡੀ ਆਪਣੀ ਦੋਸਤ ਨਿਸ਼ਾ ਬਿਲਕੁਲ ਤੁਹਾਡੇ ਸਾਰਿਆਂ ਦੇ ਨਾਲ ਤਿਆਰ ਵਰ ਤਿਆਰ ਹੈ ਜੀ। ਬਿਲਕੁਲ ਜੀ 9855101027 ਤੁਸੀਂ ਘੱਲੇ ਜੇ ਆਪਣੇ ਪਿਆਰੇ ਪਿਆਰੇ ਸੁਨੇਹੇ। ਇਸ ਵੇਲੇ ਮੇਰੇ ਨਾਲ ਬਣੇ ਹੋਏ ਨੇ 103.6 ਮੈਗਾਹਰਟਜ਼ ਤੋਂ ਆਕਾਸ਼ਵਾਣੀ ਅੰਮ੍ਰਿਤਸਰ ਦੇ ਸਰੋਤੇ, ਔਰ ਨਾਲ ਦੇ ਨਾਲ ਨਿਊਜ਼ ਔਨ ਏਅਰ ਐਪ ਦੇ ਜ਼ਰੀਏ ਵੀ ਬਹੁਤ ਸਾਰੇ ਦੋਸਤ ਜੁੜੇ ਹੋਏ ਨੇ। ਇਹਨਾਂ ਸਾਰੇ ਦੋਸਤਾਂ ਨੂੰ ਮੈਂ ਕਹਾਂ ਤੁਸੀਂ ਇੱਕ ਵਾਰੀ ਫਟਾਫਟ ਤੋਂ ਟਿਊਨ ਕਰ ਲਓ, ਜੇ ਨਹੀਂ ਟਿਊਨ ਕੀਤਾ ਵੋਲੀਅਮ ਕਰ ਲਓ ਥੋੜ੍ਹਾ ਜਿਹਾ। ਆਹਾ ਮਜ਼ਾ ਹੀ ਆ ਗਿਆ, ਮਜ਼ਾ ਹੀ ਆ ਗਿਆ। ਲਓ ਜੀ ਦੋਸਤਾਂ ਦੇ ਨਾਲ ਗੱਲਬਾਤ ਹੋ ਜਾਵੇ ਤਾਂ ਫਿਰ ਮਜ਼ਾ ਜਿਹੜਾ ਉਹ ਆਪੇ ਕਹਿ ਜਾਂਦੇ ਆ, ਹੈ ਨਾ। ਚਲੋ ਠੀਕ ਹੈ, ਚਲੋ ਜੀ, ਚਲੋ ਇਹ ਪੂਰਾ ਦਾ ਪੂਰਾ ਮਜ਼ਾ ਆਨੰਦ ਜਿਹਨੂੰ ਕਹਿੰਦੇ ਆ ਨਾ ਅਸੀਂ ਆਪਣੇ ਪੂਰੇ ਸਿਲਸਿਲੇ ਦੇ ਵਿੱਚ ਲੈਣਾ। ਲਓ ਜੀ ਦੋਸਤੋ, ਤੁਸੀਂ ਗੱਲ ਕਰ ਰਹੇ ਸੀ ਨਾ, ਅੱਜ ਅਸੀਂ ਪ੍ਰੋਗਰਾਮ 'ਚ ਜੁਗਾੜ ਦੀ ਗੱਲ ਕਰ ਰਹੇ ਸੀ ਨਾ। ਦੋਸਤੋ ਦੁਨੀਆਂ ਦੇ ਵਿੱਚ ਨਾ ਦੋ ਕਿਸਮ ਦੇ ਲੋਕ ਹੁੰਦੇ ਨੇ, ਇੱਕ ਉਹ ਜੋ ਹਰ ਸਮੱਸਿਆ ਦਾ ਹੱਲ ਲੱਭ ਲੈਂਦੇ ਨੇ ਅਤੇ ਦੂਜੇ ਭਾਰਤੀ, ਕਿਉਂਕਿ ਇਸੇ ਹੱਲ ਨਹੀਂ ਅਸੀਂ ਜੁਗਾੜ ਵੀ ਲੱਭ ਲੈਂਦੇ ਹਾਂ। ਹਾਂਜੀ ਹਾਂਜੀ, ਜੁਗਾੜ ਦੀ ਗੱਲ ਕਰੀਏ ਨਾ, ਇੱਕ ਇਹੋ ਜਿਹੀ ਕਲਾ ਹੈ ਨਾ ਜੋ ਨਾ ਸਕੂਲ ਵਿੱਚ ਸਿਖਾਈ ਜਾਂਦੀ ਹੈ, ਨਾ ਕਾਲਜ ਵਿੱਚ ਸਿਖਾਈ ਜਾਂਦੀ ਹੈ, ਔਰ ਨਾ ਹੀ ਕਿਤੇ ਇੰਸਟਾਲ ਹੁੰਦੀ ਹੈ। ਘਰ ਵਿੱਚ ਕੁਰਸੀ ਟੁੱਟ ਗਈ, ਕੋਈ ਗੱਲ ਨਹੀਂ, ਰੱਸੀ ਬੰਨ੍ਹ ਦਿਓ, ਚੱਲ ਜੂਗਾ। ਫੋਨ ਦੀ ਸਕਰੀਨ ਟੁੱਟ ਗਈ, ਓਹੋ ਉੱਤੇ ਕੋਈ ਨਹੀਂ, ਟੇਪ ਲਗਾ ਦਿੰਦੇ ਹਾਂ, ਹਾਲੇ ਤਾਂ ਬਿਲਕੁਲ ਠੀਕ ਚੱਲਦਾ ਪਿਆ। ਅਤੇ ਪੰਜਾਬੀਆਂ ਦੇ ਜੁਗਾੜ ਦਾ ਤਾਂ ਇੱਕ ਵੱਖਰਾ ਹੀ ਲੈਵਲ ਹੁੰਦਾ ਹੈ। ਗਰਮੀ ਬਹੁਤ ਪੈ ਰਹੀ ਹੈ ਨਾ, ਏਸੀ ਨਹੀਂ ਹੈ, ਕੋਈ ਗੱਲ ਹੀ ਨਹੀਂ, ਉਹ ਦੇਖੋ ਪੱਖੇ ਅੱਗੇ ਬਰਫ਼ ਦੀ ਬਾਲਟੀ ਰੱਖ ਦਿਓ ਅਤੇ ਆਪਣੇ ਆਪ ਹੀ ਕਹੋ ਲਓ ਜੀ ਦੇਸੀ ਏਸੀ ਤਿਆਰ ਹੋ ਗਿਆ। ਸਭ ਤੋਂ ਵੱਡਾ ਜੁਗਾੜ ਨਾ ਮੰਮੀ ਦੇ ਕੋਲ ਹੁੰਦਾ, ਘਰ ਦੀਆਂ ਮਾਵਾਂ ਦੇ ਕੋਲ ਹੁੰਦਾ। ਹਾਂ, ਮਾਂ ਕਹਿੰਦੀ ਹੈ ਪੁੱਤ ਸਬਜ਼ੀ ਨਹੀਂ ਬਣੀ ਅੱਜ, ਫਿਰ ਅਸੀਂ ਸੋਚਦੇ ਹਾਂ ਚਲੋ ਬਾਹਰੋਂ ਖਾਣਾ ਆਊਗਾ ਨਾ, ਮਤਲਬ ਮਨ 'ਚ ਆਉਂਦਾ ਲਓ ਅੱਜ ਤਾਂ ਮੰਮੀ ਨੇ ਸਬਜ਼ੀ ਨਹੀਂ ਬਣਾਈ ਅਤੇ ਅੱਜ ਬਾਹਰੋਂ ਰੋਟੀ ਆਊਗੀ, ਪਰ 2 ਮਿੰਟ ਬਾਅਦ ਆ ਜਾਂਦੀ ਹੈ ਉਹ ਬਚੀ ਹੋਈ ਦਾਲ ਵਿੱਚ ਨਾ ਤੜਕਾ, 2 ਆਲੂ, ਥੋੜ੍ਹਾ ਮਸਾਲਾ, ਲੈ ਨਵੀਂ ਡਿਸ਼ ਤਿਆਰ ਹੋ ਗਈ। ਉੱਤੋਂ ਦੀ ਇਹ ਡਾਇਲੋਗ ਚੱਕ ਕੇ ਵੇਖੋ, ਹੋਟਲ ਵਾਲੇ ਵੀ ਫੇਲ ਹੋ ਜਾਣਗੇ। ਇਹ ਮੰਮੀ ਜੁਗਾੜ ਲਗਾਉਂਦੀ ਹੈ ਰਸੋਈ ਘਰ ਦੇ ਵਿੱਚ, ਆ ਗਿਆ ਨਾ ਮੰਮੀ ਨੂੰ ਯਾਦ ਲਾਇਆ, ਮੈਂ ਕਿਹਾ ਮੰਮੀਆਂ ਦੇ ਚਿਹਰੇ ਦੇ ਉੱਤੇ ਆ ਗਈ ਸਮਾਈਲ। ਸਟੂਡੈਂਟਸ ਦੇ ਜੁਗਾੜ ਦੀ ਗੱਲ ਕਰਾਂ ਨਾ, ਅਤੇ ਇਮਤਿਹਾਨ ਜਿਹੜਾ ਇਗਜ਼ਾਮ ਜਿਹੜਾ ਕੱਲ੍ਹ ਹੋਵੇ, ਪੜ੍ਹਾਈ ਸਿਰਫ ਫਿਰ ਸ਼ੁਰੂ ਕਰਨੀ ਆ ਜਦੋਂ ਇੰਪੋਰਟੈਂਟ ਕੁਸ਼ਚਨ ਦੋਸਤ ਦੱਸ ਦਿੰਦੇ ਨੇ ਜਾਂ ਫਿਰ ਫੋਟੋ ਭੇਜ ਦਿੰਦੇ ਨੇ ਜਾਂ ਨੋਟਸ ਆ ਜਾਂਦੇ ਨੇ, ਰੱਬ ਦਾ ਨਾਮ ਲੈ ਕੇ ਪੇਪਰ ਆ ਕੁਆਰੇ ਆਉਂਦੇ ਆ ਫਿਰ ਆਪਾਂ। ਇਹ ਤਾਂ ਮਜ਼ਾਕ ਹੈ, ਮਜ਼ਾਕ ਤੋਂ ਇਲਾਵਾ ਗੱਲ ਕਰੀਏ ਤਾਂ ਜੁਗਾੜ ਦਾ ਇੱਕ ਹੋਰ ਪਾਸਾ ਇਹ ਵੀ ਹੁੰਦਾ ਹੈ ਕਿ ਜਦੋਂ ਘੱਟ ਸਾਧਨ ਹੋਣ ਪਰ ਹੌਸਲਾ ਵੱਡਾ ਹੋਵੇ ਨਾ, ਉਦੋਂ ਜੁਗਾੜ ਜਿਹੜੇ ਆ ਨਾ ਕਈ ਵਾਰ ਨਵੀਂ ਸੋਚ ਨੂੰ ਜਨਮ ਵੀ ਦੇ ਦਿੰਦੇ ਨੇ। ਅਤੇ ਤੁਸੀਂ ਵੀ ਕਦੀ ਆਪਣੀ ਲਾਈਫ ਦੇ ਵਿੱਚ ਕੋਈ ਇਹੋ ਜਿਹਾ ਜੁਗਾੜ ਲਗਾਇਆ ਹੋਵੇ ਜਿਹੜਾ ਕਿਸੇ ਦੇ ਕੰਮ ਵੀ ਆਇਆ ਹੋਵੇ ਅਤੇ ਕਦੇ ਕਦੇ ਡਾਂਟ ਵੀ ਪਈ ਹੋਵੇ? ਬਾਕੀ ਜੋ ਤੁਹਾਡੇ ਅੰਦਰ ਇੱਕ ਹੁਨਰ ਹੈ, ਕਲਾ ਹੈ, ਉਹ ਵੀ ਤੁਸੀਂ ਸਾਂਝੀ ਕਰ ਸਕਦੇ ਹੋ। ਫਿਲਹਾਲ ਤਾਂ ਮੈਨੂੰ ਲੱਗਦਾ ਕਿ ਮੈਂ ਗਿਆ ਸੀਗਾ ਥੋੜ੍ਹਾ ਜਿਹਾ ਕੋਈ ਲਾਇਆ ਹੋਵੇ ਜੁਗਾੜ ਜੁਗੂੜ, ਅਤੇ ਮੈਨੂੰ ਸਾਂਝਾ ਕਰ ਦਿਓ। 9855101027 ਦਿਲ ਆਪਣਾ ਪੰਜਾਬੀ ਨਿਸ਼ਾ ਲੈ ਕੇ ਬੈਠੀ ਹੋ ਤੁਹਾਡੇ ਨਾਲ, ਔਰ ਫਿਰ ਪ੍ਰੋਗਰਾਮ ਦੇ ਸਫ਼ਰ ਦਾ ਕਰ ਦਿੰਦੇ ਹਾਂ ਉਸ ਇੱਕ ਸੋਹਣੇ ਜਿਹੇ ਮੋਹਣੇ ਜਿਹੇ ਗਾਣੇ ਦੇ ਨਾਲ। ਸੋਹਣਾ ਮੋਹਣਾ ਗਾਣਾ ਆ ਗਿਆ ਤੁਹਾਡੇ ਰੇਡੀਓ 'ਤੇ, ਸੁਣਦੇ ਰਹੋ ਜੀ ਦਿਲ ਸੇ ਦਿਲ ਤੱਕ।

0: ਬਿਲਕੁਲ ਜੀ, ਤੁਸੀਂ ਸਾਨੂੰ ਰੱਬ ਮੰਨਿਆ ਔਰ ਔਰ ਸਾਡੇ ਰੱਬ ਜਿਹੜੇ ਆ ਸਾਡੇ ਦੋਸਤ ਨੇ, ਸਾਡੇ ਲਿਸਨਰਸ ਨੇ, ਜਿਹੜੇ ਜੀ ਸੱਦ ਕੇ ਸਾਡੇ ਇਸ ਸਿਲਸਿਲੇ ਦੇ ਵਿੱਚ ਸਾਡੇ ਨਾਲ ਜੁੜਦੇ ਨੇ ਔਰ ਗੱਲਾਂ ਬਾਤਾਂ ਜਿਹੜੀਆਂ ਸਾਡੇ ਨਾਲ ਕਰਦੇ ਨੇ। ਦਿਲ ਆਪਣਾ ਪੰਜਾਬੀ, ਪੰਜਾਬੀਆਂ ਦਾ ਦਿਲ ਹੈ ਔਰ ਪੰਜਾਬੀਆਂ ਦਾ ਦਿਲ ਕੀ ਕਹਿ ਰਿਹਾ। ਪ੍ਰੋਗਰਾਮ ਦੀ ਸ਼ੁਰੂਆਤ ਮੈਂ ਤਾਂ ਇੱਕ ਗੀਤ ਦੇ ਨਾਲ ਕੀਤੀ ਸੀ, ਲੇਕਿਨ ਮੇਰੇ ਕੋਲ ਪ੍ਰੋਗਰਾਮ ਦੇ ਵਿੱਚ ਇੱਕ ਆਡੀਓ ਮੈਸੇਜ ਜਿਹੜਾ ਹੈ ਬਿਲਕੁਲ ਆ ਚੁੱਕਾ ਹੈ ਅਤੇ ਸੁਣਦੇ ਹਾਂ ਇਹ ਆਡੀਓ ਮੈਸੇਜ ਕਿਸ ਦੋਸਤ ਨੇ ਘੱਲਿਆ ਜੀ।
1: ਧੜਕਦੇ ਦਿਲਾਂ ਨੂੰ ਤੇ ਸੁਣਦੇ ਕੰਨਾਂ ਨੂੰ ਨਿਵਾਣਾ ਜਿਹਾ ਸਰੋਤਾ ਉਹਦੇ ਚੰਦਰ, ਸ਼ਨੀਵਾਰ ਦੀ ਰਾਮ ਰਾਮ, ਸਤਿ ਸ਼੍ਰੀ ਅਕਾਲ ਤੇ ਅਦਾਬ ਆਖਦਾ ਜੇ, ਹੱਸਦੇ ਤੇ ਮੁਸਕਰਾਉਂਦੇ ਹੋਏ ਸਵੀਕਾਰ ਕਰਿਆ ਜੇ। ਦਿਲ ਆਪਣਾ ਪੰਜਾਬੀ ਪ੍ਰੋਗਰਾਮ ਦਾ ਅਸੀਂ ਸਾਰੇ ਕਰਦੇ ਹਾਂ ਇੰਤਜ਼ਾਰ, ਤੇ ਹੱਸਦਾ ਹੋਇਆ ਸ਼ਨੀਵਾਰ ਲੈ ਕੇ ਮੈਂ ਹਾਂ ਤਿਆਰ ਬਾਰ ਤਿਆਰ।
0: ਅਰੇ ਵਾਹ!
1: ਇੱਕ ਪਿਓ ਆਪਣੇ ਮੁੰਡੇ ਨੂੰ ਸਮਝਾ ਰਿਹਾ ਸੀ ਕਿ ਉਹ ਆਪਣੇ ਨਾਂ ਦੇ ਨਾਲ ਇਹ ਵੀ ਦੱਸਿਆ ਕਰੇ ਕਿ ਉਹ ਸ਼ੇਰ ਸਿੰਘ ਦਾ ਪੁੱਤਰ ਹੈਗਾ ਏ, ਤਾਂ ਕਿ ਦੂਜਿਆਂ ਤੇ ਰੋਹ ਪਿਆ ਕਰੇ। ਉਸ ਬੱਚੇ ਦੀ ਮਾਂ ਨੂੰ ਲੱਗਾ ਕਿ ਇਸ ਤਰ੍ਹਾਂ ਦਾ ਘਮੰਡ ਬੱਚੇ ਵਾਸਤੇ ਠੀਕ ਨਹੀਂ ਹੈਗਾ। ਇੱਕ ਦਿਨ ਘਰ ਪ੍ਰਾਹੁਣੇ ਆਏ, ਇੱਕ ਪ੍ਰਾਹੁਣੇ ਨੇ

0: ਉਸ ਮੁੰਡੇ ਨੂੰ ਪੁੱਛਿਆ, ਕਾਕਾ ਜੀ ਕੀ ਤੁਸੀਂ ਸ਼ੇਰ ਸਿੰਘ ਦੇ ਪੁੱਤਰ ਹੋ? ਮੁੰਡਾ ਬੋਲਿਆ, ਪਾਪਾ ਜੀ ਤੇ ਇਹੋ ਹੀ ਕਹਿੰਦੇ ਨੇ, ਪਰ ਝਾਈ ਮਨਾ ਕਰ ਦਈਏ, ਲੋ ਕਰ ਲੋ ਘਿਓ ਨੂੰ ਭਾਂਡਾ। ਝੂਠ ਦੀ ਵੀ ਕੋਈ ਹੱਦ ਹੁੰਦੀ ਏ। ਕਾਰ ਚ ਬੈਠੇ ਦੋ ਦੋਸਤ ਪੈਗ ਲਾਉਣ ਡਏ ਸੀ, ਇੱਕ ਦੋਸਤ ਦੀ ਵਹੁਟੀ ਦਾ ਫੋਨ ਆ ਗਿਆ ਤੇ ਉਸਨੇ ਪੁੱਛਿਆ, ਦਫਤਰੋਂ ਤੇ ਕਦੋਂ ਦੇ ਨਿਕਲੇ ਹੋਏ ਹੋ? ਘਰ ਉਹਨੂੰ ਇੰਨੀ ਦੇਰ ਕਿੱਥੇ ਰਹਿ ਗਏ? ਪਤੀ ਬੋਲਿਆ, ਬਸ ਚ ਬੈਠਾ ਹੋਇਆ ਵਾ, ਹੋਰ ਥੋੜੀ ਦੇਰ ਨੂੰ ਘਰ ਪਹੁੰਚ ਜਾਂਦਾ ਵਾ। ਨਾਲ ਬੈਠਾ ਦੋਸਤ ਆਪਣੇ ਦੋਸਤ ਨੂੰ ਸੱਚਾ ਸਾਬਤ ਕਰਨ ਵਾਸਤੇ ਉਸ ਕਾਰ ਨੂੰ ਨਕਲੀ ਬੱਸ ਬਣਾ ਕੇ ਤੇ ਆਪ ਨਕਲੀ ਸੁਰਮਾ ਵੇਚਣ ਵਾਲਾ ਬਣ ਗਿਆ ਤੇ ਬੋਲਣ ਲੱਗ ਪਿਆ, ਓਏ ਭਾਵੇਂ ਕਿੱਡੀ ਸੁੱਜੀ ਹੋਈ ਆਈ ਹੋਈ ਅੱਖ ਹੋਵੇ, ਲਾਲੀਆਂ ਚੋਭਾਂ ਸਤਾਈ ਹੋਈ ਅੱਖ ਹੋਵੇ, ਓ ਧੁੰਦ ਹੋਵੇ ਜਾਲਾ ਹੋਵੇ, ਭਾਵੇਂ ਹੁਣ ਕੁੱਕਰੇ ਅੱਖਾਂ ਵਿੱਚੋਂ ਪਾਣੀ ਵਗੇ, ਨਾਲੇ ਅੱਖ ਰੜਕੇ, ਚੰਨ ਦਾ ਵੀ ਚਾਨਣਾ, ਅੱਖੀਆਂ ਨੀ ਸਹਿੰਦੀਆਂ, ਉੱਠਦਿਆਂ ਬਹਿੰਦਿਆਂ ਤਰੱਟ ਆਉਣ ਪੈਂਦੀਆਂ, ਪੀੜ ਮੁੱਕ ਜਾਂਦੀ ਏ, ਸੋਜ ਲਹਿ ਜਾਂਦੀ ਏ, ਇੱਕੋ ਹੀ ਸਲਾਈ ਨਾਲ ਠੰਡ ਪੈ ਜਾਂਦੀ ਏ। ਜਦੋਂ ਪਤੀ ਆਪਣੀ ਵਹੁਟੀ ਨਾਲ ਗੱਲ ਕਰਕੇ ਹਟਿਆ ਤੇ ਆਪਣੀ ਯਾਰ ਨੂੰ ਬੋਲਿਆ, ਉਹ ਤੂੰ ਕੋਈ ਹੋਰ ਚੀਜ਼ ਨਹੀਂ ਸੀ ਵੇਚ ਸਕਦਾ, ਹੁਣ ਇਸ ਵੇਲੇ ਸੁਰਮਾ ਕਿੱਥੋਂ ਮਿਲੇਗਾ? ਮੇਰੀ ਭਾਬੀ ਕਹਿਣ ਡਈ ਸੀ, ਦੋ ਸ਼ੀਸ਼ੀਆਂ ਸੁਰਮੇ ਦੀਆਂ ਲੈ ਕੇ ਆਇਓ, ਲੋ ਕਰ ਲੋ ਘਿਓ ਨੂੰ ਭਾਂਡਾ। ਅੱਜ ਮੈਂ ਸਾਰੇ ਸਰੋਤਿਆਂ ਨਾਲ ਬੜੀ ਕੀਮਤੀ ਜਾਣਕਾਰੀ ਸਾਂਝੀ ਕਰਨ ਜਾ ਰਿਹਾ ਹਾਂ। ਸੁਣੋ, ਜਿਸ ਤਰ੍ਹਾਂ ਅੰਗਰੇਜ਼ੀ ਵਿੱਚ ਕੁਝ ਸ਼ਬਦ ਸਾਇਲੈਂਟ ਹੁੰਦੇ ਨੇ, ਇਸੇ ਤਰ੍ਹਾਂ ਹੀ ਹਿੰਦੀ ਵਿੱਚ ਵੀ ਸਾਇਲੈਂਟ ਸ਼ਬਦ ਹੁੰਦੇ ਜੇ। ਮਿਸਾਲ ਦੇ ਤੌਰ ਤੇ ਜਦੋਂ ਅਸੀਂ ਦੁਕਾਨਦਾਰ ਕੋਲੋਂ ਸਮਾਨ ਲੈਂਦੇ ਹਾਂ ਤੇ ਦੁਕਾਨਦਾਰ ਬੋਲਦਾ ਨਾ, ਘੱਟ ਲਗਾਵਾਂਗਾ, ਇਸ ਲਾਈਨ ਵਿੱਚ ਚੂਨਾ ਸਾਇਲੈਂਟ ਹੈਗਾ ਜੇ, ਚੂਨਾ ਘੱਟ ਲਗਾਵਾਂਗਾ ਜੀ। ਜਦੋਂ ਕੁੜੀ ਮੁੰਡੇ ਦੀ ਵੇਖਾ ਵਹਾਈ ਹੁੰਦੀ ਏ ਤੇ ਕੁੜੀ ਵਾਲੇ ਆਖਦੇ ਨੇ ਨਾ ਕਿ ਸਾਡੀ ਕੁੜੀ ਤੇ ਨਿਰੀ ਗਊ ਹੈਗੀ ਜੇ, ਇਸ ਲਾਈਨ ਵਿੱਚ ਸਿੰਘ ਸ਼ਬਦ ਸਾਇਲੈਂਟ ਹੁੰਦਾ ਜੇ। ਹਾਂਜੀ, ਸਾਰੇ ਹੱਸਦੇ ਰਹੋ, ਵੱਸਦੇ ਰਹੋ, ਖੁਸ਼ ਰਹੋ।
1: ਮੁਸਕੁਰਾਹਟ ਦਿਲਬਾਗ ਸਿੰਘ ਔਰ ਬਾਜਵਾ ਫਰੋਮ ਦੁਬਈ ਤੋਂ ਸਾਨੂੰ ਮੈਸੇਜ ਕਰ ਰਿਹਾ, ਮਾਈ ਡੀਅਰ ਫਰੈਂਡ, ਗੁੱਡ ਮਾਰਨਿੰਗ ਮੈਡਮ ਜੀ, ਐਫ ਐਮ ਰੇਨਬੋ, ਵੈਰੀ ਨਾਈਸ, ਵੈਰੀ ਗੁੱਡ, ਥੈਂਕ ਯੂ ਸੋ ਮਚ। ਦੁਬਈ ਤੋਂ ਸਾਡੇ ਦੋਸਤ ਸਾਡੇ ਨਾਲ ਜੁੜੇ ਹੋਏ ਨੇ, ਅਗਲਾ ਮੈਸੇਜ ਲੈ ਲੈਂਦੇ ਹਾਂ। ਨਮਸਕਾਰ ਜੀ, ਮੈਂ ਬਿੰਦੂ ਬਸਤੀ ਸ਼ੇਖ ਜਲੰਧਰ ਤੋਂ। ਇਹਨਾਂ ਨੇ ਬਹੁਤ ਹੀ ਖੂਬਸੂਰਤ ਮੈਸੇਜ ਕੀਤਾ ਹੈ, ਅਗਰ ਕੋਈ ਵਿਅਕਤੀ ਆਪਕੋ ਅੱਛਾ ਲੱਗਤਾ ਹੈ ਤੋ ਉਸਸੇ ਜ਼ਿਆਦਾ ਅੱਛੇ ਆਪ ਹੋ, ਕਿਉਂਕਿ ਉਸਮੇ ਅੱਛਾਈ ਦੇਖਣੇ ਵਾਲੀ ਦ੍ਰਿਸ਼ਟੀ ਆਪਕੇ ਪਾਸ ਹੈ। ਜੋ ਵਿਅਕਤੀ ਦੂਰ ਹੋਤੇ ਹੋਏ ਵੀ ਹਮਾਰੇ ਆਸ ਪਾਸ ਲੱਗੇ ਤੋ ਸਮਝ ਲੈਣਾ ਕਿ ਉਸ ਵਿਅਕਤੀ ਕਾ ਸੰਬੰਧ ਹਮਾਰੀ ਆਤਮਾ ਸੇ ਜੁੜਾ ਹੋਆ ਹੈ। ਬਿਲਕੁਲ ਜੀ, ਬਹੁਤ ਹੀ ਖੂਬਸੂਰਤ ਮੈਸੇਜ ਪ੍ਰੋਗਰਾਮ ਦੇ ਵਿੱਚ ਰੌਣਕਾਂ ਲਗਾਉਣ ਦੇ ਲਈ ਤੁਹਾਡੇ ਦੋਸਤ ਸਾਡੇ ਦੋਸਤ ਘੱਲ ਰਹੇ ਨੇ, ਔਰ ਪ੍ਰੋਗਰਾਮ ਦੇ ਵਿੱਚ ਅਗਲਾ ਮੈਸੇਜ ਜਿਹੜਾ ਆ ਕਰਨੇ ਔਰ ਸ਼ਾਮਿਲ, ਜਿਹੜੇ ਕਿ ਦਿਲ ਸੇ ਦਿਲ ਤੱਕ ਸਾਡੇ ਇਸ ਸਿਲਸਿਲੇ ਦੇ ਨਾਲ ਜੁੜੇ ਹੋਏ ਨੇ। ਪ੍ਰੋਗਰਾਮ ਚੱਲ ਰਿਹਾ ਹੈ ਦਿਲ ਆਪਣਾ ਪੰਜਾਬੀ, ਔਰ ਪੰਜਾਬੀਆਂ ਦਾ ਦਿਲ ਕੀ ਕਹਿੰਦਾ, ਸੁਣੋ ਫਿਰ ਅਗਲਾ ਮੈਸੇਜ ਕੀ ਕਹਿੰਦਾ।
2: ਸਭ ਤੋਂ ਪਹਿਲਾਂ ਤਾਂ ਮੈਂ ਫਾਊਂਡੇਸ਼ਨ ਡੇ ਆਲ ਇੰਡੀਆ ਰੇਡੀਓ ਜਲੰਧਰ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਵਾਂ, ਰਿਲੇਟਡ ਹੈਪੀ ਬਰਥਡੇ ਜਾਂ ਫਾਊਂਡੇਸ਼ਨ ਡੇ। ਮੈਂ ਗਗਨ ਵੜੈਚ ਦਬੁਰਜੀ ਅੰਮ੍ਰਿਤਸਰ ਤੋਂ ਬੋਲਣ ਡਿਆ
1: ਜੀ।
2: ਕਾਫੀ ਦਿਨ ਲੰਘ ਗਏ, ਤਕਰੀਬਨ ਹਫ਼ਤਾ ਕੋ ਲੰਘ ਗਿਆ ਤੇ ਬਿਜ਼ੀ ਸੀਗਾ ਤੇ ਵਧਾਈਆਂ ਨਹੀਂ ਦੇ ਸਕਿਆ। ਚਲੋ, ਉਹ ਜਿਹਨੂੰ ਕਹਿੰਦੇ ਵੀ ਕਿਸੇ ਟਾਈਮ ਵੀ ਖੁਸ਼ੀਆਂ ਤੇ ਕਿਸੇ ਟਾਈਮ ਵੀ ਸਾਂਝੀਆਂ ਕੀਤੀਆਂ ਜਾ ਸਕਦੀਆਂ ਨੇ।
1: ਬਿਲਕੁਲ ਬਿਲਕੁਲ,
2: ਆਲ ਇੰਡੀਆ ਰੇਡੀਓ ਜਲੰਧਰ ਨੇ ਨਾ ਦੇਸ਼ ਪੰਜਾਬ ਨੂੰ ਬਹੁਤ ਵੱਡੀ ਖਿਦਮਤ ਕੀਤੀ ਹੈ, ਲੋਕਾਂ ਨੂੰ ਸਰਵ ਕੀਤਾ ਨੇ, ਬੜਾ ਸਰਸਾਂ ਦਿੱਤੀਆਂ ਨੇ ਲੋਕਾਂ ਨੂੰ, ਨਾਟ ਓਨਲੀ ਇੰਟਰਟੇਨਮੈਂਟ ਬਲਕਿ ਇਹਨੇ ਲੋਕਾਂ ਨੂੰ ਐਜੂਕੇਟਡ ਵੀ ਕੀਤਾ, ਐਜੂਕੇਟ ਕੀਤਾ। ਦੇਸ਼ ਪੰਜਾਬ ਦੇ ਵਿੱਚ ਇਹਦੀਆਂ ਖੁਸ਼ਬੂਆਂ ਫੈਲੀਆਂ, ਤਕਰੀਬਨ 78 ਕੁ ਸਾਲ ਹੋ ਗਏ ਨੇ। ਪਹਿਲਾਂ ਦੇਖੋ, ਦੇਸ਼ ਪੰਜਾਬ ਦੇ ਵਿੱਚ ਜਦੋਂ ਅਨਡਿਵਾਈਡਡ ਸੀਗਾ, ਲਾਹੌਰ ਦੇ ਵਿੱਚ ਹੁੰਦਾ ਸੀਗਾ ਰੇਡੀਓ, ਤੇ ਲਾਹੌਰੋਂ ਫਿਰ ਸ਼ਿਫਟ ਹੋ ਕੇ ਅੰਮ੍ਰਿਤਸਰ ਹੋਇਆ। ਲਾਹੌਰ ਵਾਲਾ ਤਾਂ ਲਾਹੌਰ ਦੇ ਵਿੱਚ ਉਹਨਾਂ ਦੇ ਕੋਲ ਰਹਿ ਗਿਆ, ਪਰ ਅੰਮ੍ਰਿਤਸਰ ਦੇ ਵਿੱਚ ਇੱਕ ਨਵਾਂ ਸਟੇਸ਼ਨ ਭਾਰਤ ਸਰਕਾਰ ਵੱਲੋਂ ਲਗਾਇਆ ਗਿਆ ਤੇ ਉਸ ਤੋਂ ਬਾਅਦ ਹਿੰਦੁਸਤਾਨ ਗੌਰਮੈਂਟ ਨੇ ਜਲੰਧਰ ਦੇ ਵਿੱਚ ਐਸਟੈਬਲਿਸ਼ ਕੀਤਾ ਰੇਡੀਓ, ਤੇ ਉਸ ਵੇਲੇ ਤੋਂ ਲੈ ਕੇ ਇੱਕ ਤੋਂ ਫਿਰ ਚਾਰ ਚੈਨਲ ਵੀ ਹੋਏ, ਤੇ ਬੜਾ ਇਹਨੇ ਖਿਦਮਤ ਅੰਜਾਮ ਦਿੱਤੀਆਂ, ਲੋਕਾਂ ਨੂੰ ਐਜੂਕੇਟ ਕੀਤਾ। ਇਹ ਕੁਛ ਖੂਬਸੂਰਤ ਜਿਹੜੇ ਸ਼ੋਜ਼ ਨੇ ਬੜੇ ਦੇਰਾਂ ਤੋਂ ਚੱਲਦੇ ਆਣ ਡਏ ਨੇ, ਤਕਰੀਬਨ ਉਹ ਚਾਰਾਂ ਪੀੜ੍ਹੀਆਂ ਜਨਰੇਸ਼ਨ, ਚਾਰਾਂ ਪੰਜਾਂ ਜਨਰੇਸ਼ਨ ਸੁਣਦੇ ਆ ਰਹੇ ਨੇ, ਪੰਜ ਜਨਰੇਸ਼ਨ ਹੋ ਗਈਆਂ ਹੋਣਗੀਆਂ। ਤੇ ਦਿਹਾਤੀ ਪ੍ਰੋਗਰਾਮ ਹੋ ਗਿਆ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਬਹੁਤ ਦੇਰ ਦਾ

0: ਕੀਰਤਨ ਲਾਈਵ ਰਿਲੇ ਹੋ ਰਿਹਾ
1: ਜੀ ਜੀ
0: ਤਕਰੀਬਨ 80 ਦੇ ਦਹਾਕੇ ਤੋਂ ਹੋ ਰਿਹਾ
1: ਜੀ।
0: ਤੇ ਫਿਰ ਦੁਪਹਿਰੇ ਵੇਲੇ ਬੀਬੀਆਂ ਦਾ ਜਿਹੜਾ ਸ਼ੋਅ ਹੁੰਦਾ ਉਹ ਬੜਾ ਪਿਆਰਾ ਸ਼ੋਅ ਹੁੰਦਾ, ਉਹ ਵੀ ਬੜਾ ਖੂਬਸੂਰਤ ਸ਼ੋਅ ਆ। ਬੀਬੀਆਂ ਨੂੰ ਐਜੂਕੇਟ ਕਰਦਾ, ਬਹੁਤ ਸਾਰੇ ਘਰੇਲੂ ਨੁਸਖੇ ਦੱਸਦਾ ਤੇ ਸਿਹਤ ਸੰਭਾਲ ਬਾਰੇ ਜਾਣਕਾਰੀ ਦਿੰਦਾ। ਇਸੇ ਤਰ੍ਹਾਂ ਰੇਨਬੋ ਦੇ ਉੱਪਰ ਦਿਲ ਆਪਣਾ ਪੰਜਾਬੀ ਸ਼ੋਅ ਬੜਾ ਪਿਆਰਾ ਹੁੰਦਾ। ਸਵੇਰ ਦੇ ਜਿਹੜੇ ਮਾਰਨਿੰਗ ਸ਼ੋਅ ਮੇਨ ਚੈਨਲ ਦੇ ਉੱਪਰ ਮਾਰਨਿੰਗ 7 ਵਜੇ ਜਿਹੜਾ ਸ਼ੋਅ ਚੱਲਦਾ ਤੇ ਰੇਨਬੋ ਚੈਨਲ ਤੇ ਚੱਲਦਾ, ਦੋਵੇਂ ਇੱਕੋ ਵੇਲੇ ਚੱਲਦੇ ਹੁੰਦੇ ਨੇ ਅਲੱਗ ਅਲੱਗ ਸ਼ੋਅ, ਦੋਵੇਂ ਚੰਗੇ ਹੁੰਦੇ ਨੇ। ਬਸ ਇੱਕੋ ਕਮੀ ਹੁੰਦੀ ਹੈ ਕਿ ਹਿੰਦੀ ਫਿਲਮੀ ਦੇ ਗੀਤਾਂ ਦਾ ਬੋਲਬਾਲਾ ਜ਼ਿਆਦਾ ਹੁੰਦਾ ਇਹਨਾਂ ਵਿੱਚ, ਤੇ ਇਹ ਹੱਥ ਜੋੜ ਕੇ ਬੇਨਤੀ ਹੈ ਵੀ ਪੰਜਾਬੀ ਜ਼ਿਆਦਾ ਤੋਂ ਜ਼ਿਆਦਾ ਮਿਊਜ਼ਿਕ ਪੇਸ਼ ਕੀਤਾ ਜਾਵੇ, ਕਿਉਂਕਿ 100.6 ਆ ਜਿਹੜਾ ਵਿਵਿਧ ਭਾਰਤੀ ਜਲੰਧਰ ਤੋਂ ਆ ਰਿਹਾ ਰਲੇ ਹੁੰਦਾ ਵਾ, ਤੇ ਉਹਦੇ ਉੱਪਰ ਤਾਂ ਸਾਰਾ ਦਿਨ ਹਿੰਦੀ ਚੱਲਣਾ ਹੀ ਹੁੰਦੇ ਨੇ
1: ਬਿਲਕੁਲ,
0: ਤੇ ਇਹ ਘੰਟੇ ਕੁ ਦਾ ਸ਼ੋਅ ਛੱਡ ਕੇ ਪੰਜਾਬੀ, ਬਾਕੀ ਤਾਂ ਸਾਰਾ ਦਿਨ ਉਹਦੇ ਉੱਪਰ ਹਿੰਦੀ ਚੱਲਦੇ ਨੇ
1: ਜੀ।
0: ਤੇ ਮੇਨ ਚੈਨਲ ਦੇ ਉੱਪਰ ਵੀ ਹਿੰਦੀ,
1: ਬਿਲਕੁਲ ਤੁਹਾਡੀ ਦਰਖਾਸਤ ਜਿਹੜੀ ਹੈ ਉਹ ਅਸੀਂ ਕਬੂਲ ਕਰਨੇ ਆ, ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਆਪਣੇ ਸਿਲਸਿਲਿਆਂ ਦੇ ਵਿੱਚ ਪੰਜਾਬੀ ਗੀਤ ਸੰਗੀਤ ਦਾ ਸਾਥ ਜਿਹੜਾ ਹੈ ਉਹ ਜ਼ਿਆਦਾ ਬਣਾ ਕੇ ਰੱਖੀਏ।
0: ਹਿੰਦੀ ਸ਼ੋਅ ਚੱਲ ਰਹੇ ਹੁੰਦੇ ਨੇ, ਰੇਨਬੋ ਦੇ ਉੱਪਰ ਵੀ ਚੱਲ ਰਹੇ ਹੁੰਦੇ
1: ਜੀ ਜੀ
0: ਨੇ, ਪੰਜਾਬੀ ਸ਼ੱਕ ਪੰਜਾਬੀ ਸ਼ੋਅ ਹੁੰਦੇ ਪਰ ਹਿੰਦੀ ਉਹਨਾਂ ਚ ਗੀਤਾਂ ਦਾ ਬੋਲਬਾਲਾ ਜ਼ਿਆਦਾ ਹੁੰਦਾ। ਰਾਤੀ ਮੈਂ ਸੁਣ ਰਿਹਾ ਸੀਗਾ ਦਿਲ ਆਪਣਾ, ਸੋਰੀ 9 ਵਜੇ ਸ਼ੋਅ ਜਿਹੜਾ ਚੱਲਦਾ ਦਿਲ ਚਾਹਤਾ ਹੈ, ਉਹਦੇ ਵਿੱਚ ਨਾ ਅਨਾਊਂਸ ਕੀਤਾ ਜਾਂਦਾ ਵੀ ਹਿੰਦੀ ਤੇ ਪੰਜਾਬੀ ਗਾਣਿਆਂ ਦੀ ਤੁਸੀਂ ਫਰਮਾਇਸ਼ ਰਿਕੁਐਸਟ ਕਰ ਸਕਦੇ ਹੋ, ਪਰ ਚੱਲਦੇ ਉਹਦੇ ਵਿੱਚ ਹਿੰਦੀ ਨੇ। ਪੰਜਾਬੀ ਮੈਂ ਬੜੇ ਦਿਨਾਂ ਤੋਂ ਮੈਂ ਉਹਦੇ ਵਿੱਚ ਪੰਜਾਬੀ ਰਿਕੁਐਸਟ ਭੇਜਦਾ ਪਰ ਉਹ ਨਜ਼ਰ ਅੰਦਾਜ਼ ਕੀਤੀ ਜਾਂਦੀ ਹੈ ਲਗਾਤਾਰ, ਤੇ ਹੋਰ ਵੀ ਸਰੋਤਿਆਂ ਦੇ ਨਾਲ ਗੱਲ ਹੋਈ ਹੈ ਕਹਿੰਦੇ ਅਸੀਂ ਪੰਜਾਬੀ ਭੇਜਦੇ ਹੁੰਦੇ ਹਾਂ ਤੇ ਪਰ ਉਹ ਔਨ ਏਅਰ ਨਹੀਂ ਹੁੰਦੇ ਹੈਗੇ, ਕਦੇ ਵੀ ਸਾਡੇ ਟਰੈਕ ਨਹੀਂ ਚੱਲਦੇ ਹੁੰਦੇ।
1: ਮਤਲਬ ਕਿ ਤੁਹਾਡੀ ਇੱਕ ਜਿਹੜੀ ਸ਼ਿਕਾਇਤ ਹੈ ਉਹ ਵੀ ਨੋਟ ਕਰ ਲਈ ਹੈ, ਔਰ ਤੁਹਾਡੀ ਸ਼ਿਕਾਇਤ ਨੂੰ ਅਸੀਂ ਜ਼ਰੂਰ ਅਮਲ ਵਿੱਚ ਲੈ ਕੇ ਆਵਾਂਗੇ, ਔਰ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਦੁਆਰਾ ਕੱਲੀ ਹੋਈ ਜਿਹੜੀ ਪੰਜਾਬੀ ਗੀਤ ਦੀ ਫਰਮਾਇਸ਼ ਹੋਏਗੀ ਪ੍ਰੋਗਰਾਮ ਦੇ ਵਿੱਚ ਜ਼ਰੂਰ ਪੂਰੀ ਕਰਾਂਗੇ। ਬਹੁਤ ਚੰਗਾ ਲੱਗਾ, ਸ਼ਿਕਵੇ ਸ਼ਿਕਾਇਤਾਂ ਵੀ ਹੋਣੀਆਂ ਚਾਹੀਦੀਆਂ ਨੇ ਔਰ ਗੁੱਸੇ ਗਿਲੇ ਵੀ ਹੋਣੇ ਚਾਹੀਦੇ ਆ ਤਾਂ ਕਿ ਸਾਨੂੰ ਵੀ ਮਨਾਉਣ ਦਾ ਮੌਕਾ ਜਿਹੜਾ ਹੈ ਉਹ ਮਿਲਦਾ ਰਹੇ।
0: ਪਲੀਜ਼ ਜਲੰਧਰ ਦੇ ਜਿਹੜੀ ਹਾਇਰ ਅਥਾਰਟੀ ਉਹਨਾਂ ਅੱਗੇ ਗੁਜ਼ਾਰਿਸ਼ ਹੈ ਕਿ ਪੰਜਾਬੀ ਮਿਊਜ਼ਿਕ ਪਲੇ ਕਰੋ। ਹਿੰਦੀ ਤਾਂ ਦੇਖੋ ਪੂਰੇ ਮੁਲਕ ਦੇ ਵਿੱਚ ਹਿੰਦੀ ਚੈਨਲ ਚੱਲਣ ਡਏ ਨੇ,
1: ਬਿਲਕੁਲ,
0: ਤੇ ਪੰਜਾਬੀ ਤਾਂ ਕਿਧਰੇ ਵੀ ਪੂਰੇ ਦੇਸ਼ ਪੰਜਾਬ 'ਚ ਹੀ ਹੈ ਨਹੀਂ ਗਾ ਕੋਈ ਪੰਜਾਬੀ ਖਾਲਸ ਜਿਹੜਾ ਸ਼ੋਅ 24 ਘੰਟੇ ਦਾ ਟ੍ਰਾਂਸਮਿਸ਼ਨ ਦੇਵੇ। ਜੇ ਕੋਈ ਸ਼ੋਅ ਚੱਲਦਾ ਤਾਂ ਪੰਜਾਬੀ ਤਾਂ ਉਹਦੇ ਵਿੱਚ ਪੰਜਾਬੀ ਸੌਂਗ ਹੀ ਚੱਲਣ ਤਾਂ ਜ਼ਿਆਦਾ ਬਿਹਤਰ ਰਹੇਗਾ। ਇੰਨੀਆਂ ਕੁ ਗੁਜ਼ਾਰਿਸ਼ਾਂ ਮੇਰੀਆਂ ਤੇ ਥੈਂਕ ਯੂ ਸੋ ਮੱਚ, ਜਿਉਂਦੇ ਵਸਦੇ ਰਹੋ ਤੇ ਆਲ ਇੰਡੀਆ ਰੇਡੀਓ ਇਸੇ ਤਰ੍ਹਾਂ ਤਰੱਕੀਆਂ ਕਰਦਾ ਰਹੇ ਤੇ ਦੇਸ਼ ਪੰਜਾਬ ਦੀ ਖਿਦਮਤ ਕਰਦਾ ਰਹੇ
1: ਜੀ। ਆਪਣੀਆਂ ਦੁਆਵਾਂ ਦੇਣ ਦੇ ਲਈ, ਆਪਣਾ ਪਿਆਰ ਦੇਣ ਦੇ ਲਈ ਬਹੁਤ ਬਹੁਤ ਸ਼ੁਕਰੀਆ। ਔਰ ਦੋਸਤੋ ਤੁਸੀਂ ਵੀ ਪ੍ਰੋਗਰਾਮ ਦੇ ਵਿੱਚ ਮੈਸੇਜ ਕਰ ਸਕਦੇ ਹੋ, ਕੋਈ ਵੀ ਚੀਜ਼ ਜਿਹੜੀ ਤੁਹਾਡੇ ਦਿਲ ਦੇ ਵਿੱਚ ਹੈ, ਤੁਹਾਡੇ ਜ਼ਿਹਨ ਦੇ ਵਿੱਚ ਹੈ, ਜ਼ਰੂਰ ਸਾਂਝੀ ਕਰਿਆ ਕਰੋ। ਜ਼ਰੂਰੀ ਨਹੀਂ ਹੈ ਕਿ ਅਸੀਂ ਚੰਗਾ ਚੰਗਾ ਹੀ ਬੋਲਣਾ, ਜੇ ਤੁਹਾਨੂੰ ਕੋਈ ਸ਼ਿਕਾਇਤ ਹੋਵੇ ਨਾ ਉਹ ਵੀ ਤੁਸੀਂ ਸਾਂਝੀ ਕਰਦਿਆ ਕਰੋ ਤਾਂ ਕਿ ਸਾਨੂੰ ਵੀ ਪਤਾ ਚੱਲ ਸਕੇ ਕਿ ਸਾਡੇ ਪ੍ਰੋਗਰਾਮ ਦੇ ਵਿੱਚ, ਸਾਡੀ ਪੇਸ਼ਕਾਰੀ ਦੇ ਵਿੱਚ ਕਿਹੜੀ ਕਮੀ ਹੈ ਜਿਹਨੂੰ ਅਸੀਂ ਸੁਧਾਰਨਾ ਵੀ ਹੈ ਔਰ ਕੁਝ ਨਵਾਂ ਵੀ ਜਿਹੜਾ ਆ ਉਹ ਲੈ ਕੇ ਆਉਣਾ ਆ। ਸੋ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਚੱਲਿਆ ਹੈ ਔਰ ਇਸ ਪ੍ਰੋਗਰਾਮ ਦੇ ਵਿੱਚ ਟਾਈਮ ਪਤਾ ਕੀ ਹੈ, ਟਾਈਮ ਮੈਨੂੰ ਕਹਿ ਰਿਹਾ ਕਿ ਨਿਸ਼ਾ ਛੋਟੀ ਜਿਹੀ ਬ੍ਰੇਕ ਲੈ ਲੈ ਔਰ ਫਿਰ ਤੋਂ ਪ੍ਰੋਗਰਾਮ ਦੇ ਵਿੱਚ ਦੋਸਤਾਂ ਦੇ ਨਾਲ ਜੁੜ ਜਾਂਦੀਆਂ। ਬਣੇ ਰਹੋ ਇਸੇ ਤਰ੍ਹਾਂ ਦਿਲ ਸੇ ਦਿਲ ਤੱਕ।

0: बिल्कुल जी बिल्कुल, दिल से दिल तक 102.7 मेगाहर्ट्ज़ से प्रोग्राम चल रहा दिल अपड़ा पंजाबी, और तुसी कल रहे हो मैसेजेस 9855101027। ਤੁਹਾਡੇ ਕੱਲੇ ਹੋਏ ਮਾਸੋ ਜਿਸ ਪ੍ਰੋਗਰਾਮ ਨੂੰ ਖੂਬਸੂਰਤ ਬਣਾ ਰਹੇ ਨੇ, ਸੋਹਣਾ ਬਣਾ ਰਹੇ ਨੇ, ਨਾਲ ਦੇ ਨਾਲ ਖੂਬਸੂਰਤ ਜਾਣਕਾਰੀ ਵੀ ਜਿਹੜੀ ਹੈ ਉਹ ਦੇ ਰਹੇ ਨੇ। ਲਓ ਜੀ ਅਗਲਾ ਮੈਸੇਜ ਪ੍ਰੋਗਰਾਮ ਦੇ ਵਿੱਚ ਕਰ ਲੈਂਦੇ ਹਾਂ ਸ਼ਾਮਿਲ, ਜਿਨ੍ਹਾਂ ਨੇ ਸਾਨੂੰ ਕੀਤਾ ਹੈ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਫਰਕ ਕੋਈ ਨਹੀਂ ਪੈਂਦਾ, ਮਤਲਬ ਹੀ ਦੁਨੀਆਂ ਨੂੰ ਜਿਵੇਂ ਫਰਕ ਕੋਈ ਨਹੀਂ ਪੈਂਦਾ, ਮਤਲਬ ਹੀ ਦੁਨੀਆਂ ਨੂੰ ਜਿਵੇਂ ਵਿੱਚ ਪਹਾੜ ਪੱਥਰ ਪਾਲਾ ਲੱਗਦਾ ਨਹੀਂ। ਮੂੰਹ 'ਤੇ ਗੱਲਾਂ ਹੋਰ ਅਤੇ ਮੱਛਰ ਤੰਦੂਰ, ਦਿਲੋਂ ਕਦੇ ਝੱਖੜ ਵਿੱਚ ਹਨੇਰੀ ਦੀਵਾ ਜਗਦਾ ਨਹੀਂ। ਕੜਵੀ ਮਿਹਨਤ ਨਾਲ ਸਲਾਮਾਂ ਹੁੰਦੀਆਂ ਨੇ, ਬਿਨਾਂ ਮਿਹਨਤ ਦੇ ਮੁੱਲ ਢੇਰੀ ਦਾ ਲੱਗਦਾ ਨਹੀਂ। ਰੁੱਖੀ ਸਿੱਖੀ ਖਾ ਕੇ ਵੀ ਕਰ ਸ਼ੁਕਰਾਨੇ, ਲਾਲਚ ਦੇ ਵਿੱਚ ਆ ਕੇ ਬੰਦਾ ਰੱਜਦਾ ਨਹੀਂ। ਗਿਲ ਕਮਲੇ ਨੂੰ ਸਮਝ ਨਾ ਪਵੇ, ਗਿਲ ਕਮਲੇ ਨੂੰ ਸਮਝ ਨਾ ਪਵੇ ਫਕੀਰੀ ਦੀ ਬੀਨ ਕੁਰਬਾਨੀ, ਹਰ ਸਾਲ ਦੇ ਮੇਲਾ ਲੱਗਦਾ ਨਹੀਂ, ਹਰ ਸਾਲ ਦੇ ਮੇਲਾ ਲੱਗਦਾ ਨਹੀਂ। ਇਹ ਸਾਨੂੰ ਮੈਸੇਜ ਆਇਆ ਜੀ ਸਤਨਾਮ ਸਿੰਘ ਗਿੱਲ, ਪਿੰਡ ਜੋੜਾ ਸਿੰਘ ਵਾਲਾ, ਤਰਨ ਤਾਰਨ ਤੋਂ ਕਰ ਰਹੇ ਨੇ ਮੈਸੇਜ। ਲਿਖ ਰਹੇ ਨੇ ਕਿ ਇਹ ਸਭ ਮੇਰੀ ਕਲਮ ਤੋਂ ਹੈ ਜੀ। ਬਿਲਕੁਲ ਜੀ, ਤੁਹਾਡੀ ਕਲਮ ਨੇ ਵਾਕਈ ਬਹੁਤ ਖੂਬਸੂਰਤ ਲਿਖਿਆ ਹੈ। ਅਗਲਾ ਮੈਸੇਜ ਹੈ ਅਮਰਜੀਤ ਜੱਸਲ ਪ੍ਰੇਮ ਮਾਰਕੀਟ ਬਠਿੰਡਾ ਤੋਂ। ਇਹ ਠੋਕਰਾਂ ਹੀ ਬੰਦੇ ਨੂੰ ਤੁਰਨਾ ਸਿਖਾਉਂਦੀਆਂ ਨੇ, ਇਹ ਮੁਸ਼ਕਲਾਂ ਹੀ ਬੰਦੇ ਨੂੰ ਕਾਬਲ ਬਣਾਉਂਦੀਆਂ ਨੇ। ਨਾ ਬੈਠ ਜਾਈ ਰਾਹਾਂ ਵਿੱਚ ਹਿੰਮਤ ਤੂੰ ਹਾਰ ਕੇ, ਇਹ ਕੋਸ਼ਿਸ਼ਾਂ ਹੀ ਆਖਰ ਮੰਜ਼ਿਲਾਂ 'ਤੇ ਪਹੁੰਚਾਉਂਦੀਆਂ ਨੇ। ਬਿਲਕੁਲ ਜੀ, ਕੋਸ਼ਿਸ਼ ਜਿਹੜੀ ਹੈ ਨਾ ਉਹ ਕਦੇ ਨਹੀਂ ਛੱਡਣੀ ਚਾਹੀਦੀ। ਇਹ ਕੋਸ਼ਿਸ਼ ਕਰਦੇ ਰਹਾਂਗੇ ਤਾਂ ਜ਼ਿੰਦਗੀ ਦੇ ਹਰ ਮੁਕਾਮ ਨੂੰ ਹਾਸਲ ਕਰ ਜਾਵਾਂਗੇ। ਅਗਲਾ ਮੈਸੇਜ ਸੁਣ ਲੈਂਦੇ ਹਾਂ, ਕਿਸ ਦੋਸਤ ਆਇਆ ਜੀ।
1: ਨਿਸ਼ਾ ਬੇਟਾ ਜੀ, ਸਾਨੂੰ ਤਿੰਨ ਸੁਣਨ ਵਾਲੇ ਤਮਾਮ ਭੈਣਾਂ ਭਰਾਵਾਂ ਦੋਸਤਾਂ ਨੂੰ ਜਸਵੀਰ ਸਿੰਘ ਦੂੜਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ।
0: ਸਤਿ ਸ਼੍ਰੀ ਅਕਾਲ
1: ਨਿਸ਼ਾ ਜੀ। ਅੱਜ ਜੋ ਗੁੱਡ ਮਾਰਨਿੰਗ ਸ਼ੋਅ 'ਚ ਫਿੰਗਰ ਪ੍ਰਿੰਟਸ ਬਾਰੇ ਜੋ ਤੁਸੀਂ ਜ਼ਿਕਰ ਕੀਤਾ, ਵਾਕਈ ਨਹੀਂ ਮਿਲਦਾ
0: ਜੀ।
1: ਸੋ ਡਾਕਟਰ ਸਾਹਿਬਾਨ ਨਾਲ ਵੀ ਜੋ ਜਾਣਕਾਰੀ ਦਿੱਤੀ ਬੜੀ ਅੱਛੀ ਲੱਗੀ। ਸੋ ਜੋ ਤੁਸੀਂ ਸਕੂਲ ਟਾਈਮ ਦੀ ਪੁਨਿਸ਼ਮੈਂਟ ਬਾਰੇ ਜ਼ਿਕਰ ਕੀਤਾ ਹੈ, ਸਕੂਲ ਟਾਈਮ ਦੇ ਵਾਕਿਆ ਤਾਂ ਬਹੁਤ ਹੈ ਜੀ। ਸੋ ਇੱਕ ਛੋਟਾ ਜਿਹਾ ਵਾਕਿਆ ਸ਼ੇਅਰ ਕਰ ਰਿਹਾ ਜੋ ਕਿ ਦਸਵੀਂ ਕਲਾਸ ਦਾ ਹੈ
0: ਜੀ। ਜ਼ਰੂਰ।
1: ਸਾਡੇ ਇੱਕ ਪੰਜਾਬੀ ਟੀਚਰ ਸੀ, ਸਿਆਣੀ ਉਮਰ ਤੁਸੀਂ ਪਿਆਰੀ।
0: ਅੱਛਾ ਜੀ।
1: ਇੱਕ ਲੜਕੇ ਨੂੰ ਕਿਹਾ ਕਿ ਆਹ ਇੱਧਰ ਖੜਾ ਹੋ ਗਿਆ ਤਾਂ ਸਭ ਸਲਾਹ। ਉਹ ਚੁੱਪ ਕਰਕੇ ਖੜਾ ਗਿਆ। ਉਹ ਦੇਖਿਓ, ਉਹ ਕਹਿੰਦੀ ਹੁਣ ਭੌਂਕ ਵੀ। ਉਹ ਕਹਿੰਦਾ ਬੋਂ ਬੋਂ ਬੋਂ ਬੋਂ। ਉਹ ਕਹਿੰਦੀ ਏਦਾਂ ਭੌਂਕਣ ਨੀ ਤੈਨੂੰ ਕਿਹਾ, ਚੱਲ ਮੁਰਗਾ ਵਾਲ ਫੜ ਕੰਨ ਕੰਨ ਫੜ ਲੈ, ਕਹਿੰਦੀ ਮੁਰਗੇ ਦੀ ਆਵਾਜ਼ ਕੱਢ। ਮੈਡਮ ਜੀ

0: ਮੈਨੂੰ ਇਹੀ ਆਵਾਜ਼ ਆਉਂਦੀ ਆ, ਹੋਰ ਕੋਈ ਆਵਾਜ਼ ਨਹੀਂ ਆਉਂਦੀ। ਧੰਨਵਾਦ
1: ਲਾ ਜੀ, ਪਿਆਰੀਆਂ ਯਾਦਾਂ ਜਦੋਂ ਤੁਸੀਂ ਤਰੋ ਤਾਜ਼ਾ ਕਰਦੇ ਹੋ, ਤੁਹਾਡੇ ਚਿਹਰੇ 'ਤੇ ਜਿਹੜੀ ਸਮਾਈਲ ਆਉਂਦੀ ਹੈ ਨਾ, ਪ੍ਰੋਗਰਾਮ ਨੂੰ ਤਾਂ ਖੂਬਸੂਰਤ ਬਣਾਉਂਦੀ ਹੈ, ਲੇਕਿਨ ਨਾਲ ਦੇ ਨਾਲ ਤੁਹਾਨੂੰ ਵੀ ਤਰੋ ਤਾਜ਼ਾ ਕਰ ਦਿੰਦੀ ਹੈ, ਯਾਦਾਂ ਦੇ ਨਾਲ ਜੋੜ ਦਿੰਦੀ ਹੈ, ਯਾਦਾਂ ਤਾਜ਼ੀਆਂ ਹੋ ਜਾਂਦੀਆਂ।
2: ਮੈਡਮ ਜੀ, ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ।
2: ਸੁਖਦੇਵ ਸਿੰਘ ਲਖਨਪਾਲ ਬਸਤੀ ਸ਼ੇਖ ਜਨਕ ਨਗਰ ਜਲੰਧਰ ਵੱਲੋਂ। ਮੈਡਮ ਜੀ, ਬਹੁਤ ਹੀ ਵਧੀਆ ਤੁਸੀਂ ਪ੍ਰੋਗਰਾਮ ਕਰ ਰਹੇ ਹੋ
1: ਜੀ। ਸ਼ੁਕਰੀਆ।
2: ਤੇ ਤੁਹਾਡਾ ਅੰਦਾਜ਼ ਬਹੁਤ ਪਿਆਰਾ, ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ। ਇਸੇ ਤਰ੍ਹਾਂ ਸੋਹਣੇ ਸੋਹਣੇ ਪ੍ਰੋਗਰਾਮ ਲੈ ਕੇ ਆਉਂਦੇ ਰਹੋ। ਤੇ ਮੈਡਮ ਜੀ, ਕੁਝ ਲਾਈਨਾਂ ਲੈ ਕੇ ਹਾਜ਼ਰ ਹਾਂ, ਕਾਲ ਕਰਿਓ
1: ਜੀ। ਜ਼ਰੂਰ।
2: ਤੇਰਾ ਨਾਂ, ਤੇਰੇ ਨਾਂ ਦੀ ਖੁਸ਼ਬੂ ਸਾਹਾਂ ਵਿੱਚ ਸਮਾਈ ਹੋਈ ਹੈ। ਤੇਰੇ ਨਾਂ ਦੀ ਖੁਸ਼ਬੂ ਸਾਹਾਂ ਵਿੱਚ ਸਮਾਈ ਹੋਈ ਹੈ। ਮੇਰੇ ਦਿਲ ਤੇ ਕੇਵਲ ਤੇਰੀ ਹਕੂਮਤ ਛਾਈ ਹੋਈ ਹੈ
1: ਜੀ।
2: ਚੰਨ ਦਾ ਮੁਖੜਾ ਵੀ ਫਿੱਕਾ ਪੈ ਜਾਂਦਾ ਤੇਰੇ ਅੱਗੇ, ਐਸੀ ਰੱਬ ਨੇ ਤੇਰੀ ਸੂਰਤ ਸਜਾਈ ਹੋਈ ਹੈ।
1: ਅਰੇ ਵਾਹ।
2: ਜਦੋਂ ਹੱਸਦੀ ਹੈ ਤੂੰ, ਬਹਾਰਾਂ ਖਿੜ ਜਾਂਦੀਆਂ ਨੇ, ਤੂੰ ਦਿਲ ਵਿੱਚ ਇਸ਼ਕ ਦੀ ਰੁੱਤ ਲਿਆਈ ਹੋਈ ਹੈ। ਮੰਗਿਆ ਸੀ ਰੱਬ ਕੋਲੋਂ ਤੈਨੂੰ ਇੱਕੋ ਵਾਰੀ, ਜਸ ਸੁਖਦੇਵ ਨੇ, ਹੁਣ ਹਰ ਦੁਆ ਮੈਂ ਤੇਰੇ ਨਾਂ ਤੇ ਲਾਈ ਹੋਈ ਹੈ
1: ਜੀ।
2: ਹੁਣ ਹਰ ਦੁਆ ਮੈਂ ਤੇਰੇ ਨਾਂ ਤੇ ਲਾਈ ਹੋਈ ਹੈ। ਧੰਨਵਾਦ ਜੀ। ਦਿਲ ਆਪਣਾ ਪੰਜਾਬੀ।
1: ਬਹੁਤ ਹੀ ਖੂਬਸੂਰਤ, ਜਦੋਂ ਦੋਸਤ ਆਪਣਾ ਪਿਆਰ ਇਸ ਰੂਪ ਦੇ ਵਿੱਚ ਇਸ ਤਰ੍ਹਾਂ ਸਾਂਝਾ ਕਰਦੇ ਨੇ ਨਾ, ਵਾਕਈ ਸਾਡਾ ਵੀ ਦਿਲ ਖੁਸ਼ ਖੁਸ਼ ਹੋ ਜਾਂਦਾ ਹੈ। ਦਿਲ ਨੂੰ ਹੋਰ ਖੁਸ਼ ਕਰਦੇ ਹਾਂ, ਅਗਲਾ ਮੈਸੇਜ ਪ੍ਰੋਗਰਾਮ 'ਚ ਸ਼ਾਮਿਲ ਕਰਨੇ ਹਾਂ ਜੀ। ਇਹ ਕਹਿ ਰਹੇ ਨੇ ਜੀ, ਆਂਖੇ ਦੁਨੀਆ ਕੀ ਤਮਾਮ ਮੁਸੀਬਤੇ ਆਪਣੇ ਅੰਦਰ ਸਮੇਟ ਲੇਤੀ ਹੈ। ਬਿਲਕੁਲ ਸਹੀ ਕਿਹਾ, ਆਂਖੇ ਦੁਨੀਆ ਕੀ ਤਮਾਮ ਮੁਸੀਬਤੇ ਆਪਣੇ ਅੰਦਰ ਸਮੇਟ ਲੇਤੀ ਹੈ। ਜਬ ਰੋਤੀ ਹੈ ਤੋ ਦਿਲੋਂ ਕੋ ਹਿਲਾ ਦੇਤੀ ਹੈ, ਔਰ ਜਬ ਬੰਦ ਹੋਤੀ ਹੈ ਤੋ ਦੁਨੀਆ ਕੋ ਰੁਲਾ ਦੇਤੀ ਹੈ। ਰਾਮ ਸਰੂਪ ਅਰੋੜਾ, ਚੌਂਕ ਚਿਲੀਆ, ਸੁਲਤਾਨਪੁਰ ਲੋਧੀ ਤੋਂ ਮੈਸੇਜ ਹੈ ਜੀ। ਅਗਲਾ ਮੈਸੇਜ, ਗੁੱਡ ਮਾਰਨਿੰਗ, ਸੁਨੀਲ ਕੁਮਾਰ, ਜੰਮੂ ਐਂਡ ਕਸ਼ਮੀਰ, ਡਿਸਟ੍ਰਿਕਟ ਸਾਂਬਾ ਤੋਂ ਮੈਸੇਜ ਆਇਆ ਹੈ ਜੀ। ਚਿਹਰੇ ਪੇ ਹਸੀ, ਚਿਹਰੇ ਪੇ ਹਸੀ, ਆਂਖੋਂ ਮੇ ਖੁਸ਼ੀ, ਗਮ ਕਾ ਕਹੀਂ ਕਾਮ ਨਾ ਹੋ, ਹਰ ਸੁਬਹਾ ਲਾਏ ਆਪਕੀ ਜ਼ਿੰਦਗੀ ਮੇ ਬਹੁਤ ਖੁਸ਼ੀਆਂ, ਜਿਸਕੋ ਟਲਨੇ ਕੀ ਸ਼ਾਮ ਨਾ ਹੋ, ਜਿਸਨੂੰ ਟਲਨੇ ਕੀ ਸ਼ਾਮ ਨਾ ਹੋ। ਸ਼ੁਕਰੀਆ ਪਿਆਰ ਦੇਣ ਦੇ ਲਈ, ਸ਼ੁਕਰੀਆ। ਅਗਲਾ ਮੈਸੇਜ ਪੜ੍ਹ ਲੈਂਦੇ ਹਾਂ ਜੀ। ਸੰਗਮੀਤ ਸਿੰਘ ਸਿੱਧੂ ਸੰਗਰੂਰ ਤੋਂ ਮੈਸੇਜ ਹੈ ਜੀ। ਸਬਰ ਸਾਥੋਂ ਕੀ ਪੁੱਛਦੇ, ਸਬਰ ਕੀ ਹੁੰਦਾ, ਅਸੀਂ ਰਹਿ ਕੇ ਨਾਲ ਸਜਣ ਦੇ, ਮੌਤ ਤੱਕ ਦੇ ਸਬਰ ਹੰਢਾਏ ਹੋਏ ਆ। ਅਰੇ ਅਸੀਂ ਰਹਿ ਕੇ ਸਜਣ ਦੇ, ਅਸੀਂ ਰਹਿ ਕੇ ਨਾਲ ਸਜਣ ਦੇ, ਮੌਤ ਤੱਕ ਦੇ ਸਬਰ ਹੰਢਾਏ ਹੋਏ ਆ। ਐਵੇਂ ਸਬਰ ਨਹੀਂ ਆਇਆ ਸਾਨੂੰ ਸਜਣਾ, ਜਿਉਂਦੇ ਜੀ ਮੁਕਾਏ ਹੋਏ ਆ। ਵਿਛੋੜਾ ਸੌਖਾ ਨਹੀਂ ਹੁੰਦਾ, ਅਸੀਂ ਯਾਦ ਉਹਦੀ ਦੇ ਫੁੱਲ ਵੀ ਅੱਖਾਂ ਦੇ ਨੀਰ ਨਾਲ ਬਹਾਏ ਹੋਏ ਆ। ਇੰਨਾ ਪਿਆਰ ਹੀ ਹੈ ਜਿਹੜਾ ਸਬਰ ਜਿਹੜਾ ਆ ਉਹ ਲੈ ਆਉਂਦਾ ਆ। ਸੋ ਅਗਲਾ ਮੈਸੇਜ ਸੁਣਿਆ, ਕੌਣ ਦੋਸਤ ਨੇ ਤੇ ਕੀ ਕਹਿ ਰਹੇ ਨੇ ਤੇ ਕਿੱਥੋਂ ਆਏ ਨੇ?
3: ਮੇਰੀ ਮੰਮੀ ਪਿਆਰੀ ਹੈ, ਸਾਰੇ ਜਗ ਮੇ ਨਿਆਰੀ ਹੈ, ਮੁਝਕੋ ਖਾਣਾ ਖਿਲਾਤੀ ਹੈ, ਲੋਹੜੀ ਗਾ ਕਰ ਸੁਣਾਤੀ ਹੈ। ਮੈਡਮ ਜੀ ਸਤਿ ਸ਼੍ਰੀ ਅਕਾਲ, ਮੈਂ ਰੂਹਾਨੀ ਪਿੰਡ ਪਿਆੜਾ ਤੋਂ, ਅੱਜ ਮੈਨੂੰ ਸਕੂਲ ਤੋਂ ਛੁੱਟੀ ਸੀ, ਮੈਂ ਤੁਹਾਡੇ ਪ੍ਰੋਗਰਾਮ ਸੁਣਦੀ ਹਾਂ, ਮੈਂ ਪੰਜਵੀਂ ਕਲਾਸ ਵਿੱਚ ਪੜ੍ਹਦੀ ਹਾਂ, ਤੁਹਾਡਾ ਪ੍ਰੋਗਰਾਮ ਬਹੁਤ ਹੀ ਵਧੀਆ ਚੱਲਦਾ ਪਿਆ ਹੈ, ਥੈਂਕ ਯੂ।
1: ਥੈਂਕ ਯੂ ਰੂਹਾਨੀ, ਬਹੁਤ ਖੂਬਸੂਰਤ ਮੈਸੇਜ ਕੀਤਾ। ਹੁਣ ਘਰ ਆ ਨਾ ਤੇ ਛੁੱਟੀਆਂ ਵੀ ਪੈਣ ਵਾਲੀਆਂ, ਛੁੱਟੀਆਂ ਵੀ ਹੋਣ ਵਾਲੀਆਂ ਨੇ, ਔਰ ਮੰਮੀ ਦੀ ਪੂਰੀ ਹੈਲਪ ਜਿਹੜੀ ਹੈ ਉਹ ਕਰਨੀ ਹੈ, ਠੀਕ ਹੈ। ਲਓ ਜੀ, ਪ੍ਰੋਗਰਾਮ ਦੇ ਵਿੱਚ ਬਹੁਤ ਖੂਬਸੂਰਤ ਮੈਸੇਜਸ ਜਿਹੜੇ ਹੈ ਆਏ ਨੇ, ਅਗਲਾ ਮੈਸੇਜ ਕਰਨੇ ਆ ਸ਼ਾਮਿਲ ਪ੍ਰੋਗਰਾਮ ਦੇ ਵਿੱਚ। ਪੈਗਾਮ ਆਇਆ ਜੀ, ਬਜ਼ੁਰਗ ਘਰ ਦੀ ਰੌਣਕ ਹੁੰਦੇ ਨੇ, ਉਹ ਪਿਆਰ ਅਤੇ ਦੇਖਭਾਲ ਜੋ ਸਾਡੇ ਲਈ ਕਰਦੇ ਹਨ, ਅਸੀਂ ਉਹਦਾ ਦੇਣ ਕਦੇ ਨਹੀਂ ਦੇ ਸਕਦੇ। ਆਓ ਰਣ ਕਰੀਏ ਕਿ ਅਸੀਂ ਆਪਣੇ ਬਜ਼ੁਰਗਾਂ ਨੂੰ ਹਮੇਸ਼ਾ ਪਿਆਰ ਅਤੇ ਸਤਿਕਾਰ ਦੇਵਾਂਗੇ ਅਤੇ ਉਹਨਾਂ ਤੋਂ ਕਦੇ ਮੁਨਕਰ ਨਹੀਂ ਹੋਵਾਂਗੇ। ਅਸੀਂ ਆਪਣੇ ਬਜ਼ੁਰਗਾਂ ਵੱਲ ਵਿਸ਼ੇਸ਼ ਧਿਆਨ ਦੇਈਏ ਅਤੇ ਉਹਨਾਂ ਦੀ ਤੰਦਰੁਸਤੀ ਨੂੰ ਯਕੀਨੀ ਬਣਾਈਏ।

ਬਿਲਕੁਲ ਜੀ, ਖੂਬਸੂਰਤ ਅਹਿਸਾਸ ਪੈਗਾਮ ਵੀ ਜਿਹੜਾ ਆ ਕਬੂਲ ਹੈ। ਔਰ ਮੈਸੇਜ ਸਾਡੇ ਕੋਲ ਆਇਆ ਹੈ ਜੀ, ਰਾਮ ਜੀ ਖੰਗੂੜਾ ਬਠਿੰਡਾ ਤੋਂ ਸਾਨੂੰ ਦੋਸਤ ਮੈਸੇਜ ਕਰ ਰਹੇ ਨੇ, ਔਰ ਗੀਤ ਸੰਗੀਤ ਦੇ ਨਾਲ ਨਾਲ ਹੋਣਾ ਚਾਹੀਦਾ ਫਿਰ, ਹੈ ਨਾ। ਹੌਲੀ ਹੌਲੀ ਅਸੀਂ ਪ੍ਰੋਗਰਾਮ ਚ ਅੱਗੇ ਵੱਧਦੇ ਜਾ ਰਹੇ ਹਾਂ ਔਰ ਸੋਹਣੇ ਸੋਹਣੇ ਗਾਣੇ ਸੁਣਦੇ ਜਾਵਾਂਗੇ। ਫਿਰ ਪ੍ਰੋਗਰਾਮ ਦੇ ਵਿੱਚ ਤੁਹਾਡੇ ਮੈਸੇਜਸ ਆਉਣੇ ਚਾਹੀਦੇ ਨੇ 9855 1001 0 ਆਪਣਾ ਖੂਬਸੂਰਤ ਮੈਸੇਜ।

0: ਹਾਂਜੀ ਹਾਂ, ਮੈਂ ਕਿਹਾ ਪੁਰਾਣਾ ਜਿਹਾ ਗਾਣਾ ਸੁਣ ਕੇ ਮਜ਼ਾ ਹੀ ਆ ਗਿਆ ਤੁਹਾਨੂੰ, ਮਜ਼ਾ ਮੈਨੂੰ ਤਾਂ ਆ ਗਿਆ, ਤੁਹਾਨੂੰ ਵੀ ਆ ਗਿਆ ਹੋਣਾ। ਇੱਕ ਹੋਰ ਪੁਰਾਣਾ ਗਾਣਾ ਮੈਂ ਬਿਲਕੁਲ ਤਿਆਰ ਕੀਤਾ ਹੈ, ਲੇਕਿਨ ਪਹਿਲਾ ਮੈਸੇਜ, ਪਹਿਲਾ ਮੈਸੇਜ ਲਓ ਜੀ, ਪਹਿਲਾ ਮੈਸੇਜ ਸੁਣ ਲੈਂਦੇ ਹਾਂ। ਕੌਣ ਦੋਸਤ ਆਏ ਨੇ?
1: ਆਵਾਜ਼ ਦੀ ਦੁਨੀਆ ਦੇ ਦੋਸਤੋ, ਪਿਆਰ ਭਰੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ।
1: ਮੈਂ ਸਤਨਾਮ ਸਿੰਘ ਰਖੜਾ, ਬਾਗਾ ਪੁਰਾਣਾ ਤੋਂ ਜੀ।
0: ਜੀ
1: ਪਿਆਰੀ ਬੇਟੀ ਨਿਸ਼ਾ, ਤੁਹਾਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ
1: ਬੇਟੀ। ਅੱਜ ਆਪਾਂ ਗੱਲ ਕਰਦੇ ਹਾਂ, ਪਾਣੀ ਬਚਾਓ, ਬੇਟੀ ਪੜ੍ਹਾਓ, ਦਰਖਤ ਲਗਾਓ, ਤਿੰਨ ਚੀਜ਼ਾਂ ਬਾਰੇ। ਪਾਣੀ ਇੱਕ ਸਮੇਂ ਦੀ ਜ਼ਰੂਰਤ ਹੈ,
0: ਬਿਲਕੁਲ,
1: ਜਿਹੜੀ ਆਪਾਂ ਵੱਧ ਤੋਂ ਵੱਧ ਕੋਸ਼ਿਸ਼ ਕਰੀਏ ਕਿ ਬਿਨਾਂ ਮਤਲਬ ਤੋਂ ਪਾਣੀ ਨਾ ਵਰਤੀਏ। ਟੂਟੀਆਂ ਫਾਲਤੂ ਚੱਲੀ ਜਾਂਦੀਆਂ ਹੋਣ ਤਾਂ ਉਹਨਾਂ ਨੂੰ ਬੰਦ ਕਰ ਦਈਏ,
0: ਬਿਲਕੁਲ,
1: ਕਿਉਂਕਿ ਧਰਤੀ ਹੇਠਲਾ ਪਾਣੀ ਆਪਣੇ ਕੋਲੇ ਸੀਮਤ ਹੀ ਰਹਿ ਗਿਆ ਪੀਣ ਵਾਲਾ, ਬਾਕੀ ਪਾਣੀ ਸਾਰਾ ਹੀ ਦੂਸ਼ਿਤ ਹੋਇਆ ਹੋਇਆ, ਕਿਉਂਕਿ ਫੈਕਟਰੀਆਂ ਦਾ ਪਾਣੀ ਧਰਤੀ ਦੇ ਵਿੱਚ ਜੀਰ ਜਾਂਦਾ ਹੈ, ਜਿਹਦੇ ਨਾਲ ਆਪਾਂ ਬਿਮਾਰੀਆਂ ਤੋਂ ਪੀੜਿਤ ਹੋ ਰਹੇ ਹਾਂ ਦਿਨੋ ਦਿਨ।
0: ਜੀ ਬਿਲਕੁਲ
1: ਬੇਟੀ। ਦੂਸਰਾ ਹੈਗਾ ਬੇਟੀ ਬਚਾਓ, ਬੇਟੀ ਪੜ੍ਹਾਓ। ਬੇਟੀਆਂ ਤਾਂ ਅੱਜ ਕੱਲ ਬਹੁਤ ਪੜ੍ਹ ਰਹੀਆਂ, ਪੜ੍ਹ ਕੇ ਚੰਗੇ ਨੰਬਰਾਂ ਚ ਪਾਸ ਲੈ ਕੇ ਆਪਣੇ ਮਾਂ ਬਾਪ ਦਾ

0: ਰੋਸ਼ਨ ਕਰ ਰਹੀਆਂ ਹੈ, ਆਪਣੇ ਸਕੂਲ ਦਾ, ਆਪਣੇ ਦੇਸ਼ ਦਾ ਨਾਂ ਰੋਸ਼ਨ ਕਰ ਰਹੀਆਂ ਬੇਟੀ। ਇਹ ਬੇਟੀਆਂ ਅਸਮਾਨ ਦੇ ਵਿੱਚ ਵੀ ਗੇੜਾ ਲਾ ਆਈਆਂ ਹੈਗੀਆਂ, ਜਿਹੜੀ ਕਿ ਪੀਟੀ ਆਪਣੇ ਬੇਟੀ ਗਈ ਸੀ, ਰੂਸ ਦੇ ਵਿੱਚ ਵੀ ਗਈ ਸੀ
1: ਜੀ,
0: ਰਾਕਟਰ ਦੇ ਵਿੱਚ ਵੀ ਜਾ ਆਈਆਂ ਬਾਹਰ ਇਹ, ਕਿਉਂਕਿ ਇਹ ਸਾਰਾ ਕੁਝ ਪੜ੍ਹਾਈ ਦੇ ਸਿਰ ਤੇ ਹੋ ਰਿਹਾ ਹੈਗਾ।
1: ਬਿਲਕੁਲ,
0: ਵੱਧ ਤੋਂ ਵੱਧ ਕੋਸ਼ਿਸ਼ ਕਰੋ ਕਿ ਬੱਚਿਆਂ ਨੂੰ, ਬੇਟੀਆਂ ਨੂੰ ਪੜ੍ਹਾਇਆ ਜਾਵੇ, ਚੰਗੀ ਸਿੱਖਿਆ ਦਿੱਤੀ ਜਾਵੇ, ਚੰਗੇ ਸੰਸਕਾਰ ਦਿੱਤੇ ਜਾਣ
1: ਜੀ।
0: ਅੱਜ ਇਹਨਾਂ ਹੀ ਬੇਟੀ, ਮੈਂ ਸਤਨਾਮ ਸਿੰਘ ਰੱਖਰਾ ਬਾਘਾ ਪੁਰਾਣਾ ਤੋਂ ਜੀ, ਦਿਲ ਆਪਣਾ ਪੰਜਾਬੀ, ਸਤਿ ਸ੍ਰੀ ਅਕਾਲ ਦੋਸਤੋ
1: ਜੀ। ਬਹੁਤ ਬਹੁਤ ਸ਼ੁਕਰੀਆ ਇੰਨਾ ਪਿਆਰ ਦੇਣ ਦੇ ਲਈ। ਔਰ ਵਾਕਈ ਪਾਣੀ ਬਚਾਉਣ ਦੀ ਗੱਲ ਜਿਹੜੀ ਤੁਸੀਂ ਕੀਤੀ ਹੈ ਕਿ ਅਸੀਂ ਜਿੰਨੀ ਦੇਰ ਤੱਕ ਖੁਦ ਕੋਸ਼ਿਸ਼ ਨਹੀਂ ਕਰਾਂਗੇ, ਸਾਡੇ ਵੱਲ ਵੇਖ ਕੇ ਕੋਈ ਨਹੀਂ ਕਰੇਗਾ। ਜਿਵੇਂ ਕਿ ਕਹਿੰਦੇ ਨੇ ਨਾ ਕਿ ਕੁਝ ਚੰਗਾ ਵੇਖ ਕੇ ਹੀ ਸਿੱਖਿਆ ਜਾਂਦਾ, ਅਤੇ ਫਿਰ ਜਦੋਂ ਅਸੀਂ ਸ਼ੁਰੂਆਤ ਹੀ ਖੁਦ ਕਰ ਦਾਂਗੇ ਤਾਂ ਸਾਨੂੰ ਦੇਖ ਕੇ ਦੱਸ ਦੇਣੇ ਤਾਂ ਸਿੱਖਣਗੇ ਨਾ। ਅਗਲਾ ਮੈਸੇਜ ਹੈ ਸਾਡੇ ਕੋਲ ਮੁਹੰਮਦ ਮੁਜ਼ੱਫਰ, ਮੁਹੰਮਦ ਅਰਮਾਨ ਪਿੰਡ ਖੁਰਦ ਜ਼ਿਲ੍ਹਾ ਮਲੇਰਕੋਟਲਾ ਤੋਂ ਮੈਸੇਜ ਆਇਆ ਜੀ। ਕਈ ਲੋਕ ਸਮਝਤੇ ਹੈ ਕਿ ਹਮੇ ਦਰਦ ਨਹੀਂ ਹੋਤਾ, ਆਈਆਂ ਆਈਆਂ, ਕਈ ਲੋਕ ਸਮਝਤੇ ਹੈ ਕਿ ਹਮੇ ਦਰਦ ਨਹੀਂ ਹੋਤਾ ਕਿਉਂਕਿ ਹਮ ਹਰ ਹਾਲ ਮੇਂ ਮੁਸਕਰਾ ਦੇਤੇ ਹੈ, ਪਰ ਸੱਚ ਤੋ ਯੇ ਹੈ ਕੁਛ ਲੋਕ ਰੋਤੇ ਕਮ ਹੈ, ਸਹਿਤੇ ਜ਼ਿਆਦਾ ਹੈ, ਔਰ ਕਈ ਵਾਰ ਜੋ ਸਭਸੇ ਜ਼ਿਆਦਾ ਹੱਸ ਰਿਹਾ ਹੋਤਾ ਹੈ ਨਾ, ਅੰਦਰ ਸੇ ਵਹੀ ਸਭਸੇ ਜ਼ਿਆਦਾ ਟੂਟਾ ਹੋਤਾ ਹੈ। ਬੜੀ ਡੂੰਘੀ ਗੱਲ ਹੈ, ਸੋਚਣ ਵਾਲੀ ਗੱਲ ਹੈ ਕਿ ਹੁੰਦਾ ਇੱਦਾਂ ਹੀ ਹੈ। ਲਓ ਜੀ, ਮੇਰੇ ਵਾਸਤੇ ਤਾਂ ਆ ਗਈ ਹੈ ਇੱਕ ਪਰੌਂਠੀ ਉੱਤੇ ਮੱਖਣ ਨਾਲ, ਸਾਗ ਨਾਲ, ਦਹੀਂ ਦੀ ਕੌਲੀ, ਅਤੇ ਨਾਲ ਹੈ ਜੀ ਇੱਕ ਲੱਸੀ ਦਾ ਗਲਾਸ। ਵਾਹ ਜੀ ਵਾਹ, ਨਾਸ਼ਤਾ ਪਹੁੰਚ ਗਿਆ ਮੇਰੇ ਕੋਲ ਅਤੇ ਮੇਰੇ ਮੂੰਹ 'ਚ ਆ ਗਿਆ ਪਾਣੀ, ਔਰ ਯੰਮੀ ਯੰਮੀ ਫੂਡ ਮੈਂ ਖਾਣਾ ਹੈ। ਲੋਹਾ ਬਾਜ਼ਾਰ ਮਲੇਰਕੋਟਲਾ ਤੋਂ ਰਾਕੇਸ਼ ਕੁਮਾਰ, ਉਹਨਾਂ ਦੇ ਪਤੀ ਦਾ ਸਾਥ ਹੋਵੇ ਤਾਂ ਝੌਂਪੜੀ ਵੀ ਸਵਰਗ ਲੱਗਦੀ ਹੈ, ਜੇ ਤਾਨੇ ਮਹਿਣੇ ਹੋਣ ਤਾਂ ਮਹਿਲ ਵੀ ਜੇਲ੍ਹ ਲੱਗਦੇ ਨੇ, ਘਰ ਵੱਡਾ ਨਹੀਂ ਸਾਥ ਵੱਡਾ ਹੋਣਾ ਚਾਹੀਦਾ ਹੈ। ਔਰ ਨਾਸ਼ਤੇ ਦੀ ਥਾਲੀ ਮੈਨੂੰ ਅਨਮੋਲ ਨੇ ਭੇਜੀ ਹੈ, ਲਓ ਜੀ ਤੋਂ ਬ੍ਰੇਕਫਾਸਟ ਲੈ ਕੇ ਆਈਏ ਸਾਡੇ ਲਈ। ਲਓ ਜੀ ਅਨਮੋਲ ਜੀ, ਬਹੁਤ ਬਹੁਤ ਸ਼ੁਕਰੀਆ ਬ੍ਰੇਕਫਾਸਟ ਦੇ ਲਈ, ਬਹੁਤ ਬਹੁਤ ਧੰਨਵਾਦ ਇੰਨਾ ਪਿਆਰ ਦੇਣ ਦੇ ਲਈ। ਯੰਮੀ ਯੰਮੀ ਚੀਜ਼ਾਂ ਜਿਹੜੀਆਂ ਤੁਸੀਂ ਖਾਂਦੇ ਪਏ ਹੋ, ਖਿਲਾਉਂਦੇ ਪਏ ਹੋ, ਤਾਕਤਵਰ ਚੀਜ਼ਾਂ ਖਾਂਦੇ ਪਏ ਹੋ, ਬਹੁਤ ਵਧੀਆ ਲੱਗਾ ਦੇਖ ਕੇ ਕਿ ਨਾਸ਼ਤਾ ਘਰ ਦਾ ਬਣਿਆ ਹੋਇਆ ਖਾ ਰਹੇ ਹੋ। ਚਲੀਏ ਅੱਗੇ ਫਿਰ ਤੁਰ ਕੇ, ਕਿ ਕਿੱਦਾਂ ਜਾਣਾ, ਕਿੱਦਾਂ ਜਾਣਾ, ਕਿੱਦਾਂ ਜਾਣਾ ਹੈ, ਅਸੀਂ ਜਾਣਾ ਹੈ ਅਗਲਾ ਮੈਸੇਜ ਸੁਣਦੇ ਹੋਏ ਜਾਣਾ। ਲਓ ਸੁਣਦੇ ਫਿਰ ਅਗਲਾ ਮੈਸੇਜ।
2: ਐਫਐਮ ਰੇਨਬੋ ਜਲੰਧਰ ਦੇ ਉੱਤੇ ਮੈਂ ਹਾਜ਼ਰ ਹਾਂ ਜੀ, ਵਿਨੋਦ ਸੰਧੂ ਜਾੜਲਾ ਟਾਊਨ ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਪੰਜਾਬ ਤੋਂ
1: ਜੀ। ਸ਼ੁਕਰੀਆ,
2: ਅੱਜ ਦਾ ਪ੍ਰੋਗਰਾਮ ਲੈ ਕੇ ਨੀਸ਼ਾ ਜੀ ਬਹੁਤ ਹੀ ਵਧੀਆ ਮਿੱਠੀ ਪਿਆਰੀ ਆਵਾਜ਼ ਦੇ ਨਾਲ ਸਾਰੇ ਸਰੋਤਿਆਂ ਦੇ ਦਿਲਾਂ ਤੇ ਰਾਜ ਕਰ ਰਹੇ ਨੇ। ਸਵੇਰ ਤੋਂ ਹੀ 5:57 ਤੇ ਟ੍ਰਾਂਸਮਿਟਰ ਆਨ ਕਰਦਿਆਂ ਹੋਇਆਂ ਕਰੰਟ ਢੋਲਕ ਦੀ ਸ਼ਹਿਨਾਈ ਦੇ ਨਾਲ ਆਵਾਜ਼ ਸਾਡੇ ਕੰਨਾਂ ਤੱਕ ਪਹੁੰਚਾਈ। 7 ਪ੍ਰੋਗਰਾਮਾਂ ਦਾ ਵੇਰਵਾ ਤੇ 7:05 ਦੇ ਉੱਤੇ ਵੰਦਨਾ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ।
1: ਲਓ ਜੀ ਥੋੜਾ ਕਰੈਕਟ ਕਰ ਦਿੰਦੀ ਹਾਂ ਕਿ ਮੈਂ ਵੰਦਨਾ ਪ੍ਰੋਗਰਾਮ ਦੀ ਸ਼ੁਰੂਆਤ 6:05 ਤੇ ਕੀਤੀ ਸੀ
2: ਮੂਲ ਮੰਤਰ ਦੇ ਨਾਲ। ਜ਼ਿੰਦਗੀ ਦੇ ਦੋ ਪਹਿਲੂਆਂ ਤੇ ਗੱਲ ਕੀਤੀ, ਸਿੱਖਿਆ ਤੇ ਗੱਲਬਾਤ ਕੀਤੀ, ਦੁੱਖ ਸੁੱਖ ਤੇ ਗੱਲ ਕੀਤੀ। ਬਿਲਕੁਲ ਦੁੱਖ ਆਉਂਦਾ ਛੇਤੀ ਆ ਜਾਂਦਾ ਲੇਟ ਆ, ਪਰਮਾਤਮਾ ਸਭ ਨੂੰ ਤੰਦਰੁਸਤੀਆਂ ਬਖਸ਼ੇ। ਦੁੱਖ ਨਾ ਹੋਵੇ ਤਾਂ ਅਸੀਂ ਪਰਮਾਤਮਾ ਨੂੰ ਯਾਦ ਨਹੀਂ ਕਰਾਂਗੇ, ਅਸੀਂ ਭੁੱਲ ਜਾਵਾਂਗੇ
1: ਜੀ। ਬਿਲਕੁਲ,
2: ਔਰ ਨਾਲੇ ਤੁਸੀਂ ਭੇਟ ਸੁਣਾਈ, ਤੂਨੇ ਮੁਝੇ ਬੁਲਾਇਆ ਸ਼ੇਰਾਂ ਵਾਲੀਏ, ਮੈਂ ਆਇਆ ਸ਼ੇਰਾਂ ਵਾਲੀਏ। ਸੋ ਨਿਸ਼ਾ ਜੀ ਤੇ ਗੌਰ ਪ੍ਰਮਾਣਾ, ਤੁਹਾਡੀਆਂ ਹੀ ਚੰਦ ਲਾਈਨਾਂ ਦੇ ਉੱਤੇ ਗੱਲਬਾਤ। ਗੁੱਡ ਮਾਰਨਿੰਗ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਸ਼ਰਮਾ ਜੀ ਬੂਟਿਆਂ ਨੂੰ ਪਾਣੀ ਪਾ ਰਹੇ ਨੇ, ਵਰਮਾ ਜੀ ਸਾਹਮਣੇ ਦੇਖ ਕੇ ਮੁਸਕਰਾ ਰਹੇ ਨੇ
1: ਜੀ।
2: ਇੱਧਰ ਬੱਤਰਾ ਸਾਹਿਬ ਜੀ ਤੇ ਸੰਧੂ ਸਾਹਿਬ ਦੀ ਸਕੀਮ ਲਗਾ ਰਹੇ ਨੇ। ਅੱਜ ਸ਼ਨੀਵਾਰ ਤੇ ਕੱਲ ਐਤਵਾਰ ਹੈ ਤੇ ਗਮਲੇ ਵਿੱਚ ਲੱਗੇ ਪੌਦੇ ਫੁੱਲਾਂ ਵਾਲੇ ਤੇ ਥੋੜੇ ਜਿਹੇ ਕੱਚੇ ਭਾਂਡੇ ਪੰਛੀਆਂ ਨੂੰ ਪਾਣੀ ਤੇ ਚੋਗਾ ਪਾਉਣ ਵਾਲੇ ਲਿਆ ਕੇ ਗਲੀ ਮਹੱਲੇ ਵਿੱਚ ਵੰਡ ਦਈਏ। ਇਹਨਾਂ ਨੂੰ ਵੀ ਚੰਗੇ ਪਾਸੇ ਲਗਾ ਦਈਏ
1: ਜੀ।
2: ਤੇ ਬੱਤਰਾ ਜੀ ਸੰਧੂ ਨੂੰ ਕਹਿੰਦੇ ਇਹਨਾਂ ਨੂੰ ਵੀ ਚੰਗੇ ਪਾਸੇ ਲਗਾ ਦਈਏ
1: ਜੀ।
2: ਤੇ ਕੁਛ ਦਾਨ ਪੁੰਨ ਖੱਟ ਲਈਏ

ਨਿਸ਼ਾ ਜੀ ਤੁਸੀਂ ਮਿੱਠੀ ਪਿਆਰੀ ਆਵਾਜ਼ ਨਾਲ ਇਹ ਟੋਪਿਕ ਸੁਣਾ ਕੇ ਪੱਤਰਾ ਜੀ ਨੂੰ ਤੇ ਵਿਨੋਦ ਸੰਧੂ ਜਾੜਲਾ ਟਾਉਣ ਵਾਲਿਆਂ ਨੂੰ ਚੰਗੇ ਪਾਸੇ ਲਗਾਇਆ ਜੀ। FM ਰੇਨਬੋ ਜਲੰਧਰ ਤੇ ਬਹੁਤ ਕੁਛ ਅਸੀਂ ਸੁਣ ਕੇ ਪਾਇਆ ਜੀ। ਵਿਨੋਦ ਸੰਧੂ ਜਾੜਲਾ ਟਾਉਣ ਵਾਲੇ ਵੀ ਇਹ ਪ੍ਰੋਗਰਾਮ ਸੁਣ ਕੇ FM ਜਲੰਧਰ ਤੇ AIR ਪੰਜਾਬ ਨੂੰ ਕਦੇ ਵੀ ਨਹੀਂ ਭੁੱਲਦੇ, ਹਰ ਟਾਈਮ ਹਾਜ਼ਰ ਹੁੰਦੇ ਨੇ, ਜਿੱਥੇ ਕਿ ਨਿਸ਼ਾ ਜੀ ਦੀ

0: ਬਵਾਦਰੋ ਨੀਸ਼ਾ ਜੀ, ਇਸੇ ਤਰ੍ਹਾਂ ਮਹਿਕਦੇ ਰਹੋ, ਟਹਿਕਦੇ ਰਹੋ, ਸੋਹਣੀਆਂ ਸੋਹਣੀਆਂ ਗੱਲਾਂ ਬਾਤਾਂ, ਸੋਹਣੀਆਂ ਜਾਣਕਾਰੀਆਂ ਇੱਦਾਂ ਹੀ ਸਰੋਤਿਆਂ ਦੇ ਨਾਲ ਸਾਂਝੀਆਂ ਕਰੋ। ਧੰਨਵਾਦ ਜੀ, ਵਿਨੋਦ ਸੰਧੂ ਜਾਗਲਾ ਤੋਂ।
1: ਬਹੁਤ ਬਹੁਤ ਸ਼ੁਕਰੀਆ ਜੀ ਵਿਨੋਦ ਜੀ, ਮੈਨੂੰ ਤੇ ਬੈਕਗਰਾਊਂਡ ਲਗਾਉਣ ਦੀ ਲੋੜ ਹੀ ਨਹੀਂ ਪੈਂਦੀ, ਤੁਹਾਡਾ ਆਪਣਾ ਹੀ ਬੈਕਗਰਾਊਂਡ ਜਿਹੜਾ ਇੰਨਾ ਖੂਬਸੂਰਤ ਹੁੰਦਾ ਕਿ ਦਿਲ ਬਾਗੋ ਬਾਗ ਹੋ ਜਾਂਦਾ ਹੈ। ਤੁਹਾਡੇ ਮਾਸਟਰ ਜੀ ਇਸ ਪ੍ਰੋਗਰਾਮ ਨੂੰ ਖੂਬਸੂਰਤ ਬਣਾ ਰਹੇ ਨੇ, ਸੋਹਣਾ ਬਣਾ ਰਹੇ ਨੇ, ਲੇਕਿਨ ਮੇਰਾ ਫਰਜ਼ ਵੀ ਬਣਦਾ ਨਾ ਕਿ ਪ੍ਰੋਗਰਾਮ ਨੂੰ ਹੋਰ ਵੀ ਸੋਹਣਾ ਬਣਾਇਆ ਜਾਏ। ਲਓ ਇੱਕ ਹੋਰ ਪੰਜਾਬੀ ਗੀਤ ਪੇਸ਼ ਹੈ ਤੁਹਾਡੇ ਸਾਰਿਆਂ ਦੇ ਲਈ, ਦਿਲ ਸੇ ਦਿਲ ਤੱਕ, 102.7 FM, ਦਿਲ ਆਪਣਾ ਪੰਜਾਬੀ, ਨਸ਼ਾ ਦੇ ਨਾਲ।

0: ਨਹੀਂ ਨਾ, ਤਾਂ ਫਿਰ ਅਸੀਂ ਉਸ ਗੀਤ ਨੂੰ ਪੂਰਾ ਦਾ ਪੂਰਾ ਇੰਜੋਏ ਕਰਦੇ ਹਾਂ। ਔਰ ਇਹਦੇ ਵਿੱਚ ਤਾਂ ਫਿਰ ਰਫੀ ਦੀ ਆਵਾਜ਼ ਔਰ ਗੀਤ ਦੇ ਵਿੱਚ ਸੀਗੀ ਖੂਬਸੂਰਤ ਬਹਾਰ, ਔਰ ਰੁੱਸਿਆ ਮਨਾ ਲਿਆ ਅਤੇ ਮਨਾ ਲਿਆ ਨੂੰ। ਲਓ ਜੀ ਪ੍ਰੋਗਰਾਮ ਦੇ ਵਿੱਚ ਅਗਲੇ ਮੈਸੇਜ ਵੱਲ ਚਲਦੇ ਹਾਂ, ਜਿਹੜੇ ਕਿ ਸਾਡੇ ਦੋਸਤ ਸਾਨੂੰ ਪ੍ਰੋਗਰਾਮ 'ਚ ਕਰ ਰਹੇ ਨੇ। 9855501027 ਤੁਹਾਡੇ ਇਕੱਲੇ ਹੋਏ ਮੈਸੇਜ ਪ੍ਰੋਗਰਾਮ ਨੂੰ ਸੋਹਣਾ ਬਣਾ ਰਹੇ ਨੇ। ਸੋਹਣਾ ਮੋਨਾ ਜਿਹਨੂੰ ਕਹਿੰਦੇ ਨੇ। ਲਓ ਸੁਣਦੇ ਹਾਂ ਕਿਹੜੇ ਦੋਸਤ ਨੇ ਕੀ ਮੈਸੇਜ ਭੇਜਿਆ ਹੈ।
1: ਨਮਸਕਾਰ ਆਦਾਬ ਸਤਿ ਸ੍ਰੀ ਅਕਾਲ
0: ਜੀ। ਨਮਸਕਾਰ,
1: ਨਾਮ ਜਗਪਾਲ ਸਿੰਘ ਹੈ ਜੀ, ਪਿੰਡ ਲੌਂਗੋਵਾਲ ਜ਼ਿਲ੍ਹਾ ਸੰਗਰੂਰ
0: ਜੀ।
1: ਮੈਮ ਤੁਹਾਡਾ ਇਹ ਪ੍ਰੋਗਰਾਮ ਬਹੁਤ ਚੰਗਾ ਲੱਗਦਾ ਜੀ।
0: ਸ਼ੁਕਰੀਆ,
1: ਦਿਲ ਨੂੰ ਬਹੁਤ ਸਕੂਨ ਮਿਲਦਾ ਸੁਣ ਕੇ।
0: ਅਰੇ
1: ਵਾਹ। ਇੱਕ ਵਾਰੀ ਨਾ ਇੱਕ ਲੇਡੀਜ਼ ਘਰ ਵਾਲੀ ਆਪਣੇ ਘਰ ਵਾਲੇ ਨੂੰ ਕਹਿੰਦੀ ਵੀ ਆਪਣੀ ਲੜਕੀ ਨਾ ਵਿਆਹ ਦੇ ਯੋਗ ਹੋ ਗਈ, ਉਹਨੂੰ ਕੋਈ ਵਰ ਲੱਭ ਕੇ ਲਿਆਓ। ਕਹਿਣ ਲੱਗੇ ਮੈਂ ਹੁਣੀ ਜਾਣਾ ਲੱਭ ਲਿਆਉਣਾ।
0: ਓਕੇ,
1: ਤੇ ਚਲੋ ਜੀ ਗਿਆ ਤੇ ਕਹਿੰਦਾ ਵੀ ਕਿੰਨੇ ਕੁ ਸਾਲ ਤੱਕ ਦਾ ਹੋਣਾ ਚਾਹੀਦਾ। ਹੁਣ ਉਹ ਘਰ ਵਾਲੀ ਕਹਿੰਦੀ ਵੀ ਆਪਣੇ ਬੱਚੀ ਆ ਨਾ 24 ਸਾਲਾਂ ਦੀ ਆ, ਤੇ ਤੂੰ ਐ ਕਰੀ 26 ਸਾਲਾਂ ਦਾ ਕੋਈ ਦੇਖ ਲਈ ਨੌਜਵਾਨ ਮੁੰਡਾ ਕੰਮ ਕਾਰ ਕਰਦਾ ਹੋਵੇ। ਤੇ ਉਹ ਜਾਣ ਲੱਗਿਆ ਤੇ ਗੇਟ ਤੇ ਖੜ ਕੇ ਬੂਹੇ ਤੇ ਕਹਿਣ ਲੱਗਿਆ ਜੇ 26 ਸਾਲਾਂ ਦਾ ਨਾ ਮਿਲਿਆ ਤੇ ਮੈਂ 13-13 ਸਾਲਾਂ ਦੋ ਲਿਆ ਵਾ। ਬਹੁਤ ਸ਼ੁਕਰੀਆ ਜੀ, ਧੰਨਵਾਦ।
0: ਮਤਲਬ ਕਿ ਇੱਦਾਂ ਤਾਂ ਪਿਆਰ ਵੀ ਜਿਹੜਾ ਹੈ ਨਾ ਹੁੰਦਾ ਆ, ਹੈ ਨਾ। ਚਲੋ ਬਹੁਤ ਵਧੀਆ ਲੱਗਾ ਤੁਹਾਡੇ ਇਸ ਚੁਟਕਲੇ ਨੇ, ਬਾਕੀ ਸਾਰੇ ਦੇ ਚਿਹਰੇ ਦੇ ਉੱਤੇ ਸਮਾਈਲ ਜ਼ਰੂਰ ਲੈ ਕੇ ਆਈ ਹੋਣਗੀ। ਦੇਖੋ ਮੈਂ ਵੀ ਖੁਸ਼ ਹੋ ਗਈ ਨਾ, ਮੈਨੂੰ ਵੀ ਇਹ ਲੱਗਾ ਕਿ 13-13 ਸਾਲ ਦੀ ਦੋ ਪੇ, ਮੈਂ ਪਹਿਲਾਂ ਸੋਚੀ ਅੱਛਾ 26 ਸਾਲ। ਓਕੇ ਓਕੇ,
2: ਮਾਣਯੋਗ ਨਿਸ਼ਾ ਮੈਡਮ ਜੀ
0: ਜੀ,
2: ਸਾਰੇ ਹੀ ਸਰੋਤੇ ਜਿਹੜੇ ਇਸ ਟਾਈਮ ਦੇ ਆਪਣਾ ਪੰਜਾਬੀ ਨਾਲ FM ਰੈਂਬੋ ਦੇ ਜ਼ਰੀਏ ਜੁੜੇ ਹੋਏ ਨੇ ਤੇ ਇਸ ਖੂਬਸੂਰਤ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਨੇ। ਸਾਰਿਆਂ ਨੂੰ ਪਿਆਰ ਸਤਿਕਾਰ ਨਾਲ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ
2: ਸਾਰਿਆਂ ਦੇ ਵਿਚਾਰ ਸਾਰੇ, ਕਿਸੇ ਦੀ ਕਵਿਤਾ, ਕਿਸੇ ਦੇ ਵਿਚਾਰ, ਕਿਸੇ ਦੇ ਚੁਟਕਲੇ, ਬਹੁਤ ਹੀ ਵਧੀਆ ਪ੍ਰੋਗਰਾਮ ਨੂੰ ਚਾਰ ਚੰਨ ਲਾ ਰਹੇ ਨੇ। ਤੇ ਤੁਹਾਡੀ ਆਵਾਜ਼ ਮੈਡਮ ਜੀ ਨਿਸ਼ਾ ਜੀ, ਤੁਹਾਡਾ ਪ੍ਰੋਗਰਾਮ ਪੇਸ਼ ਕਰਨ ਦਾ ਅੰਦਾਜ਼ ਤੇ ਤੁਹਾਡੀ ਮਾਫੀ ਮਿੱਠੀ ਆਵਾਜ਼, ਇਸ ਦਾ ਤੇ ਕੋਈ ਜਵਾਬ ਨਹੀਂ। ਮੈਂ ਪਹਿਲਾਂ ਵੀ ਫੇਰ ਵੀ ਤਾਰੀਫ ਕਰ ਚੁੱਕਾ ਵਾਂ, ਪਰ ਇਹ ਤਾਰੀਫ ਦੇ ਕਾਬਿਲ ਹੈ ਕਿ ਤੁਹਾਡਾ ਪ੍ਰੋਗਰਾਮ ਪੇਸ਼ ਕਰਨ ਦਾ ਅੰਦਾਜ਼ ਬਹੁਤ ਹੀ ਖੂਬਸੂਰਤ ਹੁੰਦਾ ਹੈ। ਤੁਹਾਡਾ ਵੀ ਦਿਨੋਂ ਧੰਨਵਾਦ। ਤੇ ਮੈਂ ਅੱਜ ਸਬੱਬ ਨਾਲ ਤੁਹਾਡੇ ਸ਼ਹਿਰ ਜਲੰਧਰ ਦੇ ਵਿੱਚ ਹੀ ਬੈਠਾ ਹਾਂ, ਤੇ ਇੱਥੇ ਹੀ ਪ੍ਰੀਤਨਗਰ ਆਨੰਦ ਇਸ ਖੂਬਸੂਰਤ ਪ੍ਰੋਗਰਾਮ ਦਾ ਮੋਬਾਈਲ ਐਪ ਰਾਹੀਂ ਆਨੰਦ ਉਠਾ ਰਿਹਾ ਵਾਂ।
0: ਵਾਹ ਜੀ ਵਾਹ।
2: ਤੇ ਸਾਰਿਆਂ ਨੂੰ ਪਿਆਰ ਸਤਿਕਾਰ ਨਾਲ ਸਤਿ।
0: ਕਹਿਣ ਦਾ ਮਤਲਬ ਕਿ ਤੁਸੀਂ ਜਿੱਥੇ ਮਰਜ਼ੀ ਚਲੇ ਜਾਓ, ਰੇਨਬੋ ਤੁਹਾਡੇ ਨਾਲ ਹੈ ਤੇ ਤੁਸੀਂ ਰੇਨਬੋ ਦੇ ਨਾਲ ਰਹਿੰਦੇ ਹੋ। ਬੜਾ ਅੱਛਾ ਲੱਗਾ ਇਹ ਸੁਣ ਕੇ ਕਿ ਤੁਸੀਂ ਸਾਡੇ ਸ਼ਹਿਰ ਆਏ ਹੋ, ਔਰ ਸਾਡੇ ਸ਼ਹਿਰ ਆ ਕੇ ਵੀ ਐਪ ਦੇ ਜ਼ਰੀਏ ਸਾਡੇ ਇਸ ਪ੍ਰੋਗਰਾਮ ਨੂੰ ਸੁਣ ਰਹੇ ਹੋ, ਇੰਜੋਏ ਕਰ ਰਹੇ ਹੋ, ਔਰ ਨਾਲ ਦੇ ਨਾਲ ਜਿੱਥੇ ਵੀ ਆਏ ਹੋ ਉਹਨਾਂ ਨੂੰ ਵੀ ਇੰਜੋਏ ਕਰ ਰਹੇ ਹੋ। ਬਹੁਤ ਬਹੁਤ ਸ਼ੁਕਰੀਆ, ਤਹਿ ਦਿਲੋਂ ਸ਼ੁਕਰੀਆ।
2: ਸਤਿ ਸ੍ਰੀ ਅਕਾਲ। ਮੈਂ ਪਿੰਡ ਤੇ ਡਾਕਖਾਨਾ ਨਿਮਣਾਬਾਦ ਨੇੜੇ ਸਫੀਦੋ ਮੰਡੀ ਜ਼ਿਲ੍ਹਾ ਜੀਂਦ ਹਰਿਆਣਾ ਤੋਂ ਜਸਬੀਰ ਸਿੰਘ ਅਰੋੜਾ ਵਿਦ ਅਰੋੜਾ ਫੈਮਿਲੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਓਕੇ ਜੀ,
0: ਲਓ ਜੀ ਲਓ, ਇਹਨਾਂ ਦਾ ਪਿਆਰ ਜਿਹੜਾ ਆ ਉਹ ਵਧੋ ਵਧੀ ਇਹੀ ਕਹਿ ਰਿਹਾ ਕਿ ਜਦੋਂ ਤੁਸੀਂ ਬੜਾ ਮਾਣ ਸਤਿਕਾਰ ਦਿੰਦੇ ਹੋ ਨਾ, ਬਹੁਤ ਚੰਗਾ ਲੱਗਦਾ। ਲੇਕਿਨ ਤੁਹਾਨੂੰ ਲੱਗਦਾ ਨਾ ਕਿ ਪ੍ਰੋਗਰਾਮ ਦੇ ਵਿੱਚ ਕੋਈ ਚੀਜ਼ ਇਹੋ ਜਿਹੀ ਹੋਣੀ ਚਾਹੀਦੀ ਆ ਜਿਹੜੀ ਕਿ ਐਡ ਹੋਣੀ ਚਾਹੀਦੀ ਆ, ਜਿਹੜੀ ਕਿ ਡਿਲੀਟ ਹੋਣੀ ਚਾਹੀਦੀ ਹੈ, ਉਹ ਵੀ ਚੀਜ਼ਾਂ ਜਿਹੜੀਆਂ ਜ਼ਰੂਰ ਦੱਸਿਆ ਕਰੋ ਤਾਂ ਕਿ ਸਾਨੂੰ ਪਤਾ ਲੱਗ ਸਕੇ ਕਿ ਸਾਡੇ ਪ੍ਰੋਗਰਾਮ ਨੂੰ ਅਸੀਂ ਹੋਰ ਵੀ ਵਧੀਆ ਕਿਵੇਂ ਬਣਾ ਸਕਦੇ ਹਾਂ, ਪ੍ਰੋਗਰਾਮ ਦੇ ਵਿੱਚ ਹੋਰ ਵੀ ਰੌਣਕਾਂ ਜਿਹੜੀਆਂ ਆ ਕਿਵੇਂ ਲਗਾ ਸਕਦੇ ਹਾਂ। ਜਿਵੇਂ ਕਿ ਸਾਡੇ ਇੱਕ ਦੋਸਤ ਨੇ ਅੱਜ ਮੈਸੇਜ ਕਰਕੇ ਸਾਨੂੰ ਦੱਸਿਆ ਹੈ ਕਿ ਪੰਜਾਬੀ ਗੀਤ ਸੰਗੀਤ ਦਾ ਸਾਥ ਜ਼ਿਆਦਾ ਹੋਣਾ ਚਾਹੀਦਾ। ਤੁਹਾਡੀ ਰਿਕੁਐਸਟ ਬਿਲਕੁਲ ਜਿਹੜੀ ਹੈ ਉਹ ਸੁਣ ਲਈ ਹੈ, ਔਰ ਕੋਸ਼ਿਸ਼ ਕਰਾਂਗੇ ਕਿ ਜ਼ਿਆਦਾ ਤੋਂ ਜ਼ਿਆਦਾ ਪੰਜਾਬੀ ਗੀਤ ਸੰਗੀਤ ਜਿਹੜਾ ਹੈ ਤੁਹਾਡੇ ਤੱਕ ਪਹੁੰਚਾਇਆ ਜਾ ਸਕੇ, ਕਿਉਂਕਿ ਆਕਾਸ਼ਵਾਣੀ ਦੇ ਕੋਲ ਭੰਡਾਰ ਹੈ ਇਸ ਚੀਜ਼ ਦਾ। ਦਿਲ ਆਪਣਾ ਪੰਜਾਬੀ ਪ੍ਰੋਗਰਾਮ ਦੇ ਵਿੱਚ ਅਸੀਂ ਅੱਜ ਗੱਲ ਕੀਤੀ ਸੀ ਜੁਗਾੜ ਦੀ, ਪਰ ਕਿਸੇ ਦੋਸਤ ਨੇ ਜੁਗਾੜ ਅੱਜ ਲਾਇਆ ਨਹੀਂ। ਬਹੁਤ ਵਧੀਆ ਲੱਗਾ ਕਿ ਤੁਸੀਂ ਆਪਣੀਆਂ ਚੀਜ਼ਾਂ ਜਿਹੜੀਆਂ ਆ ਉਹ ਸਾਡੇ ਨਾਲ ਸ਼ੇਅਰ ਕੀਤੀਆਂ, ਉਹ ਵੀ ਅਸੀਂ ਪੋਜ਼ਿਟਿਵਲੀ ਜਿਹੜੀਆਂ ਆ ਗ੍ਰਹਿਣ ਕਰ ਰਹੇ ਹਾਂ। ਘੜੀ ਦੀ ਸੂਈ ਵੀ ਜਿਹੜੀ ਆ ਉਹ ਇਸ਼ਾਰਾ ਕਰਦੀ ਪਈ ਹੈ ਕਿ ਸਮਾਂ ਜਿਹੜਾ ਆ ਉਹ ਥੋੜ੍ਹਾ ਜਿਹਾ ਰਹਿ ਗਿਆ ਆ, ਲੇਕਿਨ ਤੁਹਾਡੇ ਮੈਸੇਜਸ ਜਿਹੜੇ ਆ ਪ੍ਰੋਗਰਾਮ ਨੂੰ ਸੋਹਣਾ ਬਣਾਉਣ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਨੇ, ਮਾਇਨੇ ਰੱਖਦੇ ਨੇ। ਤੁਹਾਡੇ ਪਿਆਰੇ ਪਿਆਰੇ ਮੈਸੇਜਸ ਜਿਨ੍ਹਾਂ ਦੇ ਵਿੱਚ ਬਹੁਤ ਖੂਬਸੂਰਤ ਸੁਨੇਹੇ ਵੀ ਸੀ, ਔਰ ਬਹੁਤ ਸਾਰਾ ਪਿਆਰ ਵੀ ਸੀ, ਸਬਰ ਵੀ ਸੀ, ਸੰਤੋਖ ਵੀ ਸੀ, ਗਿਆਨ ਵੀ ਸੀ, ਅੱਖਾਂ ਦਾ ਅਹਿਸਾਸ ਵੀ ਕਰਾਇਆ। ਕਹਿਣਾ ਮਤਲਬ ਕਿ ਤੁਹਾਡੇ ਪ੍ਰੋਗਰਾਮ ਦੇ ਵਿੱਚ ਇਸ ਮੈਸੇਜਸ ਨੇ ਰੌਣਕਾਂ ਲਗਾਈ ਰੱਖੀਆਂ।

ਚੁਟਕਲੇ ਜਿਹੜੇ ਦੋਸਤ ਸਾਂਝੇ ਕਰਦੇ ਨੇ ਨਾ, ਵਾਹ ਜੀ ਵਾਹ। ਮੈਂ ਕਹਿੰਦੀ ਹਾਂ ਚੁਟਕਲੇ ਜਾ ਕੇ ਚਿਹਰੇ ਦੇ ਉੱਤੇ ਮੁਸਕਰਾਹਟ ਲਿਆਉਂਦੇ ਨੇ। ਜੇ ਤੁਹਾਡੇ ਜ਼ਿਹਨ ਦੇ ਵਿੱਚ ਵੀ ਕੋਈ ਚੁਟਕਲਾ ਇਹੋ ਜਿਹਾ ਜਿਹੜਾ ਤੁਸੀਂ ਦੋਸਤਾਂ ਨਾਲ ਸਾਂਝਾ ਕਰਨਾ ਚਾਹੁੰਦੇ ਹੋ, ਤਾਂ ਕਰ ਸਕਦੇ ਹੋ। ਮੇਰੇ ਕੋਲ ਪੂਰੇ ਦੇ ਪੂਰੇ 5 ਮਿੰਟ ਹੈ। 9855 1015 2 7। ਲਓ ਜੀ, ਤੁਹਾਡੇ ਪਿਆਰੇ ਪਿਆਰੇ ਮੈਸੇਜ ਹੀ ਨੇ ਪ੍ਰੋਗਰਾਮ ਨੂੰ ਸੋਹਣਾ ਖੂਬਸੂਰਤ ਬਣਾਈ ਰੱਖਿਆ ਹੈ। ਔਰ ਪ੍ਰੋਗਰਾਮ ਦੇ ਇਸ ਸਫ਼ਰ ਦੇ ਵਿੱਚ ਅੱਗੇ ਚੱਲਦੇ ਹਾਂ ਔਰ ਵੀ ਗੱਲਾਂ ਕਰਾਂਗੇ। ਲੇਕਿਨ ਤੁਸੀਂ ਅੱਜ ਅਗਲੇ ਸਿਲਸਿਲਿਆਂ ਦੀ ਗੱਲ ਕਰੀਏ ਤਾਂ ਸਾਡੇ ਕੋਲ ਅਗਲੇ ਸਿਲਸਿਲੇ ਵੀ ਹਨ ਜਿਹੜੇ ਕਿ ਪ੍ਰੋਗਰਾਮ ਨੂੰ, ਯਾਨੀ ਕਿ ਅੱਜ ਦੇ ਸਫ਼ਰ ਨੂੰ ਖੂਬਸੂਰਤ ਬਣਾਉਣ ਦੇ ਵਿੱਚ ਸਾਥ ਦੇਣਗੇ। ਔਰ ਤੁਸੀਂ ਆਪਣੇ ਪਿਆਰੇ ਪਿਆਰੇ ਮੈਸੇਜਿਸ ਦੇ ਜ਼ਰੀਏ ਪ੍ਰੋਗਰਾਮ ਨੂੰ ਤਾਂ ਸੋਹਣਾ ਬਣਾਇਆ ਹੀ, ਨਾਲ ਦੇ ਨਾਲ ਸਾਡਾ ਸਿਲਸਿਲਾ ਜਿਹੜਾ ਆ ਬਹੁਤ ਹੀ ਸੋਹਣਾ ਰਿਹਾ। ਔਰ ਮਿੱਠੇ ਮੈਲੋਡੀਜ਼ ਸੁਣੋਗੇ ਇੱਕ ਵਜੇ ਪ੍ਰੋਗਰਾਮ, ਔਰ ਮੂਡ ਨੂੰ ਕਰੇਗਾ ਮੈਲੋਡੀਅਸ ਗੀਤ ਸੰਗੀਤ ਦੇ ਨਾਲ ਦੇ ਨਾਲ। ਸ਼ਾਇਰ ਹੈ ਸੁਣੋਗੇ 2 ਵਜੇ, ਔਰ ਯੁਵਾ ਵਰਗ ਆਪਣਾ ਪ੍ਰੋਗਰਾਮ ਲੈ ਕੇ ਆ ਜਾਏਗਾ, ਪ੍ਰੋਗਰਾਮ ਯੁਵਾਨੀ। ਕਹਿਣ ਦਾ ਮੇਰਾ ਮਤਲਬ ਸੀ ਕਿ ਅੱਜ ਸਾਰੇ ਇਹਨਾਂ ਸਿਲਸਿਲਿਆਂ ਦੇ ਵਿੱਚ ਤੁਸੀਂ ਸਾਡੇ ਨਾਲ ਜੁੜੇ ਰਹਿਣਾ ਹੈ, ਆਪਣਾ ਪਿਆਰ ਜਿਹੜਾ ਆ ਉਹ ਇਸੇ ਤਰ੍ਹਾਂ ਦਿੰਦੇ ਰਹਿਣਾ ਹੈ। ਫਿਲਹਾਲ ਦੇ ਲਈ ਆਪਣੀ ਦੋਸਤ ਨੇਸ਼ਾ ਨੂੰ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਇੱਥੇ ਹੀ ਵਾਈਂਡ ਅਪ ਕਰਨ ਦੀ ਦੇ ਦਿਓ ਇਜਾਜ਼ਤ। ਬਹੁਤ ਜਲਦ ਫਿਰ ਤੋਂ ਮੁਲਾਕਾਤ ਹੋਏਗੀ, ਤਦ ਤੱਕ ਰੱਖਣਾ ਆਪਣਾ ਖੂਬ ਸਾਰਾ ਖਿਆਲ, ਕਲਦੇ ਰਹਿਣਾ ਮੈਸੇਜਿਸ, ਸੁਣਦੇ ਰਹੋ ਪ੍ਰੋਗਰਾਮ ਦਿਲ ਸੇ ਦਿਲ ਤੱਕ। ਅਗਲਾ ਸਿਲਸਿਲਾ ਹੋਏਗਾ ਗੀਤ ਬਹਾਰ ਦਾ, ਔਰ ਗੀਤ ਬਹਾਰ ਦਾ ਸਿਲਸਿਲਾ ਲੈ ਕੇ ਕੌਣ ਆਇਆ ਮੈਂ ਨਹੀਂ ਦੱਸਣਾ। ਉਹ ਆਰਜੇ ਦੋਸਤ ਜਿਹੜੇ ਆਏ ਨੇ ਉਹ ਆਪਣੀ ਪਛਾਣ ਆਪ ਕਰਾਉਣਗੇ। ਫਿਲਹਾਲ ਲਈ ਨਿਸ਼ਾ ਨੂੰ ਦਿਓ ਇਜਾਜ਼ਤ, ਦਿਲ ਸੇ ਦਿਲ ਤੱਕ, ਟੇਕ ਕੇਅਰ।

ਸੁਣ ਰਹੇ ਹੋ ਜੀ ਐਫ ਐਮ ਨਿਊਜ਼ ਚੈਨਲ, ਐਫ ਐਮ ਰੇਨਬੋ ਚੈਨਲ, ਤੇ ਹੁਣ ਵੇਲਾ ਹੋ ਚੁੱਕਾ ਹੈ ਜੀ ਐਫ ਐਮ ਨਿਊਜ਼ ਹੈਡਲਾਈਨਸ ਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 19ਵੇਂ ਰੋਜ਼ਗਾਰ ਮੇਲੇ 51,000 ਤੋਂ ਵੱਧ ਚੁਣੇ ਹੋਏ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡਣਗੇ। ਪੰਜਾਬ 'ਚ ਰੋਜ਼ਗਾਰ ਮੇਲਾ ਰੇਲ ਕੋਚ ਫੈਕਟਰੀ ਕਪੂਰਥਲਾ ਅਤੇ ਪਟਿਆਲਾ ਵਿਖੇ ਕਰਾਇਆ ਜਾਏਗਾ। ਭਾਰਤੀ ਰਿਜ਼ਰਵ ਬੈਂਕ ਨੇ ਮਾਲੀ ਮਾਲ 2025-26 ਲਈ ਕੇਂਦਰ ਸਰਕਾਰ ਨੂੰ 2,86,000 ਕਰੋੜ ਰੁਪਏ ਦੇ ਰਿਕਾਰਡ ਸਰਪਲਸ ਦੇ ਤਬਾਦਲੇ ਨੂੰ ਮਨਜ਼ੂਰੀ ਦੇ ਦਿੱਤੀ ਏ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਭਾਰਤ ਦੇ 4 ਦਿਨਾਂ ਦੌਰੇ 'ਤੇ ਕੋਲਕਾਤਾ ਪਹੁੰਚ ਗਏ ਨੇ। ਭਾਰਤੀ ਫੌਜ ਦੇ ਅਧਿਕਾਰੀ ਮੇਜਰ ਅਭਿਲਾਸ਼ਾ ਬਰਾਕ ਨੂੰ 2025 ਦੇ ਸੰਯੁਕਤ ਰਾਸ਼ਟਰ ਫੌਜੀ ਲਿੰਕਕ ਸਮਾਨਤਾ ਸਮਰਥਕ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਉੱਤਰਾਖੰਡ ਵਿੱਚ ਚਮੋਲੀ ਜ਼ਿਲ੍ਹੇ ਵਿੱਚ ਸਥਿਤ ਪਵਿੱਤਰ ਸ਼੍ਰੀ ਹੇਮਕੁੰਟ ਸਾਹਿਬ ਦੇ ਕਪਾਟ ਅੱਜ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਗਏ ਨੇ। ਸਰਕਾਰ ਨੇ ਕਿਹਾ ਹੈ ਕਿ ਪਿਛਲੇ 4 ਦਿਨਾਂ ਦੇ ਵਿੱਚ ਦੇਸ਼ ਦੀ ਬਿਜਲੀ ਦੀ ਮੰਗ ਵਿੱਚ ਰਿਕਾਰਡ ਵਾਧਾ ਹੋਇਆ ਹੈ। ਪੰਜਾਬ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਹਾਸਲ ਕਰਦਿਆਂ ਦੇਸ਼ ਭਰ ਦੇ ਸਕੂਲਾਂ ਅਤੇ ਸੰਵੇਦਨਸ਼ੀਲ ਸਥਾਨਾਂ 'ਤੇ ਬੰਬ ਦੇ ਝੂਠੇ ਈਮੇਲ ਭੇਜਣ ਵਾਲੇ ਸ਼ਾਮਲ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। CBSE ਦੇ 12ਵੀਂ ਜਮਾਤ ਦੇ ਬੋਰਡ ਪ੍ਰੀਖਿਆ ਦੇ ਉੱਤਰ ਪੁਸਤਿਕਾਵਾਂ ਦੇ ਸਕੈਨ ਕੀਤੀਆਂ ਕਾਪੀਆਂ ਹਾਸਲ ਕਰਨ ਦੀ ਆਖਰੀ ਤਾਰੀਖ 1 ਦਿਨ ਵਧਾ ਕੇ 24 ਮਈ ਕਰ ਦਿੱਤੀ ਹੈ। ਅਤਿ ਗਰਮੀ ਤੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅਹਿਮ ਫੈਸਲਾ ਲੈਂਦਿਆਂ ਪੰਜਾਬ ਸਰਕਾਰ ਦੇ ਸਾਰੇ ਦਫ਼ਤਰਾਂ, ਸਕੂਲਾਂ ਅਤੇ ਕਾਲਜਾਂ ਦਾ ਸਮੇਂ ਬਦਲਣ ਦਾ ਐਲਾਨ। ਨਵੇਂ ਸਮੇਂ ਮੁਤਾਬਿਕ ਕੰਮਕਾਜ ਦਾ ਸਮਾਂ ਸਵੇਰੇ 7:30 ਵਜੇ ਤੋਂ ਦੁਪਹਿਰ ਬਾਅਦ 1:30 ਵਜੇ ਤੱਕ ਹੋਵੇਗਾ। IPL ਕ੍ਰਿਕਟ ਵਿੱਚ ਹੈਦਰਾਬਾਦ ਵਿੱਚ ਸਨਰਾਈਜ਼ਰ ਹੈਦਰਾਬਾਦ ਨੇ ਰਾਇਲ ਚੈਲੇਂਜਰਸ ਬੈਂਗਲੁਰੂ ਨੂੰ 55 ਦੌੜਾਂ ਨਾਲ ਹਰਾ ਦਿੱਤਾ ਹੈ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਜ਼।

ਵੀਕਐਂਡ ਹੋਵੇ ਅਤੇ ਤੁਹਾਡੇ ਨਾਲ ਗੱਲਾਂ ਕਰਨ ਦਾ ਮੌਕਾ ਮਿਲ ਜਾਏ ਨਾ, ਤਾਂ ਇਸ ਤੋਂ ਵਧੀਆ ਕੁਛ ਹੋ ਹੀ ਨਹੀਂ ਸਕਦਾ। ਮੈਂ ਕਿਹਾ ਜੀ ਨਮਸਕਾਰ, ਸਤਿ ਸ਼੍ਰੀ ਅਕਾਲ, ਆਦਾਬ, ਕੀ ਹਾਲ ਚਾਲ ਨੇ। ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ, ਅਤੇ ਅੱਜ ਇਸ ਸ਼ਨੀਵਾਰ ਵਾਲੇ ਦਿਨ 23 ਮਈ ਨੂੰ ਮੈਨੂੰ ਮੌਕਾ ਮਿਲ ਗਿਆ ਤੁਹਾਡੇ ਨਾਲ ਢੇਰ ਸਾਰੀਆਂ ਗੱਲਾਂ ਕਰਨ ਦਾ। ਯਾਨੀ ਕਿ ਅੱਜ 10 ਤੋਂ 2 ਦਾ ਖੂਬਸੂਰਤ ਜਿਹਾ ਸਫ਼ਰ ਮੇਰਾ ਤੁਹਾਡੇ ਨਾਲ ਬੀਤੇਗਾ, ਅਤੇ ਮੈਨੂੰ ਤਾਂ ਇਹ ਸੋਚ ਸੋਚ ਕੇ ਬਹੁਤ ਹੀ ਖੁਸ਼ੀ ਹੋ ਰਹੀ ਹੈ। ਸੋ ਹੁਣ ਪ੍ਰੋਗਰਾਮ ਗੀਤ ਬਹਾਰ ਦੀ ਸ਼ੁਰੂਆਤ ਹੋ ਚੁੱਕੀ ਹੈ। ਹਾਂਜੀ, ਜਿਹਦਾ ਤੁਹਾਨੂੰ ਸਭ ਨੂੰ ਇੰਤਜ਼ਾਰ ਰਹਿੰਦਾ ਹੈ, ਕਿਉਂਕਿ ਗੀਤ ਬਹਾਰ ਪ੍ਰੋਗਰਾਮ ਦੇ ਵਿੱਚ ਗੀਤਾਂ ਦੀ ਬਹਾਰ ਤਾਂ ਤੁਹਾਡੇ ਲਈ ਲੱਗਦੀ ਹੈ, ਅਤੇ ਅੱਜ ਵੀ ਜਿਹੜੇ ਗੀਤ ਨੇ ਤੁਹਾਡੇ ਲਈ ਬਹੁਤ ਸੋਹਣੇ ਸੋਹਣੇ ਜਿਹੇ, ਐਨਰਜੈਟਿਕ ਜਿਹੇ, ਵਰਸਟਾਈਲ ਜਿਹੜੇ ਗਾਣੇ ਨੇ ਉਹ ਤਿਆਰ ਨੇ, ਅਤੇ ਨਾਲ ਨਾਲ ਜਿਹੜੀਆਂ ਗੱਲਾਂ ਨੇ ਉਹ ਵੀ ਤੁਹਾਡੇ ਨਾਲ ਕਰਾਂਗੇ। ਇੱਦਾਂ ਹੀ ਬਣੇ ਰਹੋ ਜੀ 102.7 FM ਰੇਨਬੋ, ਮੇਰੇ ਯਾਨੀ ਕਿ ਸਾਕਸ਼ੀ ਦੇ ਨਾਲ, ਅਤੇ ਪ੍ਰੋਗਰਾਮ ਸੁਣਦੇ ਰਹੋ ਜੀ ਗੀਤ ਬਹਾਰ। ਅਤੇ ਗੀਤ ਬਹਾਰ ਦਾ ਪਹਿਲਾ ਗੀਤ ਆ ਰਿਹਾ ਜੀ ਤੁਹਾਡੇ ਰੇਡੀਓ ਸੈੱਟ 'ਤੇ ਸੋਨੂ ਨਿਗਮ ਦੀ ਆਵਾਜ਼ ਦੇ ਵਿੱਚ।

ਬਿਲਕੁਲ ਜੀ, ਜਿੰਨੇ ਵੀ ਗਮ ਹੈ, ਜਿੰਨੇ ਵੀ ਪਰੇਸ਼ਾਨੀਆਂ ਨੇ, ਉਹਨਾਂ ਨੂੰ ਹਲੇ ਛੱਡ ਦਿਓ ਅਤੇ ਅੱਜ ਵੀਕਐਂਡ ਨੂੰ ਪੂਰਾ ਪੂਰਾ ਤੁਸੀਂ ਜੇ ਇੰਜੋਏ ਕਰੋ। ਟਿਊਨ ਇਨ ਕੀਤਾ ਹੋਇਆ 102.7 FM ਰੇਨਬੋ, ਅਤੇ ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ। ਪ੍ਰੋਗਰਾਮ ਚੱਲ ਰਿਹਾ ਹੈ ਗੀਤ ਬਹਾਰ।

ਹਫ਼ਤਾ ਆਪਾਂ ਕੰਮ ਦੀ ਟੈਨਸ਼ਨ, ਘਰ ਕਾਜ, ਮਤਲਬ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸਾਨੂੰ ਪਰੇਸ਼ਾਨ ਕਰਦੀਆਂ ਰਹਿੰਦੀਆਂ ਨੇ, ਬਟ ਮੈਨੂੰ ਲੱਗਦਾ ਜਿਹੜਾ ਵੀਕਐਂਡ ਆਉਂਦਾ ਨਾ ਆਪਣੇ ਆਪ ਦੇ ਵਿੱਚ ਇੱਕ ਛੋਟੀ ਜਿਹੀ ਬ੍ਰੇਕ ਸਾਡੇ ਲਈ ਲੈ ਕੇ ਆਉਂਦਾ, ਤਾਂ ਕਿ ਅਸੀਂ ਅਗਲੇ ਹੋਰ ਜਿਹੜੇ ਸਾਡੇ 5 ਦਿਨ ਨੇ ਉਹਨਾਂ ਲਈ ਚਾਰਜ ਹੋ ਸਕੀਏ ਅਤੇ ਸੈਟਰਡੇ ਸੰਡੇ ਨੂੰ ਨਾ ਫੁੱਲ ਔਨ ਇੰਜੋਏ ਕਰ ਸਕੀਏ। ਮਤਲਬ ਜਿਹੜੇ ਫਿਕਰਾਂ ਹੈਗੀਆਂ ਨੇ ਨਾ ਉਹ ਲੈਣੀਆਂ ਚਾਹੀਦੀਆਂ ਨੇ, ਪਰ ਕਦੇ ਕਦੇ ਥੋੜ੍ਹਾ ਜਿਹਾ ਬੇਫਿਕਰਾ ਹੋਣਾ ਵੀ ਜ਼ਰੂਰੀ ਹੁੰਦਾ। ਸੋ ਅਗਲਾ ਗੀਤ ਵੀ ਕੁਛ ਇੱਦਾਂ ਦਾ ਹੀ ਕਹਿ ਰਿਹਾ, ਕਰੋ ਜੀ ਉਹਨੂੰ ਇੰਜੋਏ ਅਤੇ ਇੱਦਾਂ ਹੀ ਬਣੇ ਰਹੋ 102.7 FM ਰੇਨਬੋ 'ਤੇ।

ਵਾਂਸ ਅਗੇਨ ਵੈਲਕਮ ਬੈਕ ਹੈ ਜੀ, ਟਿਊਨ ਇਨ ਕੀਤਾ ਹੋਇਆ ਤੁਸੀਂ 102.7 FM ਰੇਨਬੋ ਦੇ ਪ੍ਰੋਗਰਾਮ ਚੱਲ ਰਿਹਾ ਗੀਤ ਬਹਾਰ, ਅਤੇ ਮੈਂ ਹਾਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ। ਵੈਸੇ ਕਹਿੰਦੇ ਆ ਯੋਰ ਮਾਇੰਡ ਇਜ਼ ਅ ਪਾਵਰਫੁਲ ਥਿੰਗ, ਵੈਨ ਯੂ ਫਿਲ ਇਟ ਵਿਦ ਪੋਜ਼ਿਟਿਵ ਥੋਟਸ ਯੋਰ ਲਾਈਫ ਵਿਲ ਸਟਾਰਟ ਟੂ ਚੇਂਜ। ਬਿਲਕੁਲ ਜੀ, ਜਦੋਂ ਅਸੀਂ ਆਪਣੇ ਮਾਇੰਡ ਦੇ ਵਿੱਚ ਜਿਹੜਾ ਹੈਗਾ ਨਾ, ਸਭ ਤੋਂ ਜ਼ਿਆਦਾ ਪਾਵਰਫੁਲ ਹੁੰਦਾ ਜਦੋਂ ਇਹ 'ਚ ਪੋਜ਼ਿਟਿਵ ਥੋਟਸ ਜਿਹੜੇ ਨੇ ਅਸੀਂ ਲੈ ਕੇ ਆਉਂਦੇ ਹਾਂ ਨਾ, ਅਤੇ ਉਹ ਪੋਜ਼ਿਟਿਵ ਥੋਟਸ ਦੀ ਜਿਹੜੀ ਰਿਫਲੈਕਸ਼ਨ ਹੁੰਦੀ ਹੈ ਸਾਨੂੰ ਆਪਣੀ ਲਾਈਫ ਦੇ ਵਿੱਚ ਵੀ ਦੇਖਣ ਨੂੰ ਮਿਲਦੀ ਹੈ। ਮਤਲਬ ਕਹਿੰਦੇ ਆ ਨਾ ਕਿ ਜਿਵੇਂ ਪਰਫਿਊਮ ਸ਼ੋਪ 'ਤੇ ਤੁਸੀਂ ਜਾਓ, ਚਾਹੇ ਬਾਏ ਕਰਕੇ ਨਾ ਆਓ, ਪਰ ਉਹ ਜਿਹੜੀ ਸੋਹਣੀ ਸੋਹਣੀ ਖੁਸ਼ਬੂ ਹੁੰਦੀ ਹੈ

ਸਾਡੇ ਕੱਪੜਿਆਂ 'ਤੇ ਜਾਂ ਸਾਡੇ ਆਸ ਪਾਸ ਆਉਣੀ ਸ਼ੁਰੂ ਹੋ ਜਾਂਦੀ ਹੈ। ਬਸ ਉਹੀ ਤਾਕਤ ਹੈ ਪੋਜ਼ਿਟਿਵ ਥੋਟਸ ਦੀ ਹੈ ਜਨਾਬ, ਜਦੋਂ ਤੁਸੀਂ ਇਹਨਾਂ ਦੇ ਬਾਰੇ ਸੋਚਣਾ ਸ਼ੁਰੂ ਕਰਦੇ ਹੋ, ਚੰਗੀ ਚੰਗੀਆਂ ਗੱਲਾਂ ਬਾਰੇ, ਅਤੇ ਆਪਣੇ ਆਪ ਹੀ ਚੰਗਾ ਚੰਗਾ ਜਿਹੜਾ ਹੋਣਾ ਉਹ ਲਾਈਫ ਦੇ ਵਿੱਚ ਸ਼ੁਰੂ ਹੋ ਜਾਂਦਾ ਹੈ। ਫਿਲਹਾਲ ਤੁਹਾਡੇ ਨਾਲ ਇੱਦਾਂ ਗੱਲਾਂ ਕਰਦੇ ਹੋਏ ਜਿਹੜੇ ਸੋਹਣੇ ਸੋਹਣੇ ਪੋਜ਼ਿਟਿਵ ਪੋਜ਼ਿਟਿਵ ਗਾਣੇ ਨੇ ਉਹ ਵੀ ਤਿਆਰ ਨੇ, ਅਤੇ ਅਗਲਾ ਗੀਤ ਵੀ ਤਿਆਰ ਹੈ ਤੁਹਾਡੇ ਲਈ। ਇੱਦਾਂ ਹੀ ਬਣੇ ਰਹੋ 102.7 FM ਰੇਨਬੋ 'ਤੇ, ਜਿੱਥੇ ਗੱਲਾਂ ਚੱਲ ਰਹੀਆਂ ਨੇ ਤੁਹਾਡੇ ਨਾਲ ਦਿਲੋਂ ਐਂਡ ਲਾਈਫ।

ਵਾਂਸ ਅਗੇਨ ਵੈਲਕਮ ਬੈਕ ਹੈ ਜੀ ਬਾਵਰੀਆ ਗਾਣਾ ਤੁਸੀਂ ਸੁਣ ਰਹੇ ਸੀ ਸੁਵਰਨਾ ਤਿਵਾਰੀ ਦੀ ਆਵਾਜ਼ ਦੇ ਵਿੱਚ ਟਿਊਨ ਇਨ ਕੀਤਾ ਹੋਇਆ 102.7 FM ਰੇਨਬੋ ਪ੍ਰੋਗਰਾਮ ਚੱਲ ਰਿਹਾ ਜੀ ਗੀਤ ਬਹਾਰ ਅਤੇ ਮੈਂ ਹਾਂ ਜੀ ਤੁਹਾਡੀ ਸਾਕਸ਼ੀ ਤੁਹਾਡੇ ਨਾਲ ਵੈਸੇ ਤਾਂ ਮੈਨੂੰ ਸਰਦੀਆਂ ਦਾ ਰਹਿ ਕੇ ਉਹ ਟਾਈਮ ਯਾਦ ਆ ਰਿਹਾ ਜਦੋਂ ਧੁੱਪ ਸੇਕਣ ਵਾਸਤੇ ਕਦੀ ਕੁਰਸੀ ਆਪਾਂ ਪੂਰੇ ਛੱਤ 'ਤੇ ਘੁੰਮਾਉਂਦੇ ਹਾਂ ਕਿ ਹਲਕੀ ਹਲਕੀ ਧੁੱਪ ਜਿੱਥੇ ਵੀ ਆ ਰਹੀ ਹੋਵੇ ਫਟਾਫਟ ਅਸੀਂ ਉੱਥੇ ਪਹੁੰਚ ਜਾਈਏ ਅਤੇ ਜਿਹੜੀ ਧੁੱਪ ਹੈਗੀ ਹੈ ਵਾਈਟਾਮਿਨ ਡੀ ਜਿਹੜਾ ਹੈਗਾ ਅਸੀਂ ਲੈ ਲਈਏ ਅਤੇ ਹੁਣ ਇਸ ਟਾਈਮ 'ਤੇ ਜਿਹੜਾ ਸੂਰਜ ਹੈ ਨਾ ਸਾਡੇ ਕੋਲ ਚੁਣ ਚੁਣ ਕੇ ਬਦਲਾ ਲੈ ਰਿਹਾ ਹੁਣ ਕੀ ਹੈ ਕਿ ਗਰਮੀਆਂ ਦੇ ਵਿੱਚ ਸੂਰਜ ਸਾਨੂੰ ਲੱਭ ਲੱਭ ਕੇ ਸੇਕ ਰਿਹਾ ਸਰਦੀਆਂ ਦੇ ਵਿੱਚ ਅਸੀਂ ਲੱਭ ਰਹੇ ਹੁੰਦੇ ਹਾਂ ਤਾਂ ਹੁਣ ਸੂਰਜ ਸਾਨੂੰ ਲੱਭ ਲੱਭ ਕੇ ਸੇਕ ਰਿਹਾ ਵੈਸੇ ਅੱਜ ਦੇ ਦਿਨ ਦੀ ਅਗਰ ਗੱਲ ਕਰੀਏ ਤਾਂ ਜਿਹੜੀ ਸ਼ੁਰੂਆਤ ਹੈ ਨਾ ਥੋੜ੍ਹੀ ਵਧੀਆ ਹੋਈ ਹੈ ਕਿਉਂਕਿ ਮੈਨੂੰ ਲੱਗਦਾ ਉਹਨਾਂ ਨੂੰ ਵੀ ਪਤਾ ਕਿ ਹਾਂ ਵੀਕੈਂਡ ਹੈਗਾ ਘੁੰਮਣ ਫਿਰਨ ਦਾ ਪਲਾਨ ਹੋ ਸਕਦਾ ਸੋ ਅੱਜ ਸਵੇਰ

ਦੇ ਮੌਸਮ ਦੀ ਅਗਰ ਆਪਾਂ ਗੱਲ ਕਰੀਏ ਨਾ, ਕੰਪੈਰੇਟਿਵਲੀ ਦੋ ਤਿੰਨ ਦਿਨਾਂ ਤੋਂ ਜੋ ਚੱਲ ਰਿਹਾ ਸੀ, ਥੋੜ੍ਹਾ ਜਿਹਾ, ਜ਼ਿਆਦਾ ਨਹੀਂ, ਬਿਲਕੁਲ ਥੋੜ੍ਹਾ ਜਿਹਾ ਬੈਟਰ ਹੈਗਾ। ਸੋ ਅੱਜ ਅਗਰ ਘੁੰਮਣ ਫਿਰਨ ਦਾ ਪਲਾਨ ਕਰ ਰਹੇ ਹੋ ਤਾਂ ਸੋਚ ਸਕਦੇ ਹੋ, ਬਾਕੀ ਸ਼ਾਮ ਤੋਂ ਬਾਅਦ ਤਾਂ ਮੌਸਮ ਹੌਲੀ ਹੌਲੀ ਥੋੜ੍ਹਾ ਜਿਹਾ ਸੈੱਟ ਹੋ ਹੀ ਜਾਂਦਾ। ਬਾਕੀ ਤੁਹਾਨੂੰ ਸੈੱਟ ਕਰਨ ਦੇ ਲਈ, ਤੁਹਾਡੇ ਮੂਡ ਨੂੰ ਸੈੱਟ ਕਰਨ ਦੇ ਲਈ ਵਧੀਆ ਵਧੀਆ ਜਿਹੜੇ ਗਾਣੇ ਨੇ ਉਹ ਤਾਂ ਮੈਂ ਪਲੇ ਕਰ ਹੀ ਰਹੀ ਹਾਂ। ਅਗਲਾ ਗਾਣਾ ਆ ਰਿਹਾ ਜੀ ਸੁਖਵਿੰਦਰ ਸਿੰਘ ਦੀ ਆਵਾਜ਼ ਦੇ ਵਿੱਚੋਂ, ਫਰੋਮ ਦਾ ਮੂਵੀ ਸੁਲਤਾਨ।

ਕਹਿੰਦੇ ਆ ਖੂਨ ਮੇ ਤੇਰੇ ਗਰਮੀ ਗਰਮੀ ਮੇ ਤੇਰਾ ਖੂਨ ਉੱਪਰ ਸੂਰਜ ਨੀਚੇ ਧਰਤੀ ਬੀਚ ਮੇ ਮਈ ਔਰ ਜੂਨ। ਸੱਚੀ 'ਚ ਇਹ ਮਈ ਜੂਨ ਦੇ ਵਿੱਚ ਜਿਹੜੀ ਗਰਮੀ ਪੈ ਰਹੀ ਹੈ ਨਾ, ਕਦੋਂ ਇਹ 2 ਮਹੀਨੇ ਖਤਮ ਹੋਣਗੇ ਪਤਾ ਨਹੀਂ ਚੱਲ ਰਿਹਾ। ਵੈਸੇ ਤਾਂ ਜੁਲਾਈ ਅਗਸਤ ਦੇ ਵਿੱਚ ਵੀ ਥੋੜ੍ਹਾ ਬੁਰਾ ਹੀ ਹਾਲ ਹੁੰਦਾ, ਬਟ ਆਈ ਹੋਪ ਕਿ ਉਦੋਂ ਬਾਰਿਸ਼ਾਂ ਦੇ ਨਾਲ ਥੋੜ੍ਹਾ ਮੌਸਮ ਜਿਹੜਾ ਹੈ ਬੈਲੈਂਸ ਹੋ ਜਾਏ। ਗੱਲਾਂ ਚੱਲ ਰਹੀਆਂ ਨੇ ਤੁਹਾਡੇ ਨਾਲ ਜੀ ਦਿਲੋਂ ਐਂਡ ਲਾਈਵ ਟਿਊਨ ਇਨ ਕੀਤਾ ਹੋਇਆ ਤੁਸੀਂ 102.7 FM ਰੇਨਬੋ, ਅਤੇ ਮੈਂ ਹਾਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ। ਪ੍ਰੋਗਰਾਮ ਚੱਲ ਰਿਹਾ ਜੀ ਗੀਤ ਬਹਾਰ, ਜਿੱਥੇ ਗੀਤ ਜਿਹੜੇ ਨੇ ਤੁਹਾਡੇ ਲਈ ਤਿਆਰ ਬਰ ਤਿਆਰ ਨੇ, ਅਤੇ ਅਗਲਾ ਗੀਤ ਵੀ ਸੁਨੀਧੀ ਚੌਹਾਨ ਅਤੇ ਰਿਤੂ ਪਾਠਕ ਦੀ ਆਵਾਜ਼ ਦੇ ਵਿੱਚ ਬਹੁਤ ਹੀ ਵਧੀਆ ਜਿਹਾ ਗਾਣਾ ਐਕਸ਼ਨ ਰੀਪਲੇ ਮੂਵੀ ਤੋਂ ਤੁਹਾਡੇ ਲਈ ਆ ਰਿਹਾ ਜੀ। ਇੱਦਾਂ ਹੀ ਇੰਜੋਏ ਕਰਦੇ ਰਹੋ 102.7 FM ਰੇਨਬੋ, ਦਿਲ ਸੇ ਦਿਲ ਤੱਕ।

ਵਾਂਸ ਅਗੇਨ ਵੈਲਕਮ ਬੈਕ ਹੈ ਜੀ। ਟਿਊਨ ਇਨ ਕੀਤਾ ਹੈ ਤੁਸੀਂ 102.7 FM ਰੇਨਬੋ, ਪ੍ਰੋਗਰਾਮ ਚੱਲ ਰਿਹਾ ਜੀ ਗੀਤ ਬਹਾਰ, ਅਤੇ ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ। ਹੁਣ ਟਾਈਮ ਹੋ ਚੁੱਕਾ ਜੀ ਤੁਹਾਡੇ ਨਾਲ ਇੱਕ ਛੋਟੀ ਜਿਹੀ ਜਿਹੜੀ ਹੈ ਇੰਸਪੀਰੇਸ਼ਨਲ ਜਿਹੀ ਸਟੋਰੀ ਸ਼ੇਅਰ ਕਰਨ ਦਾ। ਕਹਿੰਦੇ ਹੈ ਇੱਕ ਛੋਟੀ ਜਿਹੀ ਸੋਚ ਜਿਹੜੀ ਹੈ ਨਾ ਸਾਨੂੰ ਵੱਡੇ ਵੱਡੇ ਸੁਪਨੇ ਦੇਖਣਾ ਜਿਹੜੀ ਹੈ ਸਿਖਾਉਂਦੀ ਹੈ। ਕਹਾਣੀ ਹੈ ਜੀ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਇੱਕ ਅਰਜੁਨ ਨਾਮ ਦਾ ਮੁੰਡਾ ਰਹਿੰਦਾ ਸੀ। ਉਹਦੇ ਜਿਹੜੇ ਫਾਦਰ ਸਾਹਿਬ ਸੀਗੇ ਉਹ ਮਜ਼ਦੂਰੀ ਕਰਦੇ ਸੀ, ਅਤੇ ਘਰ ਦੇ ਜਿਹੜੇ ਹਾਲਾਤ ਸੀਗੇ ਨਾ ਉਹ ਜ਼ਿਆਦਾ ਵਧੀਆ ਨਹੀਂ ਸੀ। ਸਕੂਲ ਜਾਣ ਦੇ ਲਈ ਅਰਜੁਨ ਹਰ ਰੋਜ਼ 5 ਕਿਲੋਮੀਟਰ ਪੈਦਲ ਚੱਲ ਕੇ ਜਾਂਦਾ, ਅਤੇ ਕਈ ਵਾਰ ਉਹਦੇ ਦੋਸਤ ਜਿਹੜੇ ਸੀ ਨਾ ਇਸ ਗੱਲ ਦੇ ਲਈ ਉਹਦਾ ਮਜ਼ਾਕ ਵੀ ਉਡਾਉਂਦੇ ਸੀ, ਕਿਉਂਕਿ ਉਹਦੇ ਕੋਲ ਨਾ ਤਾਂ ਨਵੇਂ ਕੱਪੜੇ ਸੀ ਨਾ ਹੀ ਮਹਿੰਗੇ ਮਹਿੰਗੀਆਂ ਕੋਈ ਚੀਜ਼ਾਂ ਸਨ। ਲੇਕਿਨ ਅਰਜੁਨ ਜਿਹੜਾ ਸੀਗਾ ਨਾ ਉਹਦੇ ਕੋਲ ਸਿਰਫ ਇੱਕੋ ਹੀ ਚੀਜ਼ ਸੀਗੀ, ਉਹ ਸੀਗੀ ਜੀ ਉਹਦੇ ਵੱਡੇ ਵੱਡੇ ਸੁਪਨੇ। ਅਤੇ ਉਹ ਹਮੇਸ਼ਾ ਕਹਿੰਦਾ ਸੀ ਕਿ ਗਰੀਬੀ ਮੇਰੀ ਮਜਬੂਰੀ ਹੋ ਸਕਦੀ ਹੈ ਪਰ ਮੇਰੀ ਪਹਿਚਾਣ ਨਹੀਂ। ਰਾਤ ਨੂੰ ਜਦੋਂ ਬਿਜਲੀ ਚਲੇ ਜਾਂਦੀ ਤਾਂ ਉਹ ਸਟਰੀਟ ਲਾਈਟ ਦੇ ਵਿੱਚ ਬੈਠ ਕੇ ਪੜ੍ਹਦਾ ਹੁੰਦਾ ਸੀ, ਅਤੇ ਕਈ ਲੋਕ ਹੱਸਦੇ ਔਰ ਕਹਿੰਦੇ ਵੀ ਕਿ ਇੰਨੀ ਮਿਹਨਤ ਕਰਕੇ ਘਰ ਵੀ ਕੀ ਲਏਗਾ। ਲੇਕਿਨ ਅਰਜੁਨ ਜਿਹੜਾ ਸੀਗਾ ਨਾ ਉਹ ਚੁੱਪ ਚਾਪ ਆਪਣਾ ਕੰਮ ਜਿਹੜਾ ਸੀ ਉਹ ਕਰਦਾ ਰਹਿੰਦਾ ਸੀ। ਇੱਕ ਦਿਨ ਸਕੂਲ ਦੇ ਵਿੱਚ ਸਾਇੰਸ ਕੰਪੀਟੀਸ਼ਨ ਹੋਇਆ, ਅਤੇ ਅਰਜੁਨ ਨੇ ਪੁਰਾਣੇ ਸਮਾਨ ਤੋਂ ਹੀ ਇੱਕ ਛੋਟਾ ਜਿਹਾ ਵਾਟਰ ਫਿਲਟਰ ਬਣਾ ਦਿੱਤਾ, ਅਤੇ ਸਾਰੇ ਲੋਕ ਹੈਰਾਨ ਰਹਿ ਗਏ। ਉਸ ਕੰਪੀਟੀਸ਼ਨ ਵਿੱਚ ਜਦੋਂ ਅਰਜੁਨ ਜਿੱਤ ਗਿਆ ਤਾਂ ਉਹਨੂੰ ਇੱਕ ਸਕਾਲਰਸ਼ਿਪ ਵੀ ਮਿਲੀ। ਉਸ ਦਿਨ ਅਰਜੁਨ ਨੇ ਇੱਕ ਗੱਲ ਸਮਝ ਲਈ ਸੀ ਕਿ ਇਨਸਾਨ ਦੀ ਤਾਕਤ ਉਹਦੇ ਜਿਹੜੇ ਪੈਸੇ ਨਹੀਂ ਹੁੰਦੇ ਬਲਕਿ ਉਹਦੀ ਸੋਚ ਅਤੇ ਉਹਦੀ ਮਿਹਨਤ ਦੇ ਵਿੱਚ ਹੁੰਦੀ ਹੈ। ਸੋ

ਉਹ ਸਾਲ ਬੀਤ ਗਏ। ਉਹੀ ਅਰਜੁਨ ਵੱਡਾ ਹੋ ਕੇ ਇੰਜੀਨੀਅਰ ਬਣਿਆ ਅਤੇ ਆਪਣੇ ਪਿੰਡ ਦੇ ਵਿੱਚ ਫ੍ਰੀ ਐਜੂਕੇਸ਼ਨ ਸੈਂਟਰ ਵੀ ਖੋਲ੍ਹਿਆ, ਤਾਂ ਕਿ ਕਿਸੇ ਹੋਰ ਬੱਚੇ ਦੇ ਜਿਹੜੇ ਸੁਪਨੇ ਨੇ ਗਰੀਬੀ ਦੀ ਵਜ੍ਹਾ ਦੇ ਨਾਲ, ਇਹ ਨਾ ਹੋਵੇ ਕਿ ਪੂਰੇ ਨਾ ਹੋ ਪਾਉਣ। ਸੋ ਇਸ ਕਹਾਣੀ ਦੇ ਵਿੱਚੋਂ ਸਾਨੂੰ ਸਿੱਖਣ ਦੀ ਅਗਰ ਗੱਲ ਕਰੀਏ ਤਾਂ ਇਹੀ ਮਿਲਦਾ ਹੈ ਕਿ ਮੁਸ਼ਕਿਲਾਂ ਜਿਹੜੀਆਂ ਨੇ, ਪਰੇਸ਼ਾਨੀਆਂ ਜਿਹੜੀਆਂ ਨੇ, ਉਹ ਆਉਂਦੀਆਂ ਰਹਿੰਦੀਆਂ ਨੇ, ਪਰ ਜਿਹੜੇ ਸਾਡੇ ਅੰਦਰ ਦੀ ਮਜ਼ਬੂਤੀ ਹੁੰਦੀ ਹੈ ਨਾ ਆਪਣੇ ਸੁਪਨਿਆਂ ਨੂੰ ਲੈ ਕੇ, ਦ੍ਰਿੜਤਾ ਕਿ ਹਾਂ ਅਸੀਂ ਇਹ ਚੀਜ਼ਾਂ ਜਿਹੜੀਆਂ ਨੇ ਅਚੀਵ ਕਰਨੀਆਂ ਨੇ ਅਤੇ ਇਹਨਾਂ ਨੂੰ ਆਪਣੇ ਸੁਪਨਿਆਂ ਨੂੰ ਜ਼ਰੂਰ ਪੂਰਾ ਕਰਨਾ ਹੈ, ਉਹੀ ਲਾਈਫ ਦੇ ਵਿੱਚ ਸਾਨੂੰ ਜਿਹੜਾ ਹੈ ਅੱਗੇ ਵਧਾਉਂਦੀਆਂ ਨੇ। ਅਗਰ ਹੌਸਲਾ ਜ਼ਿੰਦਾ ਹੋਏ ਨਾ ਤਾਂ ਛੋਟੀ ਜਿਹੀ ਸ਼ੁਰੂਆਤ ਵੀ ਜਿਹੜੀ ਹੈ ਤੁਹਾਨੂੰ ਵੱਡੀ ਸਕਸੈਸ ਦੇ ਵੱਲ ਲੈ ਕੇ ਜਾ ਸਕਦੀ ਹੈ। ਫਿਲਹਾਲ ਗੀਤ ਬਹਾਰ ਦੇ ਵਿੱਚ ਮੈਂ ਤੁਹਾਨੂੰ ਕਿੱਥੇ ਲੈ ਕੇ ਚੱਲੀ ਹਾਂ, ਮੈਂ ਲੈ ਕੇ ਚੱਲੀ ਹਾਂ ਜੀ ਤੁਹਾਨੂੰ ਅਗਲੇ ਗਾਣੇ ਦੇ ਵੱਲ। ਤੁਸੀਂ ਕਰੋ ਜੀ ਇੰਜੋਏ ਅਤੇ ਇੱਦਾਂ ਹੀ ਬਣੇ ਰਹੋ 102.7 FM ਰੇਨਬੋ, ਦਿਲ ਸੇ ਦਿਲ ਤੱਕ।

ਗੱਲਾਂ ਚੱਲ ਰਹੀਆਂ ਨੇ ਤੁਹਾਡੇ ਨਾਲ ਦਿਲੋਂ ਐਂਡ ਲਾਈਵ ਟਿਊਨ ਇਨ ਕੀਤਾ ਹੋਇਆ ਤੁਸੀਂ 102.7 FM ਰੇਨਬੋ। ਮੈਂ ਹਾਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ ਅਤੇ ਪ੍ਰੋਗਰਾਮ ਚੱਲ ਰਿਹਾ ਜੀ ਗੀਤ ਬਹਾਰ। ਕਹਿੰਦੇ ਆ ਦਾ ਸਟਰਗਲ ਯੂ ਆਰ ਇਨ ਟੂਡੇ ਇਜ਼ ਡਿਵੈਲਪਿੰਗ ਦਾ ਸਟਰੈਂਥ ਯੂ ਨੀਡ ਟੁਮੋਰੋ। ਅੱਜ ਕਿਸੇ ਚੀਜ਼ 'ਚ ਫਸੇ ਹੋਏ ਹੋ ਨਾ ਅਤੇ ਬਸ ਇਹੀ ਜਿਹੜੇ ਅੱਜ ਸਟਰਗਲ ਤੁਸੀਂ ਕਰ ਰਹੇ ਹੋ ਆਉਣ ਵਾਲੇ ਕੱਲ੍ਹ ਦੇ ਵਿੱਚ ਤੁਹਾਡੀ ਸਟਰੈਂਥ ਬਣੇਗੀ।

ਵੈਸੇ ਲਾਈਫ ਦੇ ਵਿੱਚ ਅਕਸਰ ਸਾਨੂੰ ਕਿਸੇ ਨਾ ਕਿਸੇ ਕੋਲ ਸੁਣਨ ਨੂੰ ਮਿਲ ਜਾਂਦਾ ਹੈ ਕਿ ਯਾਰ ਤੂੰ ਬਦਲ ਗਿਆ, ਤੂੰ ਬਦਲ ਗਈ ਹੈ, ਹੈ ਨਾ। ਟਿਊਨਿੰਗ ਕੀਤਾ ਹੋਇਆ ਜੇ ਤੁਸੀਂ 102.7 FM ਰੇਨਬੋ, ਪ੍ਰੋਗਰਾਮ ਚੱਲ ਰਿਹਾ ਜੀ ਗੀਤ ਬਹਾਰ, ਅਤੇ ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ। ਔਰ ਕਿਤੇ ਨਾ ਕਿਤੇ ਇਹ ਚੀਜ਼ ਸੱਚ ਵੀ ਹੈ ਕਿ ਟਾਈਮ ਦੇ ਨਾਲ ਨਾਲ ਹਰ ਇੱਕ ਇਨਸਾਨ ਦੇ ਵਿੱਚ ਛੋਟੇ ਮੋਟੇ ਥੋੜ੍ਹੇ ਬਹੁਤ ਜਿਹੜੇ ਚੇਂਜਸ ਨੇ ਉਹ ਆਉਂਦੇ ਨੇ, ਅਸੀਂ ਚਾਹੇ ਇਹ ਚੀਜ਼ ਐਕਸੈਪਟ ਕਰੀਏ ਚਾਹੇ ਨਾ ਕਰੀਏ। ਮੈਨੂੰ ਇੱਦਾਂ ਲੱਗਦਾ ਕਿ ਹਾਂ, ਥੋੜ੍ਹੀਆਂ ਥੋੜ੍ਹੀਆਂ ਚੇਂਜਸ, ਥੋੜ੍ਹੀਆਂ ਥੋੜ੍ਹੀਆਂ ਤਬਦੀਲੀਆਂ

ਆਉਂਦੀਆਂ ਹੀ ਹੈ। ਤੇ ਗਾਣਾ ਸੁਣ ਰਹੇ ਸੀ ਅਸੀਂ ਤੁਮ ਕਿਆ ਮਿਲੇ, ਔਰ ਕਈ ਵਾਰ ਇੱਦਾਂ ਦੇ ਵੀ ਕੁਛ ਸ਼ਖਸ ਹੁੰਦੇ ਨੇ ਸਾਡੀ ਲਾਈਫ ਦੇ ਵਿੱਚ, ਕੁਛ ਇੱਦਾਂ ਦੇ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਜਦੋਂ ਅਸੀਂ ਮਿਲਦੇ ਹਾਂ ਨਾ, ਤਾਂ ਮਤਲਬ ਕਹਿ ਸਕਦੇ ਹਾਂ ਕਿ ਅਸੀਂ ਆਪਣੇ ਪੁਰਾਣੇ ਵਾਲੇ ਵਰਜਨ ਨੂੰ ਦੁਬਾਰਾ ਮਿਲਦੇ ਹਾਂ। ਜਿੱਦਾਂ ਕਿ ਸਾਡੇ ਸਕੂਲ ਫਰੈਂਡਸ ਹੋਏ ਜਾਂ ਕਾਲਜ ਫਰੈਂਡਸ ਹੋਏ, ਜਦੋਂ ਅਸੀਂ ਉਹਨਾਂ ਨੂੰ ਮਿਲਦੇ ਹਾਂ ਨਾ, ਤਾਂ ਅਸੀਂ ਆਪਣੀ ਮੈਚਿਓਰਿਟੀ ਲੈਵਲ ਜਾਂ ਸਿੰਸੀਅਰਿਟੀ ਲੈਵਲ ਸਾਰੀਆਂ ਚੀਜ਼ਾਂ ਪਿੱਛੇ ਛੱਡ ਕੇ ਨਾ, ਬਸ ਉਹ ਵਾਲੇ ਟਾਈਮ ਦੇ ਵਿੱਚ ਦੁਬਾਰਾ ਪਹੁੰਚ ਜਾਂਦੇ ਹਾਂ। ਸੋ ਅੱਜ ਵੀਕਐਂਡ ਹੈ ਅਤੇ ਤੁਸੀਂ ਵੀ ਜ਼ਰੂਰ ਪਲਾਨ ਬਣਾਓ, ਜੇ ਪੋਸੀਬਲ ਹੈਗਾ ਆਪਣੇ ਪੁਰਾਣੇ ਦੋਸਤਾਂ ਨੂੰ ਜ਼ਰੂਰ ਮਿਲੋ ਜਿਨ੍ਹਾਂ ਨੂੰ ਬਹੁਤ ਟਾਈਮ ਤੋਂ ਨਹੀਂ ਮਿਲੇ। ਮਤਲਬ ਇਨ ਸ਼ੋਰਟ ਕਹਿ ਸਕਦੀ ਹਾਂ ਕਿ ਆਪਣੇ ਪੁਰਾਣੇ ਵਰਜਨ ਨੂੰ, ਆਪਣੇ ਆਪ ਨੂੰ ਅੱਜ ਜ਼ਰੂਰ ਮਿਲੋ, ਖੂਬ ਸਾਰੀਆਂ ਗੱਲਾਂ ਬਾਤਾਂ ਕਰੋ ਅਤੇ ਜ਼ਿੰਦਗੀ ਦੇ ਵਿੱਚ ਥੋੜ੍ਹਾ ਜਿਹਾ ਰਿਲੈਕਸ ਹੋਣਾ ਜਿਹੜਾ ਹੈਗਾ ਕਦੀ ਨਾ ਕਦੀ ਜ਼ਰੂਰੀ ਹੁੰਦਾ। ਬਾਕੀ ਇਹ ਸਭ ਕਰਕੇ ਨਾ, ਮਤਲਬ ਆਪਣੇ ਆਪ ਦੇ ਵਿੱਚ ਇੱਕ ਫ੍ਰੀ ਵਾਲੀ ਥੈਰੇਪੀ ਹੈ, ਤੁਹਾਨੂੰ ਬਹੁਤ ਚੰਗਾ ਲੱਗੇਗਾ। ਅਤੇ ਤੁਹਾਨੂੰ ਚੰਗਾ ਲੱਗਣ ਵਾਸਤੇ ਅਗਲਾ ਗਾਣਾ ਵੀ ਆ ਰਿਹਾ ਸੋਨੂ ਨਿਗਮ ਅਤੇ ਸੁਨਿਧੀ ਚੌਹਾਨ ਦੀ ਆਵਾਜ਼ ਦੇ ਵਿੱਚ। ਇੱਦਾਂ ਹੀ ਬਣੇ ਰਹੋ 102.7 FM ਰੇਨਬੋ ਅਤੇ ਮੇਰੇ ਯਾਨੀ ਕਿ ਸਾਕਸ਼ੀ ਦੇ ਨਾਲ, ਅਤੇ ਪ੍ਰੋਗਰਾਮ ਇੰਜੋਏ ਕਰਦੇ ਰਹੋ ਗੀਤ ਬਹਾਰ।

ਮੀਡੀਅਮ ਵੇਵ 102.7 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਤੁਸੀਂ ਸੁਣ ਰਹੇ ਹੋ ਜੀ FM ਰੇਨਬੋ ਚੈਨਲ ਤੇ ਹੁਣ ਵੇਲਾ ਹੋ ਚੁੱਕਾ ਹੈ ਜੀ FM ਨਿਊਜ਼ ਹੈਡਲਾਈਨਸ ਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 19ਵੇਂ ਰੋਜ਼ਗਾਰ ਮੇਲੇ 51,000 ਤੋਂ ਵੱਧ ਚੁਣੇ ਹੋਏ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡਣਗੇ। ਪੰਜਾਬ 'ਚ ਰੋਜ਼ਗਾਰ ਮੇਲਾ ਰੇਲ ਕੋਚ ਫੈਕਟਰੀ ਕਪੂਰਥਲਾ ਅਤੇ ਪਟਿਆਲਾ ਵਿਖੇ ਕਰਾਇਆ ਜਾਏਗਾ।

ਭਾਰਤੀ ਰਿਜ਼ਰਵ ਬੈਂਕ ਨੇ ਮਾਲੀ ਸਾਲ 2025-26 ਲਈ ਕੇਂਦਰ ਸਰਕਾਰ ਨੂੰ 2,86,000 ਕਰੋੜ ਰੁਪਏ ਦੇ ਰਿਕਾਰਡ ਸਰਪਲਸ ਦੇ ਤਬਾਦਲੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਭਾਰਤ ਦੇ 4 ਦਿਨਾਂ ਦੌਰੇ 'ਤੇ ਕੋਲਕਾਤਾ ਪਹੁੰਚ ਗਏ ਨੇ। ਭਾਰਤੀ ਫੌਜ ਦੇ ਅਧਿਕਾਰੀ ਮੇਜਰ ਅਭਿਲਾਸ਼ ਬਰਾਕ ਨੂੰ 2025 ਸੰਯੁਕਤ ਰਾਸ਼ਟਰ ਫੌਜੀ ਲਿੰਕਕ ਸਨਮਾਨਤਾ ਸਮਰਥਕ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਉੱਤਰਾਖੰਡ ਵਿੱਚ ਚਮੋਲੀ ਜ਼ਿਲ੍ਹੇ ਵਿੱਚ ਸਥਿਤ ਪਵਿੱਤਰ ਸ੍ਰੀ ਹੇਮਕੁੰਡ ਸਾਹਿਬ ਦੇ ਕਪਾਟ ਅੱਜ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਗਏ ਨੇ। ਸਰਕਾਰ ਨੇ ਕਿਹਾ ਹੈ ਕਿ ਪਿਛਲੇ 4 ਦਿਨਾਂ ਵਿੱਚ ਦੇਸ਼ ਦੀ ਬਿਜਲੀ ਦੀ ਮੰਗ ਵਿੱਚ ਰਿਕਾਰਡ ਵਾਧਾ ਹੋਇਆ ਹੈ। ਪੰਜਾਬ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਹਾਸਿਲ ਕਰਦਿਆਂ ਦੇਸ਼ ਭਰ ਦੇ ਸਕੂਲਾਂ ਅਤੇ ਹੋਰ ਸੰਵੇਦਨਸ਼ੀਲ ਸਥਾਨਾਂ 'ਤੇ ਬੰਬ ਦੇ ਝੂਠੇ ਈਮੇਲ ਭੇਜਣ ਵਿੱਚ ਸ਼ਾਮਿਲ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। CBSE ਨੇ 12ਵੀਂ ਜਮਾਤ ਦੇ ਬੋਰਡ ਪ੍ਰੀਖਿਆ ਦੇ ਉੱਤਰ ਪੁਸਤਿਕਾਵਾਂ ਦੀਆਂ ਸਕੈਨ ਕੀਤੀਆਂ ਕਾਪੀਆਂ ਹਾਸਲ ਕਰਨ ਦੀ ਆਖਰੀ ਤਾਰੀਖ 1 ਦਿਨ ਵਧਾ ਕੇ 24 ਮਈ ਕਰ ਦਿੱਤੀ ਹੈ। ਅਤਿ ਗਰਮੀ ਤੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅਹਿਮ ਫੈਸਲਾ ਲੈਂਦਿਆਂ ਪੰਜਾਬ ਸਰਕਾਰ ਦੇ ਸਾਰੇ ਦਫ਼ਤਰਾਂ, ਸਕੂਲਾਂ ਅਤੇ ਕਾਲਜਾਂ ਦਾ ਸਮਾਂ ਬਦਲਣ ਦਾ ਐਲਾਨ। ਨਵੇਂ ਸਮੇਂ ਮੁਤਾਬਿਕ ਕੰਮਕਾਜ ਦਾ ਸਮਾਂ ਸਵੇਰੇ 7:30 ਵਜੇ ਤੋਂ ਦੁਪਹਿਰ ਬਾਅਦ 1:30 ਵਜੇ ਤੱਕ ਹੋਵੇਗਾ। IPL ਕ੍ਰਿਕਟ ਵਿੱਚ ਹੈਦਰਾਬਾਦ ਵਿੱਚ ਸਨਰਾਈਜ਼ਰ ਹੈਦਰਾਬਾਦ ਨੇ ਰਾਇਲ ਚੈਲੇਂਜਰਸ ਬੈਂਗਲੁਰੂ ਨੂੰ 55 ਦੌੜਾਂ ਨਾਲ ਹਰਾ ਦਿੱਤਾ ਹੈ। ਐਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਜ਼।

0: ਜੀ ਟਿਊਨਿੰਗ ਕੀਤਾ ਹੈ ਤੁਸੀਂ 102.7 FM ਰੇਨਬੋ ਅਤੇ ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ। ਪ੍ਰੋਗਰਾਮ ਚੱਲ ਰਿਹਾ ਜੀ ਲਾਈਵ ਫੋਨ ਇਨ ਪ੍ਰੋਗਰਾਮ ਪੰਜਾਬੀ ਤੜਕਾ, ਜਿੱਥੇ ਸਾਡੇ ਕਾਲਰਸ ਨੇ ਸਾਨੂੰ ਫੋਨ ਕਰਦੇ ਨੇ ਅਤੇ ਸਾਡੇ ਨਾਲ ਗੱਲਾਂ ਕਰਦੇ ਨੇ। ਅੱਜ ਕਿਹੜੇ ਦੋਸਤ ਆਏ ਹੈ ਕਰਦੇ ਉਹਨਾਂ ਨਾਲ ਗੱਲਬਾਤ? ਨਮਸਕਾਰ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਿਹਾ?
1: ਹਾਂਜੀ, ਮਨਪ੍ਰੀਤ ਸਿੰਘ ਬੋਲਦਾ ਜੀ, ਪਿੰਡ ਮਗਰਿੰਦਪੁਰੇ ਤੋਂ, ਨਿੱਕੀ ਮੱਖੀ, ਜ਼ਿਲ੍ਹਾ ਤਰਨ ਤਾਰਨ, ਬਾਰਡਰ ਏਰੀਆ ਤੋਂ ਬੋਲਦੇ ਜੀ।
0: ਅੱਛਾ ਜੀ, ਮਨਪ੍ਰੀਤ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ।
1: ਧੰਨਵਾਦ ਜੀ।
0: ਹੋਰ ਕੀ ਹਾਲ ਚਾਲ ਨੇ?
1: ਹਾਂ ਬਹੁਤ ਵਧੀਆ ਮੈਡਮ ਜੀ, ਵਧੀਆ, ਤੁਸੀਂ ਸੁਣਾਓ ਆਪਣੇ?
0: ਜੀ ਬਹੁਤ ਹੀ ਵਧੀਆ। ਅੱਜ ਤਰਨ ਤਾਰਨ ਦੇ ਵਿੱਚ ਮੌਸਮ ਕਿੱਦਾਂ ਦਾ?
1: ਮੈਡਮ ਜੀ ਸਵੇਰੇ ਸਵੇਰੇ ਬੱਦਲ ਤਾਂ ਹੋਏ ਸੀ, ਹਵਾ ਮਤਲਬ ਚਲੋ ਚੱਲਣ ਦੀ, ਠੰਡੀ ਚੱਲਣ ਦੀ ਆ, ਗਰਮੀ ਤੋਂ ਕੁਝ ਰਾਹਤ ਮਿਲੀ ਆ ਜੀ।
0: ਜੀ ਜੀ ਜੀ, ਮੈਂ ਵੀ ਅੱਜ ਕਹਿ ਹੀ ਰਹੀ ਸੀ ਕਿ ਦਿਨ ਦੀ ਸ਼ੁਰੂਆਤ ਜਿਹੜੀ ਆ, ਇੱਕ ਮਤਲਬ ਥੋੜੀ ਜਿਹੀ ਆਪਾਂ ਕਹਿ ਸਕਦੇ ਹਾਂ ਕਿ ਅੱਜ ਸਹੀ ਹੈ, ਬਾਕੀ ਦੇਖੋ ਹੁਣ ਬਾਕੀ ਦਿਨ ਕਿੱਦਾਂ ਦਾ ਬੀਤਦਾ।
1: ਹਾਂਜੀ ਹਾਂਜੀ।
0: ਹੋਰ ਕੀ ਕਰਦੇ ਹੋ ਤੁਸੀਂ?
1: ਮੈਂ ਜੀ ਟੇਲਰ ਦਾ ਕੰਮ ਕਰਦੇ ਹਾਂ ਜੀ।
0: ਅੱਛਾ ਜੀ, ਤੇ ਨਾਲ ਨਾਲ ਐਫ ਐਮ ਰੇਨਬੋ ਸੁਣਦੇ ਹੋ?
1: ਹਾਂ ਜੀ ਮੈਡਮ ਜੀ, ਸਵੇਰ ਤੋਂ ਲਾ ਲਈਦਾ ਜੀ, 7:30 ਵਜੇ ਤੋਂ।
0: ਠੀਕ ਹੈ ਜੀ, ਫਿਰ ਅੱਜ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ?
1: ਨਛੱਤਰ ਗਿੱਲ ਦਾ ਕੋਈ ਵੀ ਸੁਣਾ ਦਿਓ ਜੀ।
0: ਜੀ ਬਹੁਤ ਬਹੁਤ ਸ਼ੁਕਰੀਆ ਜੀ ਫੋਨ ਕਰਨ ਦੇ ਲਈ ਤੇ ਤੁਹਾਡੀ ਫਰਮਾਇਸ਼ ਤੇ। ਨਛੱਤਰ ਗਿੱਲ ਦਾ ਜਿਹੜਾ ਗੀਤ ਹੈਗਾ ਆ ਰਿਹਾ ਜੀ ਤੁਹਾਡੇ ਰੇਡੀਓ ਸੈੱਟ ਤੇ।

ਕਾਨੂੰਨੀ ਸੇਵਾਵਾਂ ਅਥਾਰਟੀ ਐਕਟ 1987 ਦੀ ਧਾਰਾ 12 ਦੇ ਤਹਿਤ ਯੋਗ ਨਾਗਰਿਕ ਮੁਫਤ ਕਾਨੂੰਨੀ ਮਦਦ ਨਿਆਬੰਧੂ ਮੋਬਾਈਲ ਐਪ ਤੇ www.probono-doj.in ਤੋਂ ਪ੍ਰਾਪਤ ਕਰ ਸਕਦੇ ਨੇ। ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।

0: ਜੀ ਟਿਊਨਿੰਗ ਕੀਤਾ ਹੋਇਆ ਤੁਸੀਂ 102.7 FM ਰੇਨਬੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਪੰਜਾਬੀ ਤੜਕਾ ਲਾਈਵ ਔਨ ਇਨ ਪ੍ਰੋਗਰਾਮ ਹੈ ਜਿੱਥੇ ਸਾਡੇ ਲਿਸਨਰ ਜਿਹੜੇ ਨੇ ਸਾਨੂੰ ਫਟਾਫਟ ਕਾਲ ਕਰ ਰਹੇ ਨੇ ਤੇ ਉਹਨਾਂ ਦੀ ਫਰਮਾਇਸ਼ ਤੇ ਜਿਹੜੇ ਪੰਜਾਬੀ ਗੀਤ ਨੇ ਅਸੀਂ ਉਹ ਪਲੇ ਕਰ ਰਹੇ ਹਾਂ ਅਗਲੇ ਕਾਲਰ ਦੋਸਤ ਕੌਣ ਆਏ ਨੇ ਕਰਦੇ ਉਹਨਾਂ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਨਮਸਕਾਰ
1: ਮੈਮ ਜੀ ਸਤਿ ਸ਼੍ਰੀ ਅਕਾਲ
0: ਜੀ ਕੌਣ ਬੋਲ ਰਹੇ ਹੋ ਤੁਸੀਂ ਜੀ
1: ਠੀਕ
0: ਹੈ ਜੀ ਤੇ ਸਾਨੂੰ ਵੀ ਤੁਹਾਡੇ ਨਾਲ ਗੱਲਾਂ ਕਰਕੇ ਬਹੁਤ ਵਧੀਆ ਲੱਗਦਾ ਤੇ ਜਲੰਧਰ ਤੇ ਤਰਨ ਤਾਰਨ ਦੇ ਵਿੱਚ ਤਾਂ ਅੱਜ ਮੌਸਮ ਥੋੜਾ ਜਿਹਾ ਗਰਮੀ ਥੋੜੀ ਜਿਹੀ ਹਲਕੀ ਜਿਹੀ ਕਹਿ ਸਕਦੇ ਹਾਂ ਕਿ ਘਟੀ ਹੈ ਅੱਜ ਮੌਸਮ ਥੋੜਾ ਠੀਕ ਹੈ ਹਾਂਜੀ ਹਾਂਜੀ ਧੁੱਪ ਫੇਰ ਆ ਗਈ ਹੈ ਪਰ ਚਲੋ ਹੁਣ ਇਹਦਾ ਟਾਈਮ ਵੀ ਹੈ ਧੁੱਪ ਦੇ ਆਉਣ ਦਾ ਗਰਮੀ ਦਾ ਕੀ ਕਰ ਸਕਦੇ ਹਾਂ ਹਨਾ ਹਾਂਜੀ ਹਾਂਜੀ ਬਿਲਕੁਲ ਜੀ ਤੇ ਹੋਰ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ ਅੱਜ ਠੀਕ ਹੈ ਜੀ ਕੁਲਦੀਪ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਤੇ ਸੁਰਿੰਦਰ ਕੌਰ ਜੀ ਦੀ ਆਵਾਜ਼ ਦੇ ਵਿੱਚ ਆ ਰਿਹਾ ਜੀ ਗੀਤ ਤੁਹਾਡੇ ਰੇਡੀਓ ਸੈੱਟ ਤੇ

0: Once again, welcome back, Heidi. Once again, welcome back, Haji. Tune in kita hai tusi 102.7 FM Rainbow te program chal reya ji Punjabi tadka. ਜਿੱਥੇ ਗੱਲਾਂ ਚੱਲ ਰਹੀਆਂ ਨੇ ਤੁਹਾਡੇ ਨਾਲ ਜੀ ਲਾਈਵ ਫੋਨ ਇਨ ਪ੍ਰੋਗਰਾਮ ਹੈ ਤਾਂ ਸਾਡੇ ਜਿਹੜੇ ਕਾਲਰ ਦੋਸਤ ਨੇ ਫਟਾਫਟ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਰਹੇ ਨੇ ਆਪਣੀ ਫਰਮਾਇਸ਼ਾਂ ਦੱਸ ਰਹੇ ਨੇ ਤਾਂ ਬਹੁਤ ਹੀ ਵਧੀਆ ਲੱਗ ਰਿਹਾ ਉਹਨਾਂ ਨਾਲ ਗੱਲਾਂ ਬਾਤਾਂ ਕਰਕੇ ਅਗਲੇ ਕਾਲਰ ਕੌਣ ਆਏ ਨੇ ਸਾਡੇ ਕਾਲਰ ਦੋਸਤ ਕਰਦੇ ਹਾਂ ਗੱਲਬਾਤ ਨਮਸਕਾਰ ਜੀ ਸਤਿ ਸ਼੍ਰੀ ਅਕਾਲ
1: ਨਮਸਕਾਰ ਮੈਡਮ ਜੀ
0: ਜੀ ਕੀ ਹਾਲ ਚਾਲ ਨੇ ਕੌਣ ਬੋਲ ਰਹੇ ਹੋ ਤੁਸੀਂ ਜੀ
1: ਮੈਂ ਜੀ ਅਸ਼ੋਕ ਕੁਮਾਰ ਬੋਲਣਾ ਪਿਆ ਜੀ ਮਾਡਲ ਉੱਥੋਂ
0: ਜੀ ਅਸ਼ੋਕ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ
1: ਜੀ
0: ਤੁਹਾਡੀ ਆਵਾਜ਼ ਤੋਂ ਅਸੀਂ ਤੁਹਾਨੂੰ ਪਹਿਚਾਣ ਲਿਆ ਦੇਖ ਲਓ ਹੋਰ ਕੀ ਕਰਦੇ ਹੋ
1: ਮੈਡਮ ਜੀ ਅਸੀਂ ਨਾ ਕੰਮ ਕਰਨੇ ਆ ਫੈਕਟਰੀ 'ਚ
0: ਜੀ ਜੀ ਜੀ
1: ਤਾਂ ਫੈਕਟਰੀ 'ਚ ਬੋਲਨੇ ਪਿਆ ਜੀ
0: ਅੱਛਾ ਜੀ ਤੇ ਸੰਡੇ ਨੂੰ ਵੀ ਫੈਕਟਰੀ ਓਪਨ ਰਹੇਗੀ ਕਿ ਬਸ ਅੱਜ ਸ਼ਨੀਵਾਰੀ ਕੰਮ ਹੋਏਗਾ
1: ਨਹੀਂ ਜੀ ਸੰਡੇ ਛੁੱਟੀ ਹੁੰਦੀ ਜੀ
0: ਅੱਛਾ ਜੀ ਹੋਰ ਵਧੀਆ ਚੱਲ ਰਹੇ ਨੇ ਕੰਮਕਾਰ
1: ਬਹੁਤ ਬਹੁਤ ਵਧੀਆ ਮੈਡਮ ਤੁਹਾਡੇ ਪ੍ਰੋਗਰਾਮ ਸੁਣਨੇ ਆ ਜੀ ਬਹੁਤ ਵਧੀਆ ਲੱਗਦਾ ਹੈ ਜੀ
0: ਜੀ ਬਹੁਤ ਬਹੁਤ ਸ਼ੁਕਰੀਆ ਜੀ ਤੇ ਸਾਨੂੰ ਵੀ ਤੁਹਾਨਾਂ ਗੱਲਾਂ ਕਰਕੇ ਬਹੁਤ ਵਧੀਆ ਲੱਗਦਾ ਹੈ ਤੇ ਫਿਰ ਅੱਜ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ
1: ਮੈਡਮ ਜੀ ਲਾਲ ਚੰਨ ਜਮਲਾ ਜੱਟ ਜੀ ਦਾ ਕੋਈ ਵੀ ਵਧੀਆ ਜਿਹਾ ਗਾਣਾ ਸੁਣਾ ਦਿਓ ਜੀ
0: ਠੀਕ ਹੈ ਅਸ਼ੋਕ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਤੇ ਆਪਣੀ ਫਰਮਾਇਸ਼ ਤੇ ਲਾਲ ਚੰਨ ਦੀ ਅਮਲਾ ਜੱਟ ਜੀ ਦਾ ਗੀਤ ਜਿਹੜਾ ਹੈਗਾ ਆ ਰਿਹਾ ਜੀ ਤੁਹਾਡੇ ਰੇਡੀਓ ਸੈੱਟ ਤੇ
1: ਮਿਹਰਬਾਨੀ

0: ਜੀ ਟਿਊਨਿੰਗ ਕੀਤਾ ਹੋਇਆ ਤੁਸੀਂ 102.7 FM ਰੇਨਬੋ ਪ੍ਰੋਗਰਾਮ ਚੱਲ ਰਿਹਾ ਜੀ ਪੰਜਾਬੀ ਤੜਕਾ ਅਤੇ ਹਰਜੀਤ ਹਰਮਨ ਦੀ ਆਵਾਜ਼ ਦੇ ਵਿੱਚ ਪਰਦੇਸੀ ਗਾਣਾ ਤੁਸੀਂ ਕਰ ਰਹੇ ਸੀ ਜੀ ਇੰਜੋਏ ਅਤੇ ਆਪਣੇ ਪਸੰਦ ਦੇ ਗਾਣੇ ਹੋਰ ਵੀ ਤੁਸੀਂ ਸੁਣ ਸਕਦੇ ਹੋ ਕਿਉਂਕਿ ਪ੍ਰੋਗਰਾਮ ਫਰਮਾਇਸ਼ੀ ਚੱਲ ਰਿਹਾ ਹੈ ਹਾਂਜੀ ਸਾਡਾ ਨੰਬਰ ਹੈ 0181 23 174 ਯਾਨੀ ਕਿ 0181 23 42 174 ਹੈ ਸਾਡਾ ਨੰਬਰ ਹੈ ਅਤੇ ਨੰਬਰ ਮਿਲਾ ਕੇ ਸਾਡੇ ਅਗਲੇ ਕਾਲਰ ਦੋਸਤ ਆਏ ਨੇ ਕਰਦੇ ਇਹਨਾਂ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਜੀ
1: ਹੈਲੋ ਸ਼ਸ਼ਤੀ ਮੈਨੂੰ ਜੀ ਨਮਸਕਾਰ ਜੀ
0: ਜੀ ਨਮਸਕਾਰ ਜੀ ਕੀ ਹਾਲ ਚਾਲ ਨੇ ਕੌਣ ਬੋਲ ਰਹੇ ਹੋ ਤੁਸੀਂ ਜੀ
1: ਬਹੁਤ
0: ਬਹੁਤ ਸ਼ੁਕਰੀਆ ਤੇ ਸਾਨੂੰ ਵੀ ਤੁਹਾਡੇ ਨਾਲ ਗੱਲਾਂ ਕਰਕੇ ਬਹੁਤ ਹੀ ਵਧੀਆ ਲੱਗਦਾ ਠੀਕ ਹੈ ਜੀ ਹੋਰ ਅੱਜ ਫਿਰ ਮੌਸਮ ਥੋੜਾ ਜਿਹਾ ਗਰਮੀ ਹਲਕੀ ਜਿਹੀ ਘੱਟ ਮਹਿਸੂਸ ਹੋ ਰਹੀ ਹੈ ਫਰਮਾਇਸ਼ ਲੈ ਕੇ ਆਯੋ ਠੀਕ ਹੈ ਜੀ ਤੁਹਾਡਾ ਵੀ ਕਾਲ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ ਤੇ ਹੰਸਰਾਜ ਹੰਸ ਜੀ ਦੀ ਆਵਾਜ਼ ਦੇ ਵਿੱਚ ਗੋਰੀਆਂ ਗੁਲਾਬ ਦੀਆਂ ਗੱਲਾਂ ਜਿਹੜੀਆਂ ਗੀਤ ਹੈਗਾ ਆ ਰਿਹਾ ਜੀ ਤੁਹਾਡੇ ਰੇਡੀਓ ਸੈੱਟ ਤੇ

0: ਬਿਲਕੁਲ ਜੀ, ਕਮਾਲ ਵਾਲੇ ਢੋਲ ਵਾਲਿਆਂ ਗਾਣਿਆਂ ਦਾ ਮਾਹੌਲ ਪੂਰਾ ਪੂਰਾ ਬਣਿਆ ਹੋਇਆ। ਟਿਊਨ ਇਨ ਕੀਤਾ ਹੋਇਆ ਤੁਸੀਂ 102.7 FM ਰੇਨਬੋ, ਪ੍ਰੋਗਰਾਮ ਚੱਲ ਰਿਹਾ ਜੀ ਪੰਜਾਬੀ ਤੜਕਾ, ਲਾਈਵ ਫੋਨ ਇਨ ਪ੍ਰੋਗਰਾਮ ਜਿੱਥੇ ਤੁਹਾਡੇ ਕਾਲਸ ਜਿਹੜੇ ਨੇ ਫਟਾਫਟ ਸਾਨੂੰ ਆ ਰਹੇ ਨੇ ਅਤੇ ਟਾਈਮ ਜਿਹੜਾ ਹੁਣ ਬਹੁਤ ਘੱਟ ਰਹਿ ਗਿਆ। ਇੱਕ ਵਾਰ ਫਿਰ ਤੋਂ ਆਪਣਾ ਨੰਬਰ ਜਿਹੜਾ ਅਸੀਂ ਅਨਾਊਂਸ ਕਰ ਦਿੰਦੇ ਹਾਂ, ਨੰਬਰ ਹੈ 0181-23-174, ਯਾਨੀ ਕਿ 0181-23-42-174 ਹੈ ਸਾਡਾ ਨੰਬਰ ਹੈ। ਅਤੇ ਨੰਬਰ ਮਿਲਾ ਕੇ ਤੁਸੀਂ ਵੀ ਆਪਣੇ ਪਸੰਦ ਦੇ ਜਿਹੜੇ ਪੰਜਾਬੀ ਗੀਤ ਨੇ ਇਸ ਪ੍ਰੋਗਰਾਮ ਪੰਜਾਬੀ ਤੜਕਾ ਦੇ ਵਿੱਚ ਸੁਣ ਸਕਦੇ ਹੋ ਜੀ। ਅਤੇ ਅਗਲੇ ਕਾਲਰ ਕੌਣ ਆਏ ਨੇ, ਸਾਡੇ ਦੋਸਤ ਕਰਦੇ ਉਹਨਾਂ ਨਾਲ ਗੱਲਬਾਤ। ਨਮਸਕਾਰ ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ।
0: ਜੀ ਕੌਣ ਬੋਲ ਰਹੇ ਹੋ ਜੀ ਤੁਸੀਂ?
1: ਸੰਦੀਪ ਸਿੰਘ ਅੰਮ੍ਰਿਤਸਰ
0: ਜੀ। ਸੰਦੀਪ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ।
1: ਸ਼ੁਕਰੀਆ।
0: ਹੋਰ ਕੀ ਕਰਦੇ ਹੋ ਤੁਸੀਂ ਜੀ?
1: ਮੈਂ ਜੀ ਦਲਾਰੀ ਆ, ਚੁੰਨੀਆਂ ਰੰਗਦਾ।
0: ਠੀਕ ਹੈ ਜੀ, ਫਿਰ ਵੱਖਰੇ ਵੱਖਰੇ ਰੰਗ ਦੀਆਂ ਚੁੰਨੀਆਂ, ਵੱਖਰੇ ਵੱਖਰੇ ਡਿਜ਼ਾਈਨ ਸਾਰੇ, ਫਿਰ ਜਦੋਂ ਪਾਉਣੇ ਆ ਜੀ ਤੁਹਾਡੇ ਕੋਲ?
1: ਹਾਂਜੀ ਹਾਂਜੀ, ਜਦੋਂ ਮਰਜ਼ੀ ਆ।
0: ਠੀਕ ਹੈ ਜੀ, ਤੇ ਫਿਰ ਟਾਈਮ ਤੇ ਵਾਪਸ ਕਰ ਦਿੰਦੇ ਹੋ ਚੁੰਨੀਆਂ ਕੇ ਟਾਈਮ ਲੱਗਦਾ?
1: ਫਰਮਾਇਸ਼
0: ਲੈ ਕੇ ਆਯੋ? ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਸੰਦੀਪ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ। ਅਤੇ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਗਾਣਾ ਅੰਮੀ ਆ ਰਿਹਾ ਜੀ ਤੁਹਾਡੇ ਰੇਡੀਓ ਸੈੱਟ 'ਤੇ।

ਉਂਜ ਦੁਨੀਆ ਤੇ ਪਰਬਤ ਲੱਖਾਂ ਕੁਝ ਉਸ ਤੋਂ ਉੱਚੀਆਂ ਥਾਵਾਂ ਨੇ ਕੰਡੇ ਜਿਨ੍ਹਾਂ ਛੁਪਾ ਲੈ ਹਿੱਕ ਵਿੱਚ ਕੁਝ ਕੁ ਐਸੀਆਂ ਰਾਵਾਂ ਨੇ ਚੀਸਾਂ ਲੈ ਅਸੀਸਾਂ ਦੇਂਦੀ ਜ਼ਖਮਾਂ ਬਦਲੇ ਕਸਮਾਂ ਵੀ ਆਪਣੇ ਲਈ ਸਰਤਾਜ ਕਦੀ ਵੀ ਕੁਝ ਨਹੀਂ ਮੰਗਿਆ ਮਾਵਾਂ ਨੇ।

ਮੀਡੀਅਮ ਵੇਵ 102.7 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਤੁਸੀਂ ਸੁਣ ਰਹੇ ਹੋ ਜੀ FM ਰੇਨਬੋ ਚੈਨਲ ਤੇ ਹੁਣ ਵੇਲਾ ਹੋ ਚੁੱਕਾ ਹੈ ਜੀ FM ਨਿਊਜ਼ ਹੈਡਲਾਈਨਸ ਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 19ਵੇਂ ਰੋਜ਼ਗਾਰ ਮੇਲੇ ਵਿੱਚ 52,000 ਤੋਂ ਵੱਧ ਚੁਣੇ ਹੋਏ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡਣਗੇ। ਪੰਜਾਬ 'ਚ ਰੋਜ਼ਗਾਰ ਮੇਲਾ ਰੇਲ ਕੋਚ ਫੈਕਟਰੀ ਕਪੂਰਥਲਾ ਅਤੇ ਪਟਿਆਲਾ ਵਿਖੇ ਕਰਾਇਆ ਜਾਏਗਾ। ਭਾਰਤੀ ਰਿਜ਼ਰਵ ਬੈਂਕ ਨੇ ਮਾਲੀ ਸਾਲ 2025-26 ਲਈ ਕੇਂਦਰ ਸਰਕਾਰ ਨੂੰ 2,86,000 ਕਰੋੜ ਰੁਪਏ ਦੇ ਕੇ ਰਿਕਾਰਡ ਸਰਪਲਸ ਦੇ ਤਬਾਦਲੇ ਨੂੰ ਮਨਜ਼ੂਰੀ ਦੇ ਦਿੱਤੀ ਏ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਭਾਰਤ ਦੇ 4 ਦਿਨਾਂ ਦੌਰੇ ਤੇ ਕੋਲਕਾਤਾ ਪਹੁੰਚ ਗਏ ਨੇ। ਭਾਰਤੀ ਫੌਜ ਦੇ ਅਧਿਕਾਰੀ ਮੇਜਰ ਅਭਿਲਾਸ਼ਾ ਬਰਾਕ ਨੂੰ 2025 ਸੰਯੁਕਤ ਰਾਸ਼ਟਰ ਫੌਜੀ ਲਿੰਕਨ ਸਨਮਾਨਤਾ ਸਮਰਥਕ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਉੱਤਰਾਖੰਡ ਵਿੱਚ ਚਮੋਲੀ ਜ਼ਿਲ੍ਹੇ

ਸਥਿਤ ਪਵਿੱਤਰ ਸ੍ਰੀ ਹੇਮਕੁੰਡ ਸਾਹਿਬ ਦੇ ਕਪਾਟ ਅੱਜ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਗਏ ਨੇ। ਸਰਕਾਰ ਨੇ ਕਿਹਾ ਹੈ ਕਿ ਪਿਛਲੇ 4 ਦਿਨਾਂ ਵਿੱਚ ਦੇਸ਼ ਦੀ ਬਿਜਲੀ ਦੀ ਮੰਗ ਵਿੱਚ ਰਿਕਾਰਡ ਵਾਧਾ ਹੋਇਆ ਹੈ। ਪੰਜਾਬ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਹਾਸਲ ਕਰਦਿਆਂ ਦੇਸ਼ ਭਰ ਦੇ ਸਕੂਲਾਂ ਅਤੇ ਹੋਰ ਸੰਵੇਦਨਸ਼ੀਲਾਂ ਸਥਾਨਾਂ 'ਤੇ ਬੰਬ ਦੇ ਝੂਠੇ ਈਮੇਲ ਭੇਜਣ ਵਾਲੇ ਸ਼ਾਮਲ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। CBSE ਨੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆ ਦੀਆਂ ਉੱਤਰ ਪੁਸਤਿਕਾਵਾਂ ਦੀਆਂ ਸਕੈਨ ਕੀਤੀਆਂ ਕਾਪੀਆਂ ਹਾਸਲ ਕਰਨ ਦੀ ਆਖਰੀ ਤਾਰੀਕ ਇੱਕ ਦਿਨ ਵਧਾ ਕੇ 24 ਮਈ ਕਰ ਦਿੱਤੀ ਹੈ। ਅਤਿ ਦੀ ਗਰਮੀ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅਹਿਮ ਫੈਸਲਾ ਲੈਂਦਿਆਂ ਪੰਜਾਬ ਸਰਕਾਰ ਦੇ ਸਾਰੇ ਦਫ਼ਤਰਾਂ, ਸਕੂਲਾਂ ਅਤੇ ਕਾਲਜਾਂ ਦਾ ਸਮੇਂ ਬਦਲਣ ਦਾ ਐਲਾਨ। ਨਵੇਂ ਸਮੇਂ ਮੁਤਾਬਿਕ ਕੰਮਕਾਜ ਦਾ ਸਮਾਂ ਸਵੇਰੇ 8:30 ਵਜੇ ਤੋਂ ਸਵੇਰੇ 7:30 ਵਜੇ ਤੋਂ ਦੁਪਹਿਰ ਬਾਅਦ 1:30 ਵਜੇ ਤੱਕ ਹੋਵੇਗਾ। IPL ਕ੍ਰਿਕਟ ਵਿੱਚ ਹੈਦਰਾਬਾਦ ਵਿੱਚ ਸਨਰਾਈਜ਼ਰ ਹੈਦਰਾਬਾਦ ਨੇ ਰਾਇਲ ਚੈਲੇਂਜਰਸ ਬੈਂਗਲੁਰੂ ਨੂੰ 55 ਦੌੜਾਂ ਨਾਲ ਹਰਾ ਦਿੱਤਾ ਹੈ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਜ਼।

ਜੀ ਟਿਊਨ ਕੀਤਾ ਹੋਇਆ ਤੁਸੀਂ 102.7 FM ਰੇਨਬੋ ਅਤੇ ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ ਅਤੇ ਹੁਣ ਟਾਈਮ ਹੋ ਚੁੱਕਾ ਹੈ ਜੀ ਹਾਂਜੀ ਇਨਫੋਰਮੇਸ਼ਨ ਦੇ ਨਾਲ ਭਰਪੂਰ ਅਤੇ ਇੰਟਰਟੇਨਮੈਂਟ ਨਾਲ ਵੀ ਪੂਰਾ ਪੂਰਾ ਜੀ ਧਿਆਨ ਰੱਖਿਆ ਜਾਏਗਾ ਖਾਸ ਸਾਡਾ ਪ੍ਰੋਗਰਾਮ ਹੋਮ ਸਵੀਟ ਹੋਮ ਦੀ ਸ਼ੁਰੂਆਤ ਹੋ ਚੁੱਕੀ ਹੈ ਜੀ ਦੁਨੀਆਂ ਦੇ ਵਿੱਚ ਜਿੱਥੇ ਮਰਜ਼ੀ ਘੁੰਮਾਓ ਪਰ ਜੋ ਆਰਾਮ ਸਾਨੂੰ ਆਪਣੇ ਘਰ ਦੇ ਵਿੱਚ ਆ ਕੇ ਮਿਲਦਾ ਹੈ ਨਾ ਉਹ ਕਿਤੇ ਨਹੀਂ ਮਿਲਦਾ ਸੋ ਦਿਲ ਇਹੀ ਕਰਦਾ ਹੈ ਕਿ ਘਰ ਦੇ ਵਿੱਚ ਜਿਹੜੀਆਂ ਘਰ ਦਾ ਐਟਮੋਸਫੇਅਰ ਹੈਗਾ ਇਨਵਾਇਰਮੈਂਟ ਹੈਗਾ ਉਹ ਸਾਰਾ ਦਾ ਸਾਰਾ ਪੋਜ਼ਿਟਿਵ ਰਹੇ ਸੋ ਇਸ ਖਾਸ ਪ੍ਰੋਗਰਾਮ ਹੋਮ ਸਵੀਟ ਹੋਮ ਦੇ ਵਿੱਚ ਗੱਲ ਹੁੰਦੀ ਹੈ ਜੀ ਤੁਹਾਡੇ ਘਰ ਦੇ ਨਾਲ ਹੀ ਜੁੜੀਆਂ ਹੋਈਆਂ ਬਹੁਤ ਸਾਰੀਆਂ ਗੱਲਾਂ ਫਿਰ ਉਹ ਚਾਹੇ ਤੁਹਾਡੀ ਸਿਹਤ ਦੇ ਰਿਲੇਟਡ ਹੋਵੇ ਜਾਂ ਫਿਰ ਤੁਹਾਡੇ ਖਾਣ ਪੀਣ ਦੇ ਤਰੀਕੇ ਦੇ ਨਾਲ ਜੁੜੀਆਂ ਹੋਈਆਂ ਹੋਣ ਜਾਂ ਫਿਰ ਕਿਚਨ ਦੇ ਨਾਲ ਜੁੜੇ ਹੋਏ ਹੋਣ ਕੁਛ ਟਿਪਸ ਐਂਡ ਟ੍ਰਿਕਸ ਜਿਹਦੇ ਨਾਲ ਸਾਡੇ ਕੰਮ ਜਿਹੜੇ ਨੇ ਉਹ ਆਸਾਨ ਤਰੀਕੇ ਦੇ ਨਾਲ ਹੋ ਸਕਣ ਜਾਂ ਫਿਰ ਗੱਲ ਹੋਵੇ ਜੀ ਤੁਹਾਡੀ ਬਾਲਕਨੀ ਘਰ ਦੇ ਬਗੀਚੇ ਯਾਨੀ ਕਿ ਪਲਾਂਟਿੰਗ ਨੂੰ ਲੈ ਕੇ ਵੀ ਬਹੁਤ ਸਾਰੀਆਂ ਟਿਪਸ ਐਂਡ ਟ੍ਰਿਕਸ ਜਿਹੜੀਆਂ ਨੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਜਿਹੜੀਆਂ ਨੇ ਸਾਂਝਾ ਕੀਤੀਆਂ ਜਾਂਦੀਆਂ ਨੇ

ਲੰਚ ਦੇ ਵਿੱਚ ਕੀ ਪ੍ਰਿਪੇਅਰ ਕਰਨਾ ਇਸ ਗਰਮੀ ਦੇ ਮੌਸਮ ਦੇ ਵਿੱਚ ਨਹੀਂ ਸਮਝ ਆ ਰਿਹਾ, ਉਹ ਵੀ ਦੱਸਿਆ ਜਾਏਗਾ, ਇੱਕ ਖਾਸ ਰੈਸਿਪੀ ਜਿਹੜੀ ਆ ਉਹ ਵੀ ਤੁਹਾਡੇ ਨਾਲ ਸ਼ੇਅਰ ਕੀਤੀ ਜਾਏਗੀ। ਸੋ ਇੰਨੀ ਸਾਰੀ ਜਾਣਕਾਰੀ ਜਿਹੜੀ ਹੈ ਤੁਹਾਡੇ ਨਾਲ ਆਪਾਂ ਸ਼ੇਅਰ ਕਰਨੀ ਹੈ, ਸਾਂਝੀ ਕਰਨੀ ਹੈ, ਅਤੇ ਇਸ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਹੀ ਅਸੀਂ ਹਰ ਵਾਰ ਕਹਿੰਦੇ ਹਾਂ ਕਿ ਇੱਕ ਪੇਪਰ ਅਤੇ ਪੈੱਨ ਆਪਣੇ ਕੋਲ ਜ਼ਰੂਰ ਲੈ ਕੇ ਬੈਠਣਾ ਜਦੋਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਹੁੰਦੀ ਹੈ, ਤਾਂ ਕਿ ਜਿੰਨੀ ਵੀ ਇਹ ਸਾਰੀ ਇਨਫੋਰਮੇਸ਼ਨ ਹੈਗੀ ਹੈ ਕੋਈ ਵੀ ਚੀਜ਼ ਤੁਸੀਂ ਮਿਸ ਨਾ ਕਰੋ ਅਤੇ ਪੈੱਨ ਡਾਊਨ ਕਰ ਪਾਓ, ਤਾਂ ਕਿ ਜੇ ਦੁਬਾਰਾ ਤੁਹਾਨੂੰ ਉਹ ਚੀਜ਼ ਕੋਈ ਦਿਮਾਗ 'ਚੋਂ ਸਕਿੱਪ ਹੋ ਵੀ ਗਈ ਹੈ, ਮਤਲਬ ਮੇਰਾ ਦਿਮਾਗ ਤਾਂ ਬਹੁਤ ਹੀ ਕਮਜ਼ੋਰ ਹੈ ਇਸ ਕਰਕੇ ਮੈਂ ਹਰ ਚੀਜ਼ ਲਿਖ ਕੇ ਰੱਖਦੀ ਹਾਂ, ਅਤੇ ਇਸ ਕਰਕੇ ਤੁਹਾਨੂੰ ਵੀ ਇਹ ਕਹਾਂਗੀ ਕਿ ਲਿਖ ਕੇ ਜ਼ਰੂਰ ਰੱਖਣਾ, ਅਤੇ ਤਾਂ ਕਿ ਤੁਸੀਂ ਬਾਅਦ 'ਚੋਂ ਕੰਮ ਆਉਣ 'ਤੇ ਮਤਲਬ ਉਹ ਚੀਜ਼ਾਂ ਜਿਹੜੀਆਂ ਨੇ ਤੁਹਾਡੇ ਧਿਆਨ ਦੇ ਵਿੱਚ ਰਹਿਣ। ਵੀ ਇੰਨੀ ਸਾਰੀਆਂ ਗੱਲਾਂ ਕਰਦੀਆਂ, ਹਾਂਜੀ ਹਾਂਜੀ ਹਾਂਜੀ, ਧਿਆਨ ਮੇਰਾ ਗਾਣਿਆਂ ਵੱਲ ਵੀ ਹੈ, ਅਤੇ ਗਾਣਾ ਆ ਰਿਹਾ ਗੁਰਨਾਮ ਭੁੱਲਰ ਦੀ ਆਵਾਜ਼ ਦੇ ਵਿੱਚ, ਬਣੇ ਰਹੋ ਇੱਦਾਂ ਹੀ 102.7 FM ਰੇਨਬੋ, ਦਿਲ ਸੇ ਦਿਲ ਤੱਕ।

ਸਿਸਟਮ ਜਿਹੜਾ ਹੈਗਾ ਉਹ ਇੰਪਰੂਵ ਹੁੰਦਾ ਹੈ, ਅਤੇ ਨਾਲ ਹੀ ਨਾਲ ਮੈਂ ਕਿਹਾ ਜੀ ਜੇ ਤੁਸੀਂ ਵੇਟ ਲੋਸ ਕਰਨਾ ਚਾਹੁੰਦੇ ਹੋ ਤਾਂ ਆਪਣੀ ਡਾਇਟ ਦੇ ਵਿੱਚ ਜਿਹੜਾ ਹੈ ਖੀਰਾ ਇਹਨੂੰ ਜ਼ਰੂਰ ਐਡ ਕਰੋ। ਗੱਲ ਰਹਿ ਗਈ ਸੀ ਆਪਣੀ ਜੀ ਤਵਚਾ ਨੂੰ ਖੀਰੇ ਦੇ ਕੀ ਫਾਇਦੇ ਨੇ, ਅਤੇ ਅਸੀਂ ਕਿਸ ਤਰ੍ਹਾਂ ਕੁਕੁੰਬਰ ਨੂੰ ਆਪਣੀ ਸਕਿਨ ਰੂਟੀਨ ਦੇ ਵਿੱਚ ਸ਼ਾਮਿਲ ਕਰ ਸਕਦੇ ਹਾਂ। ਬਈ ਗਰਮੀਆਂ ਦੇ ਮੌਸਮ ਦੇ ਵਿੱਚ ਸਕਿਨ ਜਿਹੜੀ ਹੈ ਸਾਡੀ ਬਹੁਤ ਜ਼ਿਆਦਾ ਡੈਮੇਜ ਹੋ ਜਾਂਦੀ ਹੈ, ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਸਕਿਨ ਕਈਆਂ ਦੀ ਬਹੁਤ ਜ਼ਿਆਦਾ ਡਰਾਈ ਹੋ ਜਾਂਦੀ ਹੈ ਜਾਂ ਫਿਰ ਕਈਆਂ ਨੂੰ ਪਿੰਪਲਸ ਦੀ ਪ੍ਰੋਬਲਮ ਹੋ ਜਾਂਦੀ ਹੈ। ਸੋ ਗਰਮੀਆਂ ਦੇ ਵਿੱਚ ਜਿਹੜਾ ਖੀਰਾ ਹੈਗਾ ਇਹਨੂੰ ਆਪਣਾ ਸਕਿਨ ਰੂਟੀਨ ਦੇ ਵਿੱਚ ਅਸੀਂ ਜਿਹੜਾ ਹੈਗਾ ਐਡ ਕਰ ਸਕਦੇ ਹਾਂ। ਉਹਦੇ ਲਈ ਕੀ ਕਰਨਾ ਹੈ ਕਿ ਆਪਾਂ ਕੁਕੁੰਬਰ ਦਾ ਜਿਹੜਾ ਪਾਣੀ ਹੈਗਾ ਯਾਨੀ ਕਿ ਰਸ ਹੈਗਾ ਉਹਨੂੰ ਅਸੀਂ ਕੱਢ ਲੈਣਾ ਸਾਈਡ 'ਤੇ ਇੱਕ, ਅਤੇ ਉਹਨੂੰ ਐਜ਼ ਆ ਨੈਚੁਰਲ ਟੋਨਰ ਜਿਹੜਾ ਹੈਗਾ ਇਸਤੇਮਾਲ ਕਰ ਸਕਦੇ ਹਾਂ, ਕਿਉਂਕਿ ਇਹਦੇ ਨਾਲ ਜਿਹੜਾ ਹੈ ਸਾਡੇ ਚਿਹਰੇ 'ਤੇ ਇੱਕ ਵੱਖਰੀ ਸ਼ਾਈਨ ਮਿਲੇਗੀ, ਅਤੇ ਨਾਲ ਹੀ ਨਾਲ ਜਿਹੜੀਆਂ ਨੈਚੁਰਲ ਚੀਜ਼ਾਂ ਹੁੰਦੀਆਂ ਨੇ ਨਾ ਉਹਨਾਂ ਦੇ ਵਿੱਚ ਕੋਈ ਕੈਮੀਕਲ ਨਹੀਂ ਹੁੰਦਾ ਅਤੇ ਸਕਿਨ ਨੂੰ ਕੋਈ ਨੁਕਸਾਨ ਵੀ ਨਹੀਂ ਪਹੁੰਚਦਾ। ਸੋ ਖੀਰੇ ਦੇ ਰਸ ਦੇ ਵਿੱਚ ਥੋੜ੍ਹਾ ਜਿਹਾ ਐਲੋਵੇਰਾ ਜਿਹੜਾ ਹੈਗਾ ਜੈਲ ਉਹ ਮਿਕਸ ਕਰਕੇ ਅਸੀਂ ਪੈਕ ਵੀ ਰੈਡੀ ਕਰ ਸਕਦੇ ਹਾਂ, ਅਤੇ ਇਹਨੂੰ 15 ਤੋਂ 20 ਮਿੰਟ ਲਈ ਅਪਲਾਈ ਕਰ ਸਕਦੇ ਹਾਂ। ਅਤੇ ਚਿਹਰੇ ਦੀ ਸਾਫ਼ ਸਫਾਈ ਕਰਨ ਦੇ ਲਈ ਵੀ ਮਤਲਬ ਜਿਹੜੀ ਜਿੰਨੀ ਵੀ ਸਕਿਨ ਦੇ ਵਿੱਚ ਮਿੱਟੀ ਧੂਲ ਮਿੱਟੀ ਜਿਹੜੀ ਜਮ੍ਹਾਂ ਹੋਈ ਹੁੰਦੀ ਹੈ ਪਹਿਲੇ ਅਸੀਂ ਆਪਣੇ ਫੇਸ ਵਾਸ਼ ਦੇ ਨਾਲ ਫੇਸ ਕਲੀਨ ਕਰਨ ਤੋਂ ਬਾਅਦ ਉਸ ਤੋਂ ਬਾਅਦ ਜਿਹੜਾ ਖੀਰੇ ਵਾਲਾ ਪਾਣੀ ਹੈਗਾ ਕੁਕੁੰਬਰ ਵਾਟਰ ਜਾਂ ਟੋਨਰ ਕਹਿ ਲਓ ਇਹਨੂੰ ਆਪਣੀ ਸਕਿਨ 'ਤੇ ਅਪਲਾਈ ਕਰਕੇ ਤੁਸੀਂ ਇੱਦਾਂ ਹੀ ਛੱਡ ਸਕਦੇ ਹੋ। ਉਸ ਤੋਂ ਇਲਾਵਾ ਤੁਸੀਂ ਖੀਰੇ ਦੇ ਜਿਹੜੇ ਆਈਸ ਕਿਊਬਸ ਹੁੰਦੇ ਨੇ ਉਹ ਵੀ ਰੈਡੀ ਕਰ ਸਕਦੇ ਹੋ ਜ਼ਰੂਰਤ ਪੈਣ 'ਤੇ, ਉਹਨੂੰ ਆਪਣੀ ਸਕਿਨ 'ਤੇ ਜਿਹੜਾ ਹੈਗਾ ਉਹਦੇ ਨਾਲ ਹਲਕੇ ਹਲਕੇ ਹੱਥਾਂ ਨਾਲ ਮਸਾਜ ਕਰ ਸਕਦੇ ਹੋ। ਬਈ ਸਕਿਨ ਦੇ ਨਾਲ ਨਾਲ ਜਿਹੜੀਆਂ ਸਾਡੀਆਂ ਅੱਖਾਂ ਨੇ ਉਹ ਵੀ ਬਹੁਤ ਜ਼ਿਆਦਾ ਥੱਕ ਜਾਂਦੀਆਂ ਨੇ, ਅਤੇ ਗਰਮੀ ਦੇ ਮੌਸਮ ਦੇ ਵਿੱਚ ਤਾਂ ਮੈਂ ਕਹਿ ਦਿੰਦਾ ਅਤੇ ਕਈ ਵਾਰ ਵੱਖਰਾ ਹੀ ਜਿਹੜਾ ਸਾੜ ਕਈ ਵਾਰ ਜਲਨ ਜਿਹੜੀ ਆ ਉਹ ਮਹਿਸੂਸ ਹੁੰਦੀ ਹੈ, ਕਿਉਂਕਿ ਦਿਨ ਭਰ ਅਸੀਂ ਲੈਪਟੋਪ ਮੋਬਾਈਲ ਦੀ ਸਕਰੀਨ ਦੇ ਇੰਨਾ ਸਾਰਾ ਜਿਹੜਾ ਹੈ ਆਪਣਾ ਅੱਖਾਂ ਨੂੰ ਮਤਲਬ ਤੰਗ ਕਰਦੇ ਹਾਂ, ਅਤੇ ਫਿਰ ਉਸ ਤੋਂ ਬਾਅਦ ਰਾਤ ਦੇ ਟਾਈਮ ਦੇ ਵਿੱਚ ਜੇ ਅੱਖਾਂ ਨੂੰ ਥੋੜ੍ਹੀ ਜਿਹੀ ਤਰਾਵਟ ਜਿਹੜੀ ਆ ਮਿਲ ਜਾਵੇ, ਥੋੜ੍ਹਾ ਜਿਹਾ ਆਰਾਮ ਉਹਨਾਂ ਨੂੰ ਵੀ ਮਿਲ ਜਾਵੇ, ਤਾਂ ਮੈਂ ਕਿਹਾ ਜੀ ਉਹ ਵੀ ਤੁਹਾਨੂੰ ਥੈਂਕ ਯੂ ਕਹਿਣਗੀਆਂ। ਉਹਦੇ ਲਈ ਕੀ ਕਰਨਾ ਕਿ ਖੀਰੇ ਨੂੰ ਅਸੀਂ ਗੋਲ ਗੋਲ ਕੱਟ ਕੇ ਆਪਣੇ ਆਈਸ ਦੇ ਉੱਤੇ 15 ਤੋਂ 20 ਮਿੰਟ ਲਈ ਰੱਖ ਸਕਦੇ ਹਾਂ। ਤੁਸੀਂ ਮਤਲਬ ਖੁਦ ਇਹ ਚੀਜ਼ ਫੀਲ ਕਰੋਗੇ ਕਿ ਹਾਂ ਬਹੁਤ ਜ਼ਿਆਦਾ ਆਰਾਮ ਮਿਲਦਾ ਹੈ। ਇਹਦੇ ਨਾਲ ਹੀ ਨਾਲ ਅੱਖਾਂ ਦੇ ਥੱਲੇ ਜਿਵੇਂ ਕਈਆਂ ਦੇ ਸੋਜਸ਼ ਜੀ ਸੁਜਨ ਜਿਹਨੂੰ ਅਸੀਂ ਕਹਿ ਸਕਦੇ ਹਾਂ ਉਹ ਦੇਖਣ ਨੂੰ ਮਿਲਦੀ ਹੈ, ਅਤੇ ਉਹ ਵੀ ਦੂਰ ਹੁੰਦੀ ਹੈ ਅਤੇ ਅੱਖਾਂ ਨੂੰ ਇੱਕ ਵੱਖਰੀ ਠੰਡਕ ਦਾ ਅਹਿਸਾਸ ਹੁੰਦਾ ਹੈ। ਸੋ ਚਾਹੇ ਅੱਖਾਂ ਹੋਣ ਚਾਹੇ ਸਕਿਨ ਹੋਵੇ ਚਾਹੇ ਸਾਡਾ ਹੋਵੇ ਜੀ ਪੇਟ, ਖੀਰਾ ਜਿਹੜਾ ਹੈਗਾ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈਗਾ। ਅਤੇ ਮੈਂ ਕਿਹਾ ਜੀ ਜੇ ਕਿਲੋ ਲੈਂਦੇ ਹੋ ਨਾ ਅੱਜ ਤੋਂ 2 ਕਿਲੋ ਖੀਰੇ ਜਿਹੜੇ ਹੈਗੇ ਨੇ ਘਰ ਦੇ ਵਿੱਚ ਲੈ ਆਓ, ਕਿਉਂਕਿ ਇਹਨਾਂ ਦਾ ਯੂਜ਼ ਜਿਹੜਾ ਹੈਗਾ ਸਾਡੀ ਸਿਹਤ ਦੇ ਨਾਲ ਨਾਲ ਸਾਡੀ ਤਵਚਾ ਦੇ ਲਈ ਵੀ ਬਹੁਤ ਜ਼ਿਆਦਾ ਜ਼ਰੂਰੀ ਹੈਗਾ। ਬਾਕੀ ਗਰਮੀ ਤੋਂ ਬਚਣ ਦੇ ਲਈ ਅਸੀਂ ਸਾਰੇ ਦੇ ਸਾਰੇ ਜਿਹੜੇ ਨੇ ਏਸੀ ਦਾ ਇਸਤੇਮਾਲ ਕਰਦੇ ਹਾਂ, ਕਿਤੇ ਨਾ ਕਿਤੇ ਡਿਪੈਂਡ ਹੋ ਚੁੱਕੇ ਹਾਂ ਮਤਲਬ, ਪਰ ਕੁਝ ਚੀਜ਼ਾਂ ਨੇ ਜੋ ਸਾਨੂੰ ਧਿਆਨ ਦੇ ਵਿੱਚ ਰੱਖਣੀਆਂ ਨੇ, ਕਿਉਂਕਿ ਬਹੁਤ ਸਾਰੇ ਗਰਮੀ ਦੇ ਮੌਸਮ ਦੇ ਵਿੱਚ ਟੈਂਪਰੇਚਰ ਵਧਣ ਦੇ ਨਾਲ ਕਈ ਸਾਰੇ ਖਬਰਾਂ ਇੱਦਾਂ ਦੀਆਂ ਵੀ ਸੁਣਨ ਨੂੰ ਮਿਲਦੀਆਂ ਨੇ ਕਿ ਏਅਰ ਕੰਡੀਸ਼ਨ ਜਿਹੜੇ ਸਾਡੇ ਏਸੀ ਹੈਗੇ ਨੇ ਉਹ ਬਲਾਸਟ ਹੋ ਗਏ ਨੇ, ਉਹਨਾਂ ਦੇ ਪਿੱਛੇ ਕੀ ਰੀਜ਼ਨਸ ਨੇ ਉਹ ਵੀ ਤੁਹਾਨੂੰ ਆ ਕੇ ਦੱਸਦੀਆਂ ਜੀ। ਫਿਲਹਾਲ ਹੁਣ ਟਾਈਮ ਹੈ ਇੱਕ ਮਿਊਜ਼ੀਕਲ ਬ੍ਰੇਕ ਦਾ, ਵੀਰੇ ਦੀ ਵੈਡਿੰਗ ਗਾਣਾ ਆ ਰਿਹਾ ਜੀ ਤੁਹਾਡੇ ਲਈ ਨਵਰਾਜ ਹੰਸ ਅਤੇ ਸਲੋਨੀ ਦੀ ਆਵਾਜ਼ ਦੇ ਵਿੱਚ।

ਬਈ ਪਤਲੇ ਹੋਣ ਦੇ ਲਈ ਅਸੀਂ ਕੀ ਨਹੀਂ ਕਰਦੇ, ਪਰ ਇੱਦਾਂ ਦਾ ਇੱਕ ਅਗਰ ਐਨਰਜੈਟਿਕ ਜਿਹਾ ਸੌਂਗ ਪਲੇ ਕਰਕੇ ਘਰ ਦੇ ਵਿੱਚ ਅਸੀਂ ਡਾਂਸ ਕਰੀਏ ਤਾਂ ਉਹ ਮੈਨੂੰ ਲੱਗਦਾ ਹੈ ਕਿ ਇਹਦੇ ਨਾਲ ਵੀ ਅਸੀਂ ਕਿਤੇ ਨਾ ਕਿਤੇ ਫਿੱਟ ਹੋ ਸਕਦੇ ਹਾਂ। ਲਓ ਅਸੀਂ ਕਹਿੰਦੇ ਹਾਂ ਟਾਈਮ ਨਹੀਂ ਮਿਲ ਰਿਹਾ ਸੈਰ ਕਰਨ ਦਾ, ਮੋਰਨਿੰਗ ਮੈਂ ਬਹੁਤ ਜ਼ਿਆਦਾ ਬਿਜ਼ੀ ਹੁੰਦੀ ਹਾਂ, ਹੁਣ ਸ਼ਾਮੀ ਤਾਂ ਬਹੁਤ ਜ਼ਿਆਦਾ ਧੁੱਪ ਹੈ ਪਾਰਕ ਦੇ ਵਿੱਚ, ਅਤੇ ਤੁਸੀਂ ਇੱਦਾਂ ਦੇ ਮੈਂ ਕਿਹਾ ਜੀ ਐਨਰਜੈਟਿਕ ਸੌਂਗ FM ਰੇਨਬੋ 'ਤੇ ਸੁਣੋ ਅਤੇ ਨਾਲ ਨਾਲ ਮੈਂ ਕਿਹਾ ਜੀ ਡਾਂਸ ਕਰੋ। ਟਿਊਨ ਇਨ ਕੀਤਾ ਹੋਇਆ ਤੁਸੀਂ 102.7 FM ਰੇਨਬੋ, ਪ੍ਰੋਗਰਾਮ ਚੱਲ ਰਿਹਾ ਜੀ ਹੋਮ ਸਵੀਟ ਹੋਮ, ਅਤੇ ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ, ਅਤੇ ਗੱਲ ਕਰ ਰਹੀ ਸੀ ਮੈਂ ਗਾਣੇ ਤੋਂ ਪਹਿਲਾਂ ਕਿ ਏਅਰ ਕੰਡੀਸ਼ਨਰ ਜਿਹੜਾ AC ਜਿਹੜਾ ਹੈ ਅਸੀਂ ਸਾਰੇ ਯੂਜ਼ ਕਰਦੇ ਹਾਂ ਇਸ ਗਰਮੀ ਦੇ ਵਿੱਚ, ਗਰਮੀ ਤੋਂ ਬਚਣ ਦੇ ਲਈ, ਪਰ ਕੁਛ ਜਿਹੜੀਆਂ ਚੀਜ਼ਾਂ ਨੇ ਸਾਨੂੰ ਧਿਆਨ ਦੇ ਵਿੱਚ ਰੱਖਣੀਆਂ ਨੇ, ਤਾਂ ਕਿ ਬਹੁਤ ਸਾਰੀਆਂ ਖਬਰਾਂ ਅਸੀਂ ਇੱਦਾਂ ਦੀਆਂ ਸੁਣਦੇ ਹਾਂ ਕਿ ਏਅਰ ਕੰਡੀਸ਼ਨਰ ਜਿਹੜੇ ਨੇ AC ਜਗ੍ਹਾ ਜਗ੍ਹਾ 'ਤੇ ਬਲਾਸਟ ਹੋ ਰਹੇ ਨੇ, ਓਵਰ ਹੀਟਿੰਗ ਜਿਹੜਾ ਹੈਗਾ ਹੈ, ਆਪਾਂ ਕਿੱਦਾਂ ਇਹਦੇ ਤੋਂ ਬਚੀ, ਉਹਦੇ ਲਈ ਕੁਛ ਟਿਪਸ ਐਂਡ ਟ੍ਰਿਕਸ ਸਾਨੂੰ ਆਪਣੇ ਮਾਈਂਡ ਦੇ ਵਿੱਚ ਰੱਖਣੇ ਜ਼ਰੂਰ ਚਾਹੀਦੇ ਨੇ। ਸੋ AC ਦੇ ਜਿਹੜੇ ਵਿਸਫੋਟ ਯਾਨੀ ਕਿ ਬਲਾਸਟ ਦਾ ਜਿਹੜਾ ਕਾਰਨ ਹੈਗਾ ਹੈ ਹੀਟਿੰਗ ਵੈਂਟੀਲੇਸ਼ਨ ਐਂਡ ਏਅਰ ਕੰਡੀਸ਼ਨਿੰਗ, ਜਿਹੜੇ ਐਕਸਪਰਟਸ ਹੈਗੇ ਨੇ ਉਹਨਾਂ ਦਾ ਕਹਿਣਾ ਹੈ ਕਿ AC ਦਾ ਫਟਣ ਦਾ ਜਿਹੜਾ ਮੁੱਖ ਜਿਹੜਾ ਰੀਜ਼ਨ ਹੁੰਦਾ ਵੈ ਉਹ ਹੈਗਾ ਜੀ ਕੰਪਰੈਸਰ ਦਾ ਜਿਹੜਾ ਓਵਰ ਹੀਟ ਹੋ ਜਾਣਾ, ਕਿਉਂਕਿ ਅਸੀਂ ਲੋਕ ਕੀ ਕਰਦੇ ਹਾਂ ਕਿ ਹਾਂ ਸਾਨੂੰ ਹੁੰਦਾ ਹੁਣ AC ਚੱਲਦਾ ਹੈ ਤਾਂ ਚੱਲਦਾ ਰਹੇ, ਬੰਦ ਕਰਾਂਗੇ ਤਾਂ ਫਿਰ ਜ਼ਿਆਦਾ ਗਰਮੀ ਲੱਗੇਗੀ, ਪਰ ਮਸ਼ੀਨ ਤਾਂ ਮਸ਼ੀਨ ਹੀ ਹੈ ਨਾ, ਇਸ ਕਰਕੇ ਉਹਨੂੰ ਥੋੜ੍ਹਾ ਜਿਹਾ ਠੰਡਾ ਹੋਣ ਦਾ ਟਾਈਮ ਵੀ ਦੇਣਾ ਚਾਹੀਦਾ। ਲਗਾਤਾਰ AC ਚਲਾਉਣ ਤੋਂ ਬਚੋ, ਇਹਦੇ ਨਾਲ ਹੀ ਨਾਲ ਸ਼ਾਰਟ ਸਰਕਿਟ, ਰੈਫਰੀਜਰੇਟਰ ਗੈਸ ਦਾ ਲੀਕ ਹੋਣਾ, ਜਾਂ ਫਿਰ ਜਿਹੜੇ ਕੰਡੈਂਸਰ ਕੋਇਲਸ ਹੁੰਦੇ ਨੇ AC ਦੇ ਵਿੱਚ ਉਹਨਾਂ ਦੇ ਵਿੱਚ ਕਿਸੇ ਤਰੀਕੇ ਦੀ ਗੰਦਗੀ ਫਸ ਜਾਵੇ ਤਾਂ ਕੰਪਰੈਸਰ 'ਤੇ ਉਹਦਾ ਜ਼ਿਆਦਾ ਜ਼ੋਰ ਪੈਂਦਾ ਅਤੇ ਜਿਹਦੇ ਨਾਲ ਬਲਾਸਟ ਹੋ ਸਕਦਾ ਹੈ। ਪਰ ਕਹਿੰਦੇ ਹੈ ਕਿ ਜੇ ਸਾਵਧਾਨੀ ਹਟੀ ਤਾਂ ਦੁਰਘਟਨਾ ਘਟੀ, ਸੋ ਅਸੀਂ ਸਾਵਧਾਨ ਹੋ ਜਾਈਏ ਤਾਂ ਜਿਹੜੀ ਪ੍ਰੋਬਲਮ ਹੈਗੀ ਹੈ, ਦੁਰਘਟਨਾ ਜਿਹੜੀ ਹੈਗੀ ਹੈ, ਉਹ ਘਟੇਗੀ ਨਹੀਂ। ਕੁਛ ਕੁਛ ਚੀਜ਼ਾਂ ਨੇ ਜੋ ਸਾਨੂੰ ਮਾਈਂਡ ਦੇ ਵਿੱਚ ਰੱਖਣੀਆਂ ਚਾਹੀਦੀਆਂ ਨੇ, ਤਾਂ ਅਸੀਂ ਇੱਦਾਂ ਦੀ ਪ੍ਰੋਬਲਮ ਤੋਂ, ਇੱਦਾਂ ਦੀ ਲਾਪਰਵਾਹੀ ਤੋਂ ਬਚ ਸਕਦੇ ਹਾਂ, ਕਿ ਮਤਲਬ ਇੱਦਾਂ ਦੇ ਹਾਦਸੇ ਸਾਡੇ ਨਾਲ ਨਾ ਹੋਣ ਅਤੇ ਆਸ ਪਾਸ ਦੇ ਲੋਕਾਂ ਨਾਲ ਨਾ ਹੋਣ, ਮਤਲਬ ਕੋਸ਼ਿਸ਼ ਆਹੀ ਰਹਿੰਦੀ ਹੈ ਕਿ ਉਹਨਾਂ ਨੂੰ ਵੀ ਅਸੀਂ ਗਾਈਡ ਕਰ ਸਕੀਏ। ਹੁਣ ਸਵਾਲ ਦਿਮਾਗ ਦੇ ਵਿੱਚ ਇਹ ਆਉਂਦਾ ਹੈ ਕਿ AC ਦੀ ਓਵਰ ਹੀਟਿੰਗ ਤੋਂ ਅਸੀਂ ਬਚ ਕਿੱਦਾਂ ਸਕਦੇ ਹਾਂ। ਸੋ ਉਹਦੇ ਲਈ ਐਕਸਪਰਟਸ ਦਾ ਕਹਿਣਾ ਹੈਗਾ ਕਿ ਜਿਹੜੇ ਆਪਣੇ AC ਦੇ ਟੈਂਪਰੇਚਰਸ ਹੈਗੇ ਨੇ ਉਹਨਾਂ ਨੂੰ 24 degrees ਹੀ ਰੱਖੋ, ਉਸ ਤੋਂ ਨੀਚੇ ਨਾ ਲੈ ਕੇ ਜਾਓ। ਕਈ ਵਾਰ ਹੁੰਦਾ ਸਾਨੂੰ ਕਿ ਅਸੀਂ ਟੈਂਪਰੇਚਰ ਘਟਾਵਾਂਗੇ, ਕਮਰਾ ਜਲਦੀ ਠੰਡਾ ਹੋ ਜਾਏਗਾ, ਨਹੀਂ, ਉਹਦੇ ਨਾਲ ਸਾਡਾ ਖਾਤਾ ਜ਼ਰੂਰ ਠੰਡਾ ਹੋ ਜਾਏਗਾ। ਸੋ ਇੱਕ ਪ੍ਰੋਪਰ ਜਿਹੜਾ ਅੱਜ ਕੱਲ੍ਹ ਦੇ ਮੌਸਮ ਦੇ ਹਿਸਾਬ ਨਾਲ ਜਿਹੜਾ ਟੈਂਪਰੇਚਰ ਹੈਗਾ AC ਦਾ ਆਪਣਾ 24 ਤੋਂ ਜ਼ਿਆਦਾ ਮਤਲਬ ਵਧਾ ਸਕਦੇ ਹੋ, ਪਰ ਘਟਾ ਨਹੀਂ ਸਕਦੇ ਤੁਸੀਂ। ਜਾਂ ਤੁਸੀਂ ਕਹੋ ਮੈਂ 16 ਜਾਂ 17 degrees ਟੈਂਪਰੇਚਰ ਸੈੱਟ ਕਰਦਾ, ਉਹਦੇ ਨਾਲ AC ਦੇ ਕੰਪਰੈਸਰ 'ਤੇ ਲੋਡ ਹੀ ਵਧੇਗਾ ਅਤੇ

ਨੇੜੇ BMC ਚੌਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 20 ਮਈ 2026 ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੁਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।

ਵਾਂਸ ਅਗੇਨ ਵੈਲਕਮ ਬੈਕ ਹੈ ਜੀ, ਗੱਲਾਂ ਚੱਲ ਰਹੀਆਂ ਨੇ ਦਿਲੋਂ ਐਂਡ ਲਾਈਵ। ਟਿਊਨ ਇਨ ਕੀਤਾ ਹੈ ਤੁਸੀਂ 102.7 FM ਰੇਨਬੋ। ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ, ਤੁਹਾਡੇ ਨਾਲ ਪ੍ਰੋਗਰਾਮ ਹੋਮ ਸਵੀਟ ਹੋਮ ਚੱਲ ਰਿਹਾ ਜੀ। ਅਤੇ ਇੰਨੀਆਂ ਸਾਰੀਆਂ ਗੱਲਾਂ ਹੋਈਆਂ ਸਿਹਤ ਨਾਲ ਜੁੜੀਆਂ ਹੋਈਆਂ, ਸਾਡੇ ਲਾਈਫ ਸਟਾਈਲ ਦੇ ਨਾਲ ਜੁੜੀਆਂ ਹੋਈਆਂ, ਮਤਲਬ ਕੀ ਸਾਨੂੰ ਕਰਨਾ ਚਾਹੀਦਾ, ਇੱਥੋਂ ਤੱਕ ਕਿ ਏਸੀ ਦੇ ਬਲਾਸਟ ਤੋਂ ਵੀ ਕਿੱਦਾਂ ਬਚਿਆ ਜਾ ਸਕਦਾ, ਉਹਦੇ ਬਾਰੇ ਵੀ ਤੁਹਾਡੇ ਨਾਲ ਗੱਲ ਕਰ ਰਹੇ ਸੀ। ਮੈਂ ਕਿਹਾ ਇੰਨੀਆਂ ਸਾਰੀਆਂ ਗੱਲਾਂ ਕੀਤੀਆਂ, ਅਤੇ ਲੰਚ ਟਾਈਮ ਵੀ ਜਿਹੜਾ ਆਪਣੇ ਆਪ ਦੇ ਵਿੱਚ ਹੁਣ ਆਉਣ ਹੀ ਵਾਲਾ ਹੈ, ਅਤੇ ਇੱਕ ਰੈਸਿਪੀ ਯੂਨੀਕ ਜੀ ਜਿਹੜੀ ਹੈ ਤੁਹਾਡੇ ਨਾਲ ਕਿਉਂ ਨਾ ਸ਼ੇਅਰ ਕੀਤੀ ਜਾਵੇ, ਜੋ ਕਿ ਅਸੀਂ ਅੱਜ ਜਾਂ ਫਿਰ ਕੱਲ੍ਹ ਆਪਣੇ ਲੰਚ ਦੇ ਵਿੱਚ ਪ੍ਰਿਪੇਅਰ ਕਰਕੇ ਖਾ ਸਕਦੇ ਹਾਂ। ਗਰਮੀਆਂ ਦੀ ਉਹੀ ਸਬਜ਼ੀਆਂ ਹੁੰਦੀਆਂ ਨੇ, ਕਈ ਵਾਰ ਅਸੀਂ ਖਾ ਖਾ ਕੇ ਬੋਰ ਹੋ ਜਾਂਦੇ ਹਾਂ, ਅਤੇ ਉਹੀ ਸਬਜ਼ੀਆਂ ਨੂੰ ਥੋੜ੍ਹੇ ਅਲੱਗ ਤਰੀਕੇ ਨਾਲ ਜੇ ਅਸੀਂ ਬਣਾ ਲਈਏ ਤਾਂ ਮੈਂ ਕਿਹਾ ਜੀ ਇੱਕ ਨਵਾਂ ਜਿਹਾ ਟਵਿਸਟ ਆ ਜਾਂਦਾ। ਸੋ ਅੱਜ ਤੁਹਾਡੇ ਨਾਲ ਜਿਹੜੇ ਕਾਲੇ ਛੋਲੇ ਹੁੰਦੇ ਨੇ ਨਾ, ਉਹਨਾਂ ਦੇ ਕੋਫਤੇ ਅਸੀਂ ਕਿੱਦਾਂ ਬਣਾ ਸਕਦੇ ਹਾਂ, ਕਾਲੇ ਛੋਲਿਆਂ ਦੇ ਕੋਫਤੇ ਜਿਹੜੇ ਰੈਸਿਪੀ ਹੈ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਹਾਂ। ਇਹਦੇ ਲਈ ਮਤਲਬ ਆਪਣੇ ਆਪ ਦੇ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਅਤੇ ਹੈਲਦੀ ਹੈ, ਕਿਉਂਕਿ ਕਾਲੇ ਛੋਲੇ ਜਿਹੜੇ ਨੇ ਪ੍ਰੋਟੀਨ ਦੇ ਨਾਲ ਭਰੇ ਹੁੰਦੇ ਨੇ, ਪ੍ਰੋਟੀਨ ਯੁਕਤ ਹੁੰਦੇ ਨੇ। ਸੋ ਬਣਾਉਣ ਦੇ ਵਾਸਤੇ ਕੀ ਚਾਹੀਦਾ, ਸਮੱਗਰੀ ਇਨਗਰੀਡੀਐਂਟਸ ਜਿਹੜੇ ਨੇ ਇੱਕ ਵਾਰ ਤੁਹਾਡੇ ਨਾਲ ਸ਼ੇਅਰ ਕਰ ਲੈਂਦੀ ਹਾਂ। ਸਾਨੂੰ 2 ਕੱਪ ਉਬਲੇ ਹੋਏ ਕਾਲੇ ਛੋਲੇ ਚਾਹੀਦੇ ਨੇ, ਉਹਦੇ ਨਾਲ ਹੀ ਨਾਲ 2 ਉਬਲੇ ਹੋਏ ਆਲੂ ਚਾਹੀਦੇ ਨੇ, 1 ਪਿਆਜ਼ ਜਿਹੜਾ ਹੈ ਬਰੀਕ ਕੱਟਿਆ ਹੋਇਆ, 2 ਹਰੀ ਮਿਰਚਾਂ ਬਰੀਕ ਬਰੀਕ ਕੱਟੀਆਂ ਹੋਈਆਂ, 1 ਚਮਚ ਅਦਰਕ ਲਸਣ ਦਾ ਪੇਸਟ, 1/2 ਚਮਚ ਲਾਲ ਮਿਰਚ, 1/2 ਚਮਚ ਧਨੀਆ ਪਾਊਡਰ, 1/4 ਸਪੂਨ ਜਿਹੜਾ ਹੈਗਾ ਗਰਮ ਮਸਾਲਾ, ਨਮਕ ਸਵਾਦ ਅਨੁਸਾਰ, 2 ਤੋਂ 3 ਚਮਚ ਜਿਹੜੇ ਨੇ ਬੇਸਣ, ਜਾਂ ਫਿਰ ਅਸੀਂ ਬ੍ਰੈਡ ਕ੍ਰੰਬਸ ਵੀ ਯੂਜ਼ ਕਰ ਸਕਦੇ ਹਾਂ, ਜੋ ਤੁਹਾਡੇ ਕੋਲ ਹੈਗਾ ਆਪਣੀ ਕਨਵੀਨੀਅੰਸ ਦੇ ਹਿਸਾਬ ਦੇ ਨਾਲ ਤੁਸੀਂ ਉਹ ਚੀਜ਼ ਯੂਜ਼ ਕਰ ਸਕਦੇ ਹੋ। ਅਤੇ ਤਲਣ ਦੇ ਲਈ ਤੇਲ ਚਾਹੀਦਾ ਹੈ, ਅਤੇ ਗ੍ਰੇਵੀ ਦੇ ਲਈ ਸਾਨੂੰ ਚਾਹੀਦੇ ਨੇ ਜੀ 2 ਟਮਾਟਰ ਪਿਊਰੀ, ਅਤੇ ਨਾਲ ਹੀ ਨਾਲ 1 ਪਿਆਜ਼ ਜਿਹੜਾ ਹੈਗਾ ਉਹਦਾ ਫਾਈਨਲੀ ਆਪਾਂ ਪੇਸਟ ਬਣਾ ਲੈਣੀ ਹੈ, 1 ਚਮਚ ਅਦਰਕ ਲਸਣ ਦਾ ਪੇਸਟ ਚਾਹੀਦਾ, 1/2 ਚਮਚ ਜੀਰਾ ਚਾਹੀਦਾ, 1/2 ਚਮਚ ਹਲਦੀ, 1 ਚਮਚ ਧਨੀਆ ਪਾਊਡਰ, ਅਤੇ ਉਸ ਤੋਂ ਬਾਅਦ 1/2 ਚਮਚ ਹੀ ਲਾਲ ਮਿਰਚਾਂ ਦਾ, ਅਤੇ 1/2 ਹੀ ਚਮਚ ਗਰਮ ਮਸਾਲਾ, ਅਤੇ 2 ਚਮਚੇ ਕਰੀਮ ਜਾਂ ਫਿਰ ਦਹੀਂ ਦਾ ਅਸੀਂ ਇਸਤੇਮਾਲ ਕਰ ਸਕਦੇ ਹਾਂ, ਅਤੇ 2 ਕੱਪ ਪਾਣੀ, ਅਤੇ ਮੈਂ ਕਿਹਾ ਜੀ ਹਰਾ ਧਨੀਆ ਭਰ ਭਰ ਕੇ ਗਾਰਨਿਸ਼ ਦੇ ਲਈ। ਸੋ ਸਮੱਗਰੀ ਜਿਹੜੀ ਹੈਗੀ ਹੈ, ਚੀਜ਼ਾਂ ਜਿਹੜੀਆਂ ਸਾਨੂੰ ਇਹ ਕਾਲੇ ਛੋਲੇ ਜਿਹੜੇ ਹੈਗੇ ਆ ਉਹਨਾਂ ਦੇ ਕੋਫਤੇ ਬਣਾਉਣ ਦੇ ਲਈ, ਉਹ ਇੱਕ ਵਾਰ ਫਿਰ ਤੋਂ ਦੱਸ ਦਿੰਦੀ ਹਾਂ ਜੀ। 2 ਕੱਪ ਉਬਲੇ ਹੋਏ ਜਿਹੜੇ ਹੈਗੇ ਨੇ ਕਾਲੇ ਛੋਲੇ ਚਾਹੀਦੇ ਨੇ, ਨਾਲ ਹੀ ਨਾਲ 2 ਉਬਲੇ ਹੋਏ ਆਲੂ ਚਾਹੀਦੇ ਨੇ, 1 ਪਿਆਜ਼ ਜਿਹੜਾ ਹੈਗਾ ਬਰੀਕ ਕੱਟਿਆ ਹੋਵੇ, 2 ਹਰੀਆਂ ਮਿਰਚਾਂ ਬਰੀਕ ਬਰੀਕ ਕੱਟੀਆਂ ਹੋਈਆਂ, 1 ਚਮਚ ਅਦਰਕ ਲਸਣ ਦਾ ਪੇਸਟ, 1/2 ਚਮਚ ਜਿਹੜਾ ਹੈਗਾ ਸਾਨੂੰ ਲਾਲ ਮਿਰਚ ਪਾਊਡਰ, ਵੈਸੇ ਤੁਸੀਂ ਆਪਣੇ ਹਿਸਾਬ ਨਾਲ ਇਹਨੂੰ ਘੱਟ ਜਾਂ ਜ਼ਿਆਦਾ ਵੀ ਕਰ ਸਕਦੇ ਹੋ, 1/2 ਚਮਚ ਧਨੀਆ ਪਾਊਡਰ, ਅਤੇ 1/4 ਸਪੂਨ ਜਿਹੜਾ ਹੁੰਦਾ ਗਰਮ ਮਸਾਲਾ, ਨਮਕ ਸਵਾਦ ਅਨੁਸਾਰ, 2 ਤੋਂ 3 ਚਮਚ ਬੇਸਣ ਦੇ ਜਾਂ ਫਿਰ ਬ੍ਰੈਡ ਕ੍ਰੰਬਸ ਅਸੀਂ ਯੂਜ਼ ਕਰ ਸਕਦੇ ਹਾਂ, ਤਲਣ ਦੇ ਲਈ ਆਪਣੀ ਪਸੰਦ ਦਾ ਸਰੋਂ ਦਾ ਤੇਲ, ਦੇਸੀ ਘਿਓ ਦਾ, ਜਾਂ ਫਿਰ ਅਸੀਂ ਮੂੰਗਫਲੀ ਦੇ ਤੇਲ ਦਾ ਇਸਤੇਮਾਲ ਕਰ ਸਕਦੇ ਹਾਂ। ਗ੍ਰੇਵੀ ਦੇ ਲਈ 2 ਟਮਾਟਰ ਜਿਹੜੇ ਹੈਗੇ ਉਹਨਾਂ ਦੀ ਪਿਊਰੀ ਚਾਹੀਦੀ ਹੈਗੀ ਹੈ, 1 ਪਿਆਜ਼ ਦਾ ਪੇਸਟ ਚਾਹੀਦਾ, 1 ਚਮਚ ਅਦਰਕ ਲਸਣ ਦਾ ਪੇਸਟ, 1/2 ਚਮਚ ਜੀਰਾ, 1/2 ਚਮਚ ਜਿਹੜਾ ਹੈਗਾ ਉਹ ਹਲਦੀ, ਅਤੇ ਨਾਲ ਹੀ ਨਾਲ 1 ਚਮਚ ਧਨੀਆ ਪਾਊਡਰ, ਅਤੇ ਉਸ ਤੋਂ ਬਾਅਦ 1/2 ਸਪੂਨ ਜਿਹੜਾ ਹੈਗਾ ਲਾਲ ਮਿਰਚ ਪਾਊਡਰ, ਅਤੇ 1/2 ਸਪੂਨ ਹੀ ਜਿਹੜਾ ਹੈ ਗਰਮ ਮਸਾਲਾ ਚਾਹੀਦਾ ਗ੍ਰੇਵੀ ਦੇ ਲਈ, 2 ਚਮਚ ਕਰੀਮ ਜਾਂ ਫਿਰ ਧਨੀਆ, ਅਤੇ 2 ਕੱਪ ਪਾਣੀ, ਅਤੇ ਹਰਾ ਧਨੀਆ ਜਿਹੜਾ ਹੈਗਾ ਗਾਰਨਿਸ਼ ਦੇ ਲਈ ਚਾਹੀਦਾ।

ਮੈਨੂੰ ਬਣਾਉਣਾ ਕਿੱਦਾਂ ਉਹ ਮੈਂ ਤੁਹਾਨੂੰ ਆ ਕੇ ਦੱਸਦੀ ਹਾਂ। ਫਿਲਹਾਲ ਤੁਸੀਂ ਜੀ ਗਾਣਾ ਇੰਜੋਏ ਕਰੋ ਜੱਸੀ ਗਿੱਲ ਅਤੇ ਕੌਰਬੀ ਦੀ ਆਵਾਜ਼ ਦੇ ਵਿੱਚ। ਇੱਦਾਂ ਹੀ ਬਣੇ ਰਹੋ 102.7 FM ਰੇਨਬੋ 'ਤੇ, ਪ੍ਰੋਗਰਾਮ ਇੰਜੋਏ ਕਰਦੇ ਰਹੋ ਜੀ, ਹੋਮ ਸਵੀਟ ਹੋਮ।

ਜਿਹਾ ਬਰਾਊਨ ਨਹੀਂ ਹੋ ਜਾਂਦਾ। ਸੋ ਉਸ ਤੋਂ ਬਾਅਦ ਅਦਰਕ ਲਸਣ ਪੇਸਟ ਅਤੇ ਟਮਾਟਰ ਦੇ ਪਿਊਰੀ ਪਾ ਕੇ ਇਹਨਾਂ ਨੂੰ ਵੀ 2-3 ਮਿੰਟ ਤੱਕ ਭੁੰਨਣਾ ਹੈ। ਮਤਲਬ ਮਸਾਲਾ ਤਿਆਰ ਹੋਣ ਦੀ ਨਿਸ਼ਾਨੀ ਇਹੀ ਹੁੰਦੀ ਹੈ, ਮਸਾਲਾ ਜਿਹੜਾ ਹੈਗਾ ਨਾ ਤੇਲ ਵੱਖਰਾ ਛੱਡਣਾ ਸ਼ੁਰੂ ਹੋ ਜਾਏ। ਮਤਲਬ ਮਸਾਲੇ ਨੂੰ ਵੀ ਨਾ ਅਸੀਂ ਲੋ ਟੂ ਮੀਡੀਅਮ 'ਤੇ ਭੁੰਨਾਂਗੇ ਨਾ, ਉਹਨਾਂ ਦਾ ਮਸਾਲਿਆਂ ਦਾ ਸਵਾਦ ਜਿਹੜਾ ਨਾ ਉਹ ਵੱਖਰਾ ਹੀ ਆਉਂਦਾ। ਸਾਰੇ ਮਸਾਲੇ ਪਾ ਕੇ 5-7 ਮਿੰਟ ਅਸੀਂ ਪਕਾਉਣੇ ਨੇ। ਜਦੋਂ ਤੇਲ ਰਿਲੀਜ਼ ਹੋ ਜਾਏ ਉਸ ਮਸਾਲੇ ਦਾ, ਫਿਰ ਉਹਦੇ ਵਿੱਚ ਆਪਾਂ ਜਿਹੜੇ 2 ਕੱਪ ਪਾਣੀ ਹੈਗੇ ਹੈ ਉਹ ਮਿਕਸ ਕਰਨੇ ਆ ਅਤੇ ਉਹਨੂੰ ਚੰਗੀ ਤਰ੍ਹਾਂ ਉਬਾਲਾ ਜਿਹੜਾ ਹੈਗਾ ਉਹ ਆਉਣ ਦੇਣਾ। ਉਸ ਤੋਂ ਬਾਅਦ ਜਦੋਂ ਉਬਾਲੇ ਆ ਕੇ ਗ੍ਰੇਵੀ ਸਾਡੀ ਹੈ ਥੋੜ੍ਹੀ ਰੈਡੀ ਹੋ ਜਾਏ ਅਤੇ ਐਂਡ ਵਿੱਚ ਦਹੀਂ ਜਾਂ ਕਰੀਮ ਅਸੀਂ ਪਾਉਣਾ। ਜੇ ਦਹੀਂ ਦਾ ਇਸਤੇਮਾਲ ਕਰ ਰਹੇ ਹੋ ਕਰੀਮ ਦੀ ਜਗ੍ਹਾ 'ਤੇ, ਅਤੇ ਦਹੀਂ ਐਡ ਕਰਦੇ ਹੋਏ ਗੈਸ ਜਿਹੜੀ ਹੈ ਨਾ ਉਹ ਬੰਦ ਕਰ ਦੇਣੀ ਹੈ ਅਤੇ ਗ੍ਰੇਵੀ ਦੇ ਨਾਲ ਉਹਨੂੰ ਚੰਗੀ ਤਰ੍ਹਾਂ ਮਿਕਸ ਕਰਨਾ। ਅਤੇ ਉਸ ਤੋਂ ਬਾਅਦ ਜਿੱਦਾਂ ਹੀ ਇਹ ਸਾਰੀ ਗ੍ਰੇਵੀ ਸਾਡੀ ਰੈਡੀ ਹੋ ਜਾਏ ਅਤੇ ਫਿਰ ਜਿਹੜੇ ਅਸੀਂ ਕੋਫਤੇ ਬਣਾ ਕੇ ਸਾਈਡ 'ਤੇ ਰੱਖੇ ਹੋਏ ਸੀਗੇ ਨਾ ਉਹਨਾਂ ਨੂੰ ਇਸ ਗ੍ਰੇਵੀ ਦੇ ਵਿੱਚ ਐਡ ਕਰ ਦੇਣਾ। ਅਤੇ ਉਸ ਤੋਂ ਬਾਅਦ 2-3 ਉਬਾਲੇ ਜਿਹੜੇ ਨੇ ਉਹ ਲੈ ਕੇ ਆਉਣੇ ਨੇ। ਮਤਲਬ ਇਹ ਖਾਣ ਦੇ ਵਿੱਚ ਇੰਨੇ ਜ਼ਿਆਦਾ ਸਵਾਦ ਲੱਗਦੇ ਆ ਨਾ ਕਾਲੇ ਛੋਲਿਆਂ ਦੇ ਕੋਫਤੇ। ਮਤਲਬ ਤੁਸੀਂ ਇੱਕ ਵਾਰ ਖਾਓਗੇ ਨਾ ਮੈਨੂੰ ਲੱਗਦਾ ਹੈ ਤੁਸੀਂ ਬਾਰ ਬਾਰ ਬਣਾਓਗੇ ਇਸ ਗਰਮੀਆਂ ਦੇ ਮੌਸਮ ਦੇ ਵਿੱਚ। ਅਤੇ ਸਰਵ ਕਰਨ ਦੇ ਲਈ ਕੀ ਕਰਨਾ ਹੈ, ਢੇਰ ਸਾਰਾ ਧਨੀਆ ਜਿਹੜਾ ਹੈਗਾ ਉਹਨਾਂ ਕੋਫਤਿਆਂ ਦੇ ਉੱਤੇ ਜਿਹੜਾ ਅਸੀਂ ਗਾਰਨਿਸ਼ ਕਰ ਦੇਣਾ ਹੈ। ਅਤੇ ਇਸ ਤੋਂ ਬਾਅਦ ਇਹਨੂੰ ਜੀ ਮੈਂ ਕਿਹਾ ਤੁਸੀਂ ਫਿਰ ਫੁਲਕੇ ਨਾਲ ਖਾਓ ਜਾਂ ਚੌਲਾਂ ਨਾਲ ਖਾਓ ਜਾਂ ਫਿਰ ਤੰਦੂਰੀ ਰੋਟੀ ਨਾਲ ਖਾਓ, ਮਤਲਬ ਹਰ ਚੀਜ਼ ਦੇ ਨਾਲ ਜਿਹੜੇ ਕੋਫਤੇ ਆ ਨਾ ਤੁਹਾਨੂੰ ਬਹੁਤ ਜ਼ਿਆਦਾ ਸਵਾਦ ਲੱਗਣਗੇ। ਮਤਲਬ ਮੈਂ ਤਾਂ ਬਣਾ ਕੇ ਖਾਧੇ ਸੀ ਅਤੇ ਮੈਨੂੰ ਇਹਦਾ ਸਵਾਦ ਜਿਹੜਾ ਨਾ ਉਹ ਦੁਬਾਰਾ ਯਾਦ ਆ ਰਿਹਾ ਅਤੇ ਦਿਲ ਕਰ ਰਿਹਾ ਕਿ ਫਿਰ ਮੈਂ ਜਲਦੀ ਜਲਦੀ ਇਹਨਾਂ ਨੂੰ ਬਣਾਵਾਂ ਅਤੇ ਇਹ ਕੋਫਤੇ ਜਿਹੜੇ ਹੈਗੇ ਆ ਕਾਲੇ ਛੋਲਿਆਂ ਦੇ ਇਹਨਾਂ ਨੂੰ ਖਾਵਾਂ। ਸੋ ਜਿਹੜਾ 2-3 ਕੱਪ ਪਾਣੀ ਹੈਗਾ ਨਾ ਉਹਦੇ ਵਿੱਚ ਤੁਸੀਂ ਜਦੋਂ ਚਨੇ ਬੋਇਲ ਕਰਦੇ ਹੋ ਜਿਹੜਾ ਓਵਲਾ ਪਾਣੀ ਹੁੰਦਾ ਉਹਨਾਂ ਦਾ ਇਸਤੇਮਾਲ ਵੀ ਕਰ ਸਕਦੇ ਹੋ ਉਸ ਪਾਣੀ ਦਾ ਵੀ, ਉਹਦੇ ਨਾਲ ਵੀ ਜਿਹੜੀ ਗ੍ਰੇਵੀ ਦਾ ਫਲੇਵਰ ਹੈਗਾ ਉਹ ਵੱਖਰਾ ਹੀ ਆਏਗਾ। ਸੋ ਇਹ ਰੈਸਿਪੀ ਤੁਸੀਂ ਜਿਹੜੀ ਹੈਗੀ ਹੈ ਜ਼ਰੂਰ ਟਰਾਈ ਕਰਿਓ, ਆਪਣੇ ਫੀਡਬੈਕਸ ਜਿਹੜੇ ਨੇ ਸਾਨੂੰ ਜ਼ਰੂਰ ਦਿਆ ਕਰੋ। ਅਤੇ ਹੁਣ ਤੁਹਾਨੂੰ ਗੱਲਾਂ ਕਰਦੇ ਕਰਦੇ ਮਤਲਬ ਟਾਈਮ ਦਾ ਬਿਲਕੁਲ ਹੀ ਨਹੀਂ ਪਤਾ ਚੱਲਿਆ ਕਿ ਹੋਮ ਸਵੀਟ ਹੋਮ ਪ੍ਰੋਗਰਾਮ ਨੂੰ ਹੁਣ ਅੱਜ ਦੇ ਲਈ ਅਸੀਂ ਇੱਥੇ ਹੀ ਵਾਇੰਡ ਅਪ ਕਰਦੇ ਹਾਂ। ਕੁਛ ਕੁ ਦੇਰ ਬਾਅਦ ਸਾਡਾ ਜਿਹੜਾ ਹੈਗਾ ਅਗਲਾ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਤੁਸੀਂ ਕਰੋਗੇ ਜੀ ਇੰਜੋਏ, ਅਤੇ ਇੱਦਾਂ ਹੀ ਬਣੇ ਰਹੋ 102.7 FM ਰੇਨਬੋ 'ਤੇ। ਤੁਹਾਡਾ ਅਤੇ ਮੇਰਾ ਸਾਥ ਜਿਹੜਾ ਹੈਗਾ ਅੱਜ 2 ਵਜੇ ਤੱਕ ਹੈਗਾ। ਅਤੇ ਹੋਮ ਸਵੀਟ ਹੋਮ ਦਾ ਜਾਂਦੇ ਜਾਂਦੇ ਮੀਕਾ ਦੀ ਆਵਾਜ਼ ਦੇ ਵਿੱਚ ਗਾਣਾ ਤੁਹਾਡੇ ਲਈ ਪਲੇ ਕਰਕੇ ਜਾ ਰਹੀ ਹਾਂ ਜੀ।

FM Rainbow Jalandhar 102.7 MHz ਤੇ ਨਾਲ ਨਾਲ ਅਸੀਂ 103.6 MHz ਤੇ ਆਕਾਸ਼ਵਾਣੀ ਅੰਮ੍ਰਿਤਸਰ ਦੇ ਸਰੋਤਿਆਂ ਦਾ ਵੀ ਨਿੱਘਾ ਸਵਾਗਤ ਕਰਦੇ ਹਾਂ। 1 ਤੋਂ 3 ਦਾ ਜਿਹੜਾ ਸਫ਼ਰ ਹੈ ਤੁਹਾਡੇ ਨਾਲ ਰਹੇਗਾ। 3 ਵਜੇ ਤੱਕ ਅੰਮ੍ਰਿਤਸਰ ਦੇ ਸਰੋਤੇ ਵੀ FM ਰੇਨਬੋ ਚੈਨਲ ਸੁਣ ਸਕਣਗੇ ਅਤੇ ਹੁਣ ਸਾਡਾ ਪ੍ਰੋਗਰਾਮ 1 ਤੋਂ 2 ਯਾਨੀ ਕਿ ਮਿਡ ਡੇ ਮੈਲੋਡੀਜ਼ ਦੀ ਸ਼ੁਰੂਆਤ ਹੋ ਚੁੱਕੀ ਹੈ ਜੀ। ਸੋ ਪ੍ਰੋਗਰਾਮ ਦੀ ਸ਼ੁਰੂਆਤ ਉਸ ਗੀਤ ਦੇ ਨਾਲ ਕਰਦੇ ਹਾਂ ਜਿਸ ਫਿਲਮ ਨੇ ਹੇਮਾ ਮਾਲਨੀ ਜੀ ਨੂੰ ਮਤਲਬ ਲੋਕਾਂ ਦੇ ਦਿਲਾਂ ਦੇ ਵਿੱਚ ਇੱਕ ਵੱਖਰੇ ਹੀ ਤਰੀਕੇ ਨਾਲ ਵਸਾ ਦਿੱਤਾ ਸੀਗਾ। ਇਸ ਮੂਵੀ ਦੇ ਵਿੱਚ ਉਹਨਾਂ ਦੇ ਡਬਲ ਰੋਲ ਕਰਕੇ ਨਾ ਆਡੀਅੰਸ ਉਹਨਾਂ ਤੋਂ ਬਹੁਤ ਜ਼ਿਆਦਾ ਇੰਪ੍ਰੈਸ ਹੋਏ ਸਨ। ਸੋ ਆਈ ਐਮ ਸ਼ਿਓਰ ਜਿੰਨੇ ਵੀ ਸਾਡੇ ਲਿਸਨਰ ਸਾਨੂੰ ਸੁਣ ਰਹੇ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਅੰਦਾਜ਼ਾ ਹੋ ਚੁੱਕਾ ਹੈ ਗੱਲ ਕਰ ਰਹੀ ਹਾਂ ਜੀ ਮੈਂ ਮੂਵੀ ਸਿਤਾਰ ਗੀਤਾ ਦੀ। ਸੋ ਉਹਦਾ ਹੀ ਗੀਤ ਕਿਸ਼ੋਰ ਕੁਮਾਰ ਜੀ ਅਤੇ ਲਤਾ ਜੀ ਦੀ ਆਵਾਜ਼ ਦੇ ਵਿੱਚ ਆ ਰਿਹਾ ਜੀ ਤੁਹਾਡੇ ਰੇਡੀਓ ਸੈੱਟ 'ਤੇ। ਇੱਦਾਂ ਹੀ ਬਣੇ ਰਹੋ, ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਕਰਦੇ ਰਹੋ ਜੀ। ਇੰਜੋਏ ਮੇਰੇ ਯਾਨੀ ਕਿ ਸਾਕਸ਼ੀ ਦੇ ਨਾਲ।

ਲਤਾ ਮੰਗੇਸ਼ਕਰ ਜੀ ਨੂੰ ਉਹ ਗਾਣਾ ਰਿਕਾਰਡ ਕਰਨ ਤੋਂ ਪਹਿਲਾਂ ਰਿਕੁਐਸਟ ਕੀਤੀ ਗਈ ਸੀ ਕਿ ਉਸ ਗਾਣੇ ਦੇ ਵਿੱਚ ਨਾ ਸਾਇਰਾ ਬਾਨੋ ਜੀ ਸੀ ਅਤੇ ਉਹਨਾਂ ਦਾ ਜਿਹੜਾ ਸਪੀਕਿੰਗ ਸਟਾਈਲ ਸੀਗਾ ਨਾ ਸਾਇਰਾ ਬਾਨੋ ਜੀ ਦਾ, ਉਹ ਥੋੜ੍ਹਾ ਜਿਹਾ ਅਲੱਗ ਸੀਗਾ। ਅਤੇ ਉਹਨਾਂ ਨੂੰ ਕਿਹਾ ਗਿਆ ਸੀ ਲਤਾ ਜੀ ਨੂੰ ਕਿ ਉਹਨਾਂ ਨੂੰ ਮਿਲਣ ਅਤੇ ਉਹਨਾਂ ਦੀ ਜਿਹੜੀ ਵੋਇਸ ਹੈਗੀ ਉਹਨੂੰ ਧਿਆਨ ਦੇ ਨਾਲ ਸੁਣਨ, ਤਾਂ ਕਿ ਜਦੋਂ ਗਾਣਾ ਰਿਕਾਰਡ ਹੋਵੇ ਨਾ ਤਾਂ ਆਪਣੇ ਆਪ ਦੇ ਵਿੱਚ ਬਹੁਤ ਜ਼ਿਆਦਾ ਨੈਚੁਰਲ ਲੱਗੇ। ਅਤੇ ਲਤਾ ਜੀ ਨੇ ਇਹ ਚੀਜ਼ ਕੀਤੀ ਅਤੇ ਜਦੋਂ ਗਾਣਾ ਰਿਕਾਰਡ ਹੋਇਆ ਨਾ ਉਹ ਆਪਣੇ ਆਪ ਦੇ ਵਿੱਚ ਬਹੁਤ ਹੀ ਵੱਖਰਾ ਸੀਗਾ। ਅਤੇ ਅੱਜ ਵੀ ਜਦੋਂ ਅਸੀਂ ਇਹ ਗੀਤ ਸੁਣਦੇ ਹਾਂ ਤਾਂ ਮਨ ਨੂੰ ਇੱਕ ਅਲੱਗ ਜਿਹਾ ਸਕੂਨ ਜਿਹੜਾ ਉਹ ਮਿਲਦਾ। ਜੰਗਲੀ ਮੂਵੀ ਦਾ ਇਹ ਗੀਤ ਆ ਰਿਹਾ ਜੀ ਤੁਹਾਡੇ ਰੇਡੀਓ ਸੈੱਟ 'ਤੇ।

ਇਕਾਈ ਜਾਂ ਵਿਅਕਤੀਆਂ ਨੂੰ ਸਨਟੈਕ ਸਿਟੀ ਨਾਂ ਦੀ ਇੱਕ ਮੈਗਾ ਰੀਅਲ ਅਸਟੇਟ ਪ੍ਰੋਜੈਕਟ ਵਿਕਸਿਤ ਕਰਨ ਲਈ ਜ਼ਮੀਨ ਦੀ ਵਰਤੋਂ 'ਚ ਤਬਦੀਲੀ ਦੀ ਇਜਾਜ਼ਤ ਦਿੱਤੀ ਗਈ ਸੀ। ਇਸੇ ਦੌਰਾਨ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਅੱਜ ਸਹਿਗਲ ਨੂੰ ਮੋਹਾਲੀ ਸਥਿਤ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੇ ਅਦਾਲਤ ਨੇ ਉਸ ਨੂੰ 27 ਮਈ ਤੱਕ ਈਡੀ ਰਿਮਾਂਡ 'ਤੇ ਭੇਜਣ ਦੇ ਹੁਕਮ ਦਿੱਤੇ ਨੇ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਅੱਜ 91 ਪੈਸੇ ਫੀ ਲੀਟਰ ਤੱਕ ਦਾ ਵਾਧਾ ਕੀਤਾ ਗਿਆ, ਜੋ ਕਿ 10 ਦਿਨਾਂ ਤੋਂ ਵੀ ਘੱਟ ਸਮੇਂ 'ਚ ਤੀਜਾ ਵਾਧਾ ਏ। ਉਧਰ ਇੰਦਰਪ੍ਰਸਥ ਗੈਸ ਲਿਮਟਿਡ ਨੇ ਅੱਜ CNG ਦੀ ਕੀਮਤ ਵਿੱਚ 1 ਰੁਪਏ ਦਾ ਵਾਧਾ ਕੀਤਾ। ਇਸ ਵਾਧੇ ਤੋਂ ਬਾਅਦ ਰਾਜਧਾਨੀ ਵਿੱਚ 1 ਕਿਲੋਗ੍ਰਾਮ CNG ਦੀ ਨਵੀਂ ਦਰ 81 ਰੁਪਏ 9 ਪੈਸੇ ਹੋ ਗਈ ਹੈ। ਇਸੇ ਦੌਰਾਨ ਇੰਡੀਅਨ ਆਇਲ ਨੇ ਕਿਹਾ ਕਿ ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ਸਥਿਰ ਹੈ ਅਤੇ ਈਂਧਨ ਦੀ ਕੋਈ ਕਮੀ ਨਹੀਂ ਹੈ। ਇੱਕ ਬਿਆਨ ਵਿੱਚ ਇੰਡੀਅਨ ਆਇਲ ਨੇ ਕਿਹਾ ਕਿ ਮੰਗ ਸਪਲਾਈ ਅਸੰਤੁਲਨ ਅਤੇ ਚੋਣਵੇਂ ਖੇਤਰਾਂ 'ਚ ਵਧੀ ਹੋਈ ਮੰਗ ਕਾਰਨ ਕੁਝ ਪ੍ਰਚੂਨ ਦੁਕਾਨਾਂ 'ਤੇ ਅਸਥਿਰਤਾ ਦੀਆਂ ਖ਼ਬਰਾਂ ਨੇ। ਅਜਿਹੀਆਂ ਘਟਨਾਵਾਂ ਇੰਡੀਅਨ ਆਇਲ ਨੇ ਦੇਸ਼ ਭਰ ਵਿੱਚ 42,000 ਤੋਂ ਵੱਧ ਪ੍ਰਚੂਨ ਦੁਕਾਨਾਂ ਦੇ ਨੈੱਟਵਰਕ ਦੇ ਅੰਦਰ ਕੁਝ ਪ੍ਰਚੂਨ ਵਿਕਰੇਤਾਵਾਂ ਤੱਕ ਸੀਮਿਤ ਨੇ। ਇੰਡੀਅਨ ਆਇਲ ਨੇ ਦੱਸਿਆ ਕਿ 1 ਮਈ ਤੋਂ 22 ਮਈ ਤੱਕ ਦੀ ਮਿਆਦ ਦੌਰਾਨ ਕੰਪਨੀ ਨੇ ਈਂਧਨ ਦੀ ਵਿਕਰੀ 'ਚ ਮਹੱਤਵਪੂਰਨ ਵਾਧਾ ਦੇਖਿਆ ਏ। ਪੰਜਾਬ ਸਰਕਾਰ ਨੇ ਅਤਿ ਦੀ ਗਰਮੀ ਦੇ ਮੱਦੇਨਜ਼ਰ ਲੋਕਾਂ ਨੂੰ ਰਾਹਤ

ਕੀਤਾ ਗਿਆ ਜੋ ਕਿ 10 ਦਿਨਾਂ ਤੋਂ ਵੀ ਘੱਟ ਸਮੇਂ 'ਚ ਤੀਜਾ ਵਾਧਾ ਹੈ। ਉਧਰ ਇੰਦਰਪ੍ਰਸਥ ਗੈਸ ਲਿਮਟਿਡ ਨੇ ਅੱਜ CNG ਦੀ ਕੀਮਤ ਵਿੱਚ 1 ਰੁਪਏ ਦਾ ਵਾਧਾ ਕੀਤਾ ਹੈ। ਇਸ ਵਾਧੇ ਤੋਂ ਬਾਅਦ ਰਾਜਧਾਨੀ ਵਿੱਚ 1 ਕਿਲੋਗ੍ਰਾਮ CNG ਦੀ ਨਵੀਂ ਦਰ 81 ਰੁਪਏ 9 ਪੈਸੇ ਹੋ ਗਈ ਹੈ। ਇਸੇ ਦੌਰਾਨ ਇੰਡੀਅਨ ਆਇਲ ਨੇ ਕਿਹਾ ਕਿ ਦੇਸ਼ ਵਿੱਚ ਪੈਟਰੋਲ ਤੇ ਡੀਜ਼ਲ ਦੀ ਸਪਲਾਈ ਸਥਿਰ ਹੈ ਤੇ ਈਂਧਨ ਦੀ ਕੋਈ ਕਮੀ ਨਹੀਂ ਹੈ। ਇੱਕ ਬਿਆਨ ਵਿੱਚ ਇੰਡੀਅਨ ਆਇਲ ਨੇ ਕਿਹਾ ਕਿ ਮੰਗ ਸਪਲਾਈ ਅਸੰਤੁਲਨ ਤੇ ਚੋਣਵੇਂ ਖੇਤਰਾਂ 'ਚ ਵਧੀ ਹੋਈ ਮੰਗ ਕਾਰਨ ਕੁਝ ਪ੍ਰਚੂਨ ਦੁਕਾਨਾਂ ਤੇ ਅਸਥਿਰਤਾ ਦੀਆਂ ਖਬਰਾਂ ਨੇ। ਅਜਿਹੀਆਂ ਘਟਨਾਵਾਂ ਇੰਡੀਅਨ ਆਇਲ ਨੇ ਦੇਸ਼ ਭਰ ਵਿੱਚ 42,000 ਤੋਂ ਵੱਧ ਪ੍ਰਚੂਨ ਦੁਕਾਨਾਂ ਦੇ ਨੈਟਵਰਕ ਦੇ ਅੰਦਰ ਕੁਝ ਪ੍ਰਚੂਨ ਵਿਕਰੇਤਾਵਾਂ ਤੱਕ ਸੀਮਿਤ ਨੇ। ਇੰਡੀਅਨ ਆਇਲ ਨੇ ਦੱਸਿਆ ਕਿ 1 ਮਈ ਤੋਂ 22 ਮਈ ਤੱਕ ਦੀ ਮਿਆਦ ਦੌਰਾਨ ਕੰਪਨੀ ਨੇ ਈਂਧਨ ਦੀ ਵਿਕਰੀ 'ਚ ਮਹੱਤਵਪੂਰਨ ਵਾਧਾ ਦੇਖਿਆ ਏ। ਪੰਜਾਬ ਸਰਕਾਰ ਨੇ ਅੱਤ ਦੀ ਗਰਮੀ ਦੇ ਮੱਦੇਨਜ਼ਰ ਲੋਕਾਂ ਨੂੰ ਰਾਹਤ ਦੇਣ ਦੇ ਉਦੇਸ਼ ਨਾਲ ਅਹਿਮ ਫੈਸਲਾ ਲੈਂਦੇ ਹੋਏ ਸੂਬੇ ਦੇ ਸਾਰੇ ਦਫ਼ਤਰਾਂ, ਸਕੂਲਾਂ ਤੇ ਕਾਲਜਾਂ ਦਾ ਸਮਾਂ ਬਦਲਣ ਦਾ ਐਲਾਨ ਕੀਤੈ। ਨਵੇਂ ਸਮੇਂ ਮੁਤਾਬਕ ਕੰਮਕਾਜ ਦਾ ਸਮਾਂ ਮੌਜੂਦਾ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਦੀ ਬਜਾਏ ਸਵੇਰੇ 7:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਹੋਵੇਗਾ। ਇਸ ਫੈਸਲੇ ਦਾ ਐਲਾਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਬਦਲਿਆ ਹੋਇਆ ਸਮਾਂ 25 ਮਈ ਤੋਂ ਲਾਗੂ ਹੋਵੇਗਾ ਅਤੇ ਅਗਲੇ ਹੁਕਮਾਂ ਤੱਕ ਜਾਰੀ ਰਹੇਗਾ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ ਲਿਮਟਿਡ ਦੇ ਅੰਕੜਿਆਂ ਮੁਤਾਬਕ ਬਿਜਲੀ ਦਾ ਪੀਕ ਲੋਡ ਦੁਪਹਿਰ 1 ਵਜੇ ਤੋਂ ਬਾਅਦ ਸ਼ੁਰੂ ਹੁੰਦਾ। ਇਸ ਲਈ ਦਫ਼ਤਰਾਂ ਦਾ ਨਵਾਂ ਸਮਾਂ ਬਿਜਲੀ ਦੀ ਖਪਤ ਨੂੰ ਘਟਾਉਣ ਤੇ ਬਿਜਲੀ ਦੇ ਬੁਨਿਆਦੀ ਢਾਂਚੇ ਦੇ ਦਬਾਅ ਨੂੰ ਘੱਟ ਕਰਨ ਵਿੱਚ ਵੀ ਮਦਦ ਕਰੇਗਾ। ਮੌਸਮ ਵਿਭਾਗ ਨੇ ਪੂਰਬੀ ਉੱਤਰ ਪ੍ਰਦੇਸ਼, ਪੂਰਬੀ ਮੱਧ ਪ੍ਰਦੇਸ਼ ਤੇ ਵਿਦਰਭ ਲਈ ਕੱਲ੍ਹ ਤੱਕ ਭਿਆਨਕ ਲੂ ਵਗਣ ਬਾਰੇ ਰੈੱਡ ਅਲਰਟ ਜਾਰੀ ਕੀਤਾ। ਅਗਲੇ 6 ਤੋਂ 7 ਦਿਨਾਂ ਤੱਕ ਉੱਤਰ ਪੱਛਮ, ਮੱਧ ਤੇ ਪੂਰਬੀ ਭਾਰਤ ਦੇ ਕਈ ਹਿੱਸਿਆਂ 'ਚ ਲੂ ਦੀ ਅਜਿਹੀ ਸਥਿਤੀ ਬਣੇ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ। IPL ਕ੍ਰਿਕਟ ਵਿੱਚ ਅੱਜ ਸ਼ਾਮ ਲਖਨਊ ਸੁਪਰ ਜਾਇੰਟਸ ਦਾ ਮੁਕਾਬਲਾ ਪੰਜਾਬ ਕਿੰਗਸ ਨਾਲ ਸ਼ਾਮੀ 7:30 ਵਜੇ ਲਖਨਊ ਦੇ ਭਾਰਤ ਰਤਨ ਸ੍ਰੀ ਅਟਲ ਬਿਹਾਰੀ ਵਾਜਪੇਈ ਕਾਨਾ ਸਟੇਡੀਅਮ 'ਚ ਹੋਵੇਗਾ। ਅਤੇ ਆਖਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੱਖ ਵੱਖ ਸਰਕਾਰੀ ਵਿਭਾਗਾਂ ਅਤੇ ਸੰਗਠਨਾਂ ਵਿੱਚ ਨਵਨਿਯੁਕਤ ਨੌਜਵਾਨਾਂ ਨੂੰ 51,000 ਤੋਂ ਵੱਧ ਨਿਯੁਕਤੀ ਪੱਤਰ ਵੰਡੇ। ਪੰਜਾਬ 'ਚ ਰੋਜ਼ਗਾਰ ਮੇਲੇ ਦੌਰਾਨ ਰੇਲ ਕੋਚ ਫੈਕਟਰੀ ਕਪੂਰਥਲਾ 'ਚ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਅਤੇ ਪਟਿਆਲਾ ਲੋਕੋਮੋਟਿਵ ਵਰਕਰਸ 'ਚ ਮੁੱਖ ਪ੍ਰਸ਼ਾਸਕੀ ਅਧਿਕਾਰੀ ਨੇ ਨਵਨਿਯੁਕਤ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਤਕਸੀਮ ਕੀਤੇ। ਜਲੰਧਰ ਸਥਿਤ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਇੰਡੀਅਨ ਕੋਆਪਰੇਟਿਵ ਹਾਊਸ ਬਿਲਡਿੰਗ ਸੁਸਾਇਟੀ ਦੇ ਸਕੱਤਰ ਅਜੇ ਸਹਿਗਲ ਮਨੀ ਲਾਂਡਰਿੰਗ ਮਾਮਲੇ 'ਚ ਗ੍ਰਿਫਤਾਰ। ਮੋਹਾਲੀ ਦੀ ਇੱਕ ਵਿਸ਼ੇਸ਼ ਅਦਾਲਤ ਨੇ ਉਸ ਨੂੰ 27 ਮਈ ਤੱਕ ED ਰਿਮਾਂਡ 'ਤੇ ਭੇਜਿਆ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 6:20 'ਤੇ। ਨਮਸਕਾਰ।

ਹਨੂਮਾਨਗੜ੍ਹ ਤੋਂ ਬਲਵਿੰਦਰ ਸਰਾਂ ਪਿੰਡ ਮੂਰਜਨ ਸਿੱਖਾਂ ਤੋਂ ਬਹੁਤ ਬਹੁਤ ਸ਼ੁਕਰੀਆ ਜੀ ਮੈਸੇਜ ਭੇਜਣ ਵਾਸਤੇ। ਤੁਸੀਂ ਮਿਲੇ ਤਾਂ ਮੈਨੂੰ ਖੁਦਾ ਮਿਲ ਗਿਆ, ਤੁਸੀਂ ਮਿਲੇ ਤਾਂ ਮੈਨੂੰ ਖੁਦਾ ਮਿਲ ਗਿਆ, ਵਰਨਾ ਅਸੀਂ ਆਪਣੀ ਖੁਸ਼ੀ ਤੋਂ ਬੇਖਬਰ ਸੀ। ਤੁਸੀਂ ਆ ਕੇ ਜ਼ਿੰਦਗੀ ਨੂੰ ਸਕੂਨ ਦੇ ਦਿੱਤਾ, ਜਿਸ ਦੀ ਦੁਆ ਅਸੀਂ ਬਰਸੋਂ ਤੋਂ ਕਰਦੇ ਆ ਰਹੇ ਹਾਂ। ਲੋਹਾ ਬਾਜ਼ਾਰ ਮਲੇਰਕੋਟਲਾ ਤੋਂ ਰਾਕੇਸ਼ ਕੁਮਾਰ ਜੀ ਦਾ ਇਹ ਮੈਸੇਜ। ਇੱਕ ਹੋਰ ਮੈਸੇਜ, ਇਹ ਦੁਨੀਆ ਖੁਸ਼ ਕਰਨ ਦੇ ਲਈ ਮੈਂ, ਇਹ ਦੁਨੀਆ ਖੁਸ਼ ਕਰਨ ਦੇ ਲਈ ਮੈਂ ਆਪਣਾ ਆਪ ਵੀ ਭੁੱਲ ਬੈਠਾ, ਇਹ ਦੁਨੀਆ ਖੁਸ਼ ਕਰਨ ਦੇ ਲਈ ਮੈਂ ਆਪਣਾ ਆਪ ਵੀ ਭੁੱਲ ਬੈਠਾ, ਜਿਹਦੇ ਅੱਗੇ ਨਹੀਂ ਖੁੱਲ੍ਹਣਾ ਸੀ ਉਹਦੇ ਅੱਗੇ ਵੀ ਖੁੱਲ੍ਹ ਬੈਠਾ, ਇਹ ਦੁਨੀਆ ਫਿਰ ਵੀ ਖੁਸ਼ ਨਾ ਹੋਈ ਪਰ ਮੈਂ ਵੀਰੇ ਰੁੱਲ ਬੈਠਾ, ਇਹ ਦੁਨੀਆ ਖੁਸ਼ ਕਰਨ ਦੇ ਲਈ ਮੈਂ ਆਪਣਾ ਆਪ ਵੀ ਭੁੱਲ ਬੈਠਾ। ਇਹ ਮੈਸੇਜ ਪਾਲੀ ਪਿਆਲਾ ਜੀ ਵੱਲੋਂ ਹੁਸ਼ਿਆਰਪੁਰ ਤੋਂ, ਔਰ ਬਹੁਤ ਹੀ ਇੱਕ ਗੂੜਾ ਸੁਨੇਹਾ ਇਸ ਮੈਸੇਜ ਦੇ ਥਰੂ ਕਿ ਸਹੀ ਗੱਲ ਹੈ, ਕਈ ਵਾਰੀ ਦੁਨੀਆ ਨੂੰ ਖੁਸ਼ ਕਰਦਿਆਂ ਕਰਦਿਆਂ ਨਾ ਅਸੀਂ ਆਪਣੇ ਆਪ ਨੂੰ ਅਤੇ ਆਪਣੀ ਖੁਸ਼ੀ ਨੂੰ ਭੁੱਲ ਜਾਂਦੇ ਹਾਂ। ਇਸ ਕਰਕੇ ਆਪਣੀ ਖੁਸ਼ੀ ਨੂੰ ਨਹੀਂ ਭੁੱਲਣਾ, ਆਪਣੀ ਖੁਸ਼ੀ ਵੀ ਹਮੇਸ਼ਾ ਧਿਆਨ ਦੇ ਵਿੱਚ ਰੱਖਣੀ ਹੈ, ਕਿਉਂਕਿ ਦੁਨੀਆ ਜ਼ਰੂਰੀ ਹੈ ਪਰ ਆਪਣੇ ਜਜ਼ਬਾਤ ਅਤੇ ਆਪਣੇ ਜਿਹੜੇ ਅਹਿਸਾਸ ਨੇ ਉਹ ਵੀ ਬਹੁਤ ਜ਼ਰੂਰੀ ਨੇ। ਅਤੇ ਸੁਣਦੇ ਹਾਂ ਇਸ ਪ੍ਰੋਗਰਾਮ ਦੇ ਵਿੱਚ ਅਗਲਾ ਟਰੈਕ। ਪ੍ਰੋਗਰਾਮ ਚੱਲ ਰਿਹਾ ਹੈ ਦਿਲ ਅੱਜ ਸ਼ਾਇਰ ਹੈ, ਅਤੇ ਤੁਸੀਂ ਬਣੇ ਹੋਏ ਹੋ ਮੇਰੇ ਨਾਲ, ਯਾਨੀ ਕਿ ਆਪਣੀ ਦੋਸਤ ਵੰਦਨਾ ਦੇ ਨਾਲ ਉਡੀਕ ਰਹੀ ਹਾਂ ਮੈਂ ਤੁਹਾਡੇ ਬਹੁਤ ਸੋਹਣੇ ਸੋਹਣੇ ਜਿਹੇ ਮੈਸੇਜਸ। ਪੜ੍ਹਾਂਗੇ ਕੁਝ ਹੋਰ ਸੁਨੇਹੇ ਇਸ ਖੂਬਸੂਰਤ ਜਿਹੇ ਟਰੈਕ ਤੋਂ ਬਾਅਦ। ਤੁਸੀਂ ਕਿਤੇ ਨਹੀਂ ਜਾਣਾ, ਪ੍ਰੋਗਰਾਮ ਦਿਲ ਅੱਜ ਸ਼ਾਇਰ ਦੇ ਵਿੱਚ ਇਸੇ ਤਰੀਕੇ ਦੇ ਨਾਲ ਬਣੇ ਰਹਿਣਾ ਤੁਸੀਂ।

ਚੌਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ ਹੁਣ 20 ਮਈ ਤੋਂ ਵਧਾ ਕੇ 30 ਮਈ 2026 ਕਰ ਦਿੱਤੀ ਗਈ ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੁਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।

ਰਿਹਾ ਦਿਲਾ ਚਾਇਰ ਤੇ ਆ ਰਹੇ ਨੇ ਤੁਹਾਡੇ ਸੋਹਣੇ ਸੁਨੇਹੇ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਪੜਾਂਗੇ ਕੁਝ ਹੋਰ ਮੈਸੇਜ ਇਸ ਗੀਤ ਤੋਂ ਬਾਅਦ ਇਸ ਖੂਬਸੂਰਤ ਦਿਲਜੀਤ ਦੋਸਾਂਝ ਦੇ ਗੀਤ ਤੋਂ ਬਾਅਦ ਤੁਸੀਂ ਕਿਤੇ ਨਹੀਂ ਜਾਣਾ ਤੁਸੀਂ ਬਣੇ ਰਹਿਣਾ ਮੇਰੇ ਨਾਲ ਯਾਨੀ ਕਿ ਆਪਣੀ ਦੋਸਤ ਵੰਦਨਾ ਦੇ ਨਾਲ ਅਤੇ ਇਸੇ ਤਰੀਕੇ ਦੇ ਨਾਲ 98 55 10 10 27 ਦੇ ਉੱਤੇ ਤੁਸੀਂ ਆਪਣੇ ਸੋਹਣੇ ਸੋਹਣੇ ਜਿਹੇ ਸੁਨੇਹੇ ਸੋਹਣੇ ਸੋਹਣੇ ਜਿਹੇ ਮੈਸੇਜਿਸ ਇਸੇ ਤਰੀਕੇ ਦੇ ਨਾਲ ਭੇਜਦੇ ਰਹਿਣਾ ਫਿਲਹਾਲ ਸੁਣਦੇ ਹਾਂ ਇਸ ਖੂਬਸੂਰਤ ਜਿਹੇ ਟਰੈਕ ਨੂੰ ਅਤੇ ਤੁਸੀਂ ਆਓ ਫਟਾਫਟ ਤੋਂ ਵਾਪਸ

ਬਾਪੂ ਨੇ ਬਥੇਰੀ, ਖੈਰ ਇਹ ਮੈਨੂੰ ਲੱਗਦਾ ਹੈ ਕਿ ਕਾਫੀ ਜ਼ਿਆਦਾ ਲੰਬਾ ਮੈਸੇਜ ਹੈ, ਮੈਨੂੰ ਲੱਗਦਾ ਹੈ ਕਿ ਮੈਸੇਜ ਜਿਹੜਾ ਹੈ ਨਾ ਇਹ ਮੈਸੇਜ ਭੇਜਿਆ। ਵੈਸੇ ਪਿੰਡ ਮੇਡੂਖੇੜਾ ਬਲੋਕ ਲੰਬੀ ਨੇੜੇ ਮੰਡੀ ਡੱਬਵਾਲੀ ਕ੍ਰਿਸ਼ਨ ਕੁਮਾਰ, ਕਮਲਾ ਦੇਵੀ, ਰਾਮ ਪ੍ਰਤਾਪ, ਜੋਤੀ, ਸੁਮਨ ਅਤੇ ਮਨੀਸ਼ਾ ਵੱਲੋਂ। ਬਹੁਤ ਹੀ ਸੋਹਣਾ ਜਿਹਾ ਮੈਸੇਜ, ਬਹੁਤ ਬਹੁਤ ਸ਼ੁਕਰੀਆ ਇੰਨੇ ਸੋਹਣੇ ਸੋਹਣੇ ਮੈਸੇਜਸ ਕਰਨ ਵਾਸਤੇ ਤੁਹਾਡੇ ਵੱਲੋਂ, ਅਤੇ ਇੱਦਾਂ ਹੀ ਬਹੁਤ ਸੋਹਣੇ ਸੋਹਣੇ ਮੈਸੇਜਸ ਆ ਰਹੇ ਨੇ। ਬਟ ਫਿਲਹਾਲ ਸੁਣਦੇ ਹਾਂ ਇਸ ਖੂਬਸੂਰਤ ਜਿਹੇ ਇੱਕ ਟਰੈਕ ਨੂੰ, ਜਿਹੜਾ ਕਿ ਹੈ ਲਖਵਿੰਦਰ ਵਡਾਲੀ ਜੀ ਦੀ ਆਵਾਜ਼ ਦੇ ਵਿੱਚ। ਅਤੇ ਇਸ ਤੋਂ ਬਾਅਦ ਦੇ ਵਿੱਚ ਜਿਹੜੇ ਹੋਰ ਮੈਸੇਜਸ ਆ ਰਹੇ ਨੇ ਉਹਨਾਂ ਨੂੰ ਅਸੀਂ ਕੰਟੀਨਿਊ ਕਰਾਂਗੇ, ਪੜ੍ਹਾਂਗੇ। ਬਟ ਫਿਲਹਾਲ ਵਿਲਾ ਜੀ ਇਹ ਸੋਹਣੇ ਜਿਹੇ ਗਾਣੇ ਨੂੰ ਸੁਣਨ ਦਾ, ਇੰਜੋਏ ਕਰਦੇ ਰਹੋ ਮੇਰੇ ਨਾਲ ਪ੍ਰੋਗਰਾਮ ਦਿਲ ਅੱਜ ਸ਼ਾਇਰ ਹੈ, ਅਤੇ ਇਸ ਖੂਬਸੂਰਤ ਜਿਹੇ ਟਰੈਕ ਨੂੰ ਇੰਜੋਏ ਕਰੋ ਅਤੇ ਵਾਪਸ ਆਓ ਫਟਾਫਟ ਤੋਂ।

ਕਹਿੰਦੇ ਭੋਲੇ ਭਾਲੇ ਜੇ ਸਵਾਲ, ਭੋਲੇ ਭਾਲੇ ਜੇ ਜਵਾਬ ਸੀ। ਭੋਲੇ ਭਾਲੇ ਜੇ ਸਵਾਲ, ਭੋਲੇ ਭਾਲੇ ਜੇ ਜਵਾਬ ਸੀ। ਫੁੱਲਾਂ ਵਾਂਗ ਖਿੜਿਆ ਰਹਿੰਦਾ ਸੀ ਸਦਾ ਚਿਹਰਾ, ਵੱਲ ਸਕੂਲ ਦੇ ਜਾਂਦੇ ਹੋਏ ਤੂੰ ਹੱਥ ਮੇਰਾ ਅਤੇ ਮੈਂ ਫੜਿਆ ਹੁੰਦਾ ਸੀ ਤੇਰਾ। ਨਾ ਟਾਈਮ ਦੀ ਕੋਈ ਪਾਬੰਦੀ ਸੀ, ਨਾ ਸੀ ਫਿਕਰਾਂ ਵਾਲਾ ਘੇਰਾ। ਬਚਪਨ ਵਰਗੇ ਦਿਨ ਲੱਭਦਾ ਏ, ਜੱਸਲ ਲੱਭਦਾ ਏ ਦਿਲ ਮੇਰਾ। ਬਹੁਤ ਹੀ ਸੋਹਣਾ ਜਿਹਾ, ਬਹੁਤ ਹੀ ਖੂਬਸੂਰਤ ਜਿਹਾ ਮੈਸੇਜ ਇਹ ਮੇਨ ਬਾਜ਼ਾਰ ਪਿੰਡ ਚੌਕੇ ਜ਼ਿਲ੍ਹਾ ਬਠਿੰਡਾ ਬਸੰਤ ਟੇਲਰ ਬੇਟਾ ਲਵਦੀਪ ਸਿੰਘ ਜੱਸਲ। ਬਹੁਤ ਸੋਹਣਾ ਜਿਹਾ ਮੈਸੇਜ, ਬਹੁਤ ਬਹੁਤ ਸ਼ੁਕਰੀਆ ਮੈਸੇਜ ਕਰਨ ਲਈ। ਅਤੇ ਇੱਕ ਨਾ ਰਿਕੁਐਸਟ ਹੈ ਤੁਹਾਡੇ ਸਾਰਿਆਂ ਦੇ ਲਈ ਕਿ ਮੈਸੇਜ ਪੜ੍ਹਨ ਨੂੰ ਮੈਨੂੰ ਕੋਸ਼ਿਸ਼ ਹੁੰਦੀ ਹੈ ਮੇਰੀ ਕਿ ਸਾਰਿਆਂ ਦੇ ਮੈਸੇਜ ਇਸ ਪ੍ਰੋਗਰਾਮ ਦੇ ਵਿੱਚ ਮੈਂ ਜ਼ਰੂਰ ਸ਼ਾਮਿਲ ਕਰਾਂ। ਬਹੁਤ ਸਾਰੇ ਮੈਸੇਜ ਆਉਂਦੇ ਨੇ, ਪਰ ਤੁਸੀਂ ਆਪਣਾ ਮੈਸੇਜ ਭੇਜ ਕੇ ਵੇਟ ਕਰਿਆ ਕਰੋ ਮੈਸੇਜ ਨੂੰ ਰੀਡ ਕਰਨ ਵਾਸਤੇ, ਕਿਉਂਕਿ ਕਈ ਵਾਰੀ ਬਹੁਤ ਸਾਰੇ ਲਿਸਨਰਸ ਜਿਹੜੇ ਨੇ ਮੈਸੇਜ 'ਤੇ ਮੈਸੇਜ ਬੈਕ ਟੂ ਬੈਕ ਭੇਜਦੇ ਜਾਂਦੇ ਨੇ, ਫਿਰ ਉਹਨਾਂ ਦਾ ਮੈਸੇਜ ਸਭ ਤੋਂ ਜ਼ਿਆਦਾ ਚਾਂਸ ਰਹਿੰਦੇ ਨੇ ਮਿਸ ਹੋਣ ਦੇ, ਕਿਉਂਕਿ ਉਹ ਮੈਸੇਜ ਪੜ੍ਹਿਆ ਨਹੀਂ ਜਾਂਦਾ, ਪਤਾ ਹੀ ਨਹੀਂ ਲੱਗਦਾ ਕਿ ਉਹ ਮੈਸੇਜ ਹੈ ਕਿਹੜਾ, ਮਤਲਬ ਉਹ ਸ਼ਾਮਿਲ ਕਰਾਉਣਾ ਚਾਹ ਰਹੇ ਨੇ ਪ੍ਰੋਗਰਾਮ ਦੇ ਵਿੱਚ। ਇਸ ਕਰਕੇ ਮੈਸੇਜ ਭੇਜ ਕੇ ਉਡੀਕ ਕਰਿਆ ਕਰੋ, ਤੁਹਾਡਾ ਮੈਸੇਜ ਮੈਂ ਜ਼ਰੂਰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾਂਗੀ, ਜਾਂ ਫਿਰ ਜਿਹੜੇ ਵੀ ਬੈਠੇ ਹੁੰਦੇ ਨੇ ਆਰਜੇ ਉਹ ਪ੍ਰੋਗਰਾਮ ਦੇ ਵਿੱਚ ਜ਼ਰੂਰ ਸ਼ਾਮਿਲ ਕਰਦੇ ਨੇ। ਇਸ ਕਰਕੇ ਥੋੜ੍ਹਾ ਜਿਹਾ ਇੰਤਜ਼ਾਰ।

ਕਹਿੰਦੇ ਕਮਲਾ ਜਿਹਾ ਕਰਤਾ ਹੁਣ ਜ਼ਿੰਦਗੀ ਤੋਂ ਹਾਰੇ ਲੱਗਦੇ, ਅਸੀਂ ਕਈ ਸਾਥ ਤੇਰੇ ਤੋਂ ਵਾਰੇ ਲੱਗਦੇ, ਮਹਿਫਿਲਾਂ ਖਾਮੋਸ਼ ਨਹੀਂ ਸਾਡੀਆਂ ਅਸੀਂ ਇਸ਼ਕਾ ਤਾਰੇ ਲੱਗਦੇ, ਤੇਰੇ ਪੀਠੇ ਦੀ ਮਹਿਕ ਕੋਲ ਅਸੀਂ ਨਿੱਤ ਸੂਲੀ ਚਾੜੇ ਲੱਗਦੇ। ਗੋਪੀ ਰੇਰੂ ਜਲੰਧਰ।

ਬਹੁਤ ਸੋਹਣਾ ਮੈਸੇਜ, ਬਹੁਤ ਵਧੀਆ। ਪਰ ਜ਼ਿੰਦਗੀ ਨੂੰ ਪੋਜ਼ਿਟਿਵ ਐਟੀਟਿਊਡ ਦੇ ਨਾਲ ਜੀਣਾ ਚਾਹੀਦਾ ਵੀ ਹੈ ਅਤੇ ਜੀਣਾ ਪੈਂਦਾ ਵੀ ਹੈ, ਕਿਉਂਕਿ ਲਾਈਫ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਇੱਦਾਂ ਦੀਆਂ ਹੁੰਦੀਆਂ ਨੇ ਕਈ ਵਾਰੀ ਜਿਹੜੀਆਂ ਸਾਡੇ ਮੁਤਾਬਿਕ ਨਹੀਂ ਹੁੰਦੀਆਂ, ਪਰ ਅਸੀਂ ਜ਼ਿੰਦਗੀ ਨੂੰ ਉਸੇ ਫਲੋ ਦੇ ਨਾਲ ਜੀਣਾ ਹੁੰਦਾ, ਕਿਉਂਕਿ ਪੋਜ਼ਿਟਿਵ ਐਟੀਟਿਊਡ ਜਦੋਂ ਲੈ ਕੇ ਜੀਂਦੇ ਹਾਂ ਤਾਂ ਜ਼ਿੰਦਗੀ ਥੋੜ੍ਹੀ ਜਿਹੀ ਸੌਖੀ ਲੱਗਣ ਲੱਗ ਜਾਂਦੀ ਹੈ ਜੀਣੀ। ਅੱਛਾ, ਕਹਿੰਦੇ ਸਫ਼ਰ ਵੀ ਛੂਟ ਜਾਏਗਾ, ਯੇ ਸ਼ਹਿਰ ਵੀ ਛੂਟ ਜਾਏਗਾ, ਜਹਾਂ ਬਚਪਨ ਹੰਸ ਕਰ ਗੁਜ਼ਰਾ ਥਾ, ਵੋ ਘਰ ਵੀ ਇੱਕ ਦਿਨ ਛੂਟ ਜਾਏਗਾ, ਜਿਸ ਆਂਗਨ ਮੇਂ ਗਿਰ ਕਰ ਹਮਨੇ ਚਲਨਾ ਔਰ ਸੰਭਲਨਾ ਸੀਖਾ ਥਾ, ਏਕ ਦਿਨ ਵਹੀ ਦਰਵਾਜ਼ਾ ਵੀ ਹਮੇਂ ਮਹਿਮਾਨ ਸਮਝਨੇ ਲਗੇਗਾ। ਸੋਨੂੰ ਮਲੇਰਕੋਟਲਾ ਤੋਂ, ਔਰ ਇਹ ਜ਼ਿੰਦਗੀ ਦੀ ਸੱਚਾਈ ਹੈ ਜੀ ਇਹ ਵੀ, ਕਿਉਂਕਿ ਲਾਈਫ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ, ਨਵੇਂ ਨਵੇਂ ਚੇਂਜਸ ਆਉਂਦੇ ਨੇ ਜ਼ਿੰਦਗੀ ਦੇ ਵਿੱਚ, ਅਸੀਂ ਬਹੁਤ ਸਾਰੇ ਪੜਾਅ ਪਾਰ ਕਰਦੇ ਹਾਂ, ਕਈ ਵਾਰੀ ਘਰੋਂ ਨਿਕਲਣਾ ਪੈਂਦਾ ਛੱਡ ਕੇ ਘਰ ਬਾਰ ਆਪਣਾ, ਪਰ ਇਹ ਵੀ ਜ਼ਿੰਦਗੀ ਦਾ ਇੱਕ ਹਿੱਸਾ ਹੈ ਔਰ ਆਪਣੇ ਆਪ ਨੂੰ ਖੁਸ਼ਨਸੀਬ ਸਮਝਣਾ ਚਾਹੀਦਾ ਕਿ ਜੇ

ਤੁਹਾਡੇ ਸੋਹਣੇ ਸੋਹਣੇ ਜੇ ਮੈਸੇਜ ਪੜ੍ਹਦੇ ਪੜ੍ਹਦੇ ਅਤੇ ਨਾਲ ਨਾਲ ਇਹ ਖੂਬਸੂਰਤ ਜਿਹੜੇ ਟਰੈਕਸ ਇਹ ਨਗਮੇ ਇਹ ਗੀਤ ਸੁਣਦਿਆਂ ਸੁਣਦਿਆਂ ਟਾਈਮ ਕਿੰਨੀ ਜਲਦੀ ਬੀਤ ਗਿਆ ਪਤਾ ਹੀ ਨਹੀਂ ਲੱਗਿਆ। ਪਰ ਫਿਰ ਵੀ ਜ਼ਿੰਦਗੀ ਹੈ, ਵਕਤ ਹੈ, ਇਹ ਨਿਕਲਦਾ ਹੀ ਜਾਂਦਾ। ਜੇ ਹਜੇ ਕਿਸੇ ਨੇ ਹੁਣੇ ਟਿਊਨ ਇਨ ਕੀਤਾ ਤਾਂ ਤੁਸੀਂ ਜ਼ਰੂਰ ਮੈਸੇਜ ਆਪਣਾ ਪ੍ਰੋਗਰਾਮ ਦੇ ਵਿੱਚ ਭੇਜ ਸਕਦੇ ਹੋ। ਮੈਂ ਕੋਸ਼ਿਸ਼ ਕਰਾਂਗੀ ਕਿ ਇਸ ਪ੍ਰੋਗਰਾਮ ਦੇ ਆਖਿਰ ਵਿੱਚ ਤੁਹਾਡਾ ਮੈਸੇਜ ਜ਼ਰੂਰ ਰੀਡ ਕਰਾਂ। ਕਹਿੰਦੇ, ਕਹਾਂ ਮਿਲਤੀ ਹੈ ਜ਼ਿੰਦਗੀ ਮਨ ਚਾਹੇ ਰੰਗੋਂ ਕੀ ਛਾਂ ਮੇਂ, ਕਹਾਂ ਮਿਲਤੀ ਹੈ ਜ਼ਿੰਦਗੀ ਮਨ ਚਾਹੇ ਰੰਗੋਂ ਕੀ ਛਾਂ ਮੇਂ, ਦਿਲ ਜੋ ਚਾਹੇ ਵੈਸਾ ਸਭ ਕਹਾਂ ਹੋਤਾ ਹੈ, ਜ਼ਿੰਦਗੀ ਤੋਂ ਆਪਣੇ ਹੀ ਰੰਗੋਂ ਮੇਂ ਢਲਤੀ ਹੈ। ਜੀ ਹਾਂ, ਇਹੀ ਤਾਂ ਜ਼ਿੰਦਗੀ ਹੈ ਕਿ ਅਸੀਂ ਜੋ ਸੋਚਦੇ ਹਾਂ ਉਹ ਹੁੰਦਾ ਨਹੀਂ ਹੈ, ਅਤੇ ਜੋ ਹੁੰਦਾ ਹੈ ਉਹ ਅਸੀਂ ਸੋਚਿਆ ਨਹੀਂ ਹੁੰਦਾ, ਕਿਉਂਕਿ ਸਾਡੇ ਪਲੈਨਸ ਅਤੇ ਭਗਵਾਨ ਦੇ ਉਸ ਪਰਮਾਤਮਾ ਦੇ ਪਲੈਨਸ ਜਿਹੜੇ ਨੇ ਉਹ ਅਲੱਗ ਅਲੱਗ ਨੇ। ਇਸ ਕਰਕੇ ਜ਼ਿੰਦਗੀ ਨੂੰ ਉਸੇ ਤਰੀਕੇ ਦੇ ਨਾਲ ਜੀਓ ਜਿਸ ਤਰ੍ਹਾਂ ਦੇ ਨਾਲ ਚੱਲ ਰਹੀ ਹੈ, ਇੱਕ ਪੋਜ਼ਿਟਿਵ ਐਟੀਟਿਊਡ ਦੇ ਨਾਲ। ਖੈਰ, ਫਿਲਹਾਲ ਪ੍ਰੋਗਰਾਮ ਦੇ ਲਾਜ ਸ਼ਾਇਰ ਹੈ ਦੇ ਵਿੱਚ ਬਹੁਤ ਸੋਹਣੇ ਸੋਹਣੇ ਤੁਸੀਂ ਮੈਨੂੰ ਮੈਸੇਜਸ ਭੇਜੇ ਨੇ ਅਤੇ ਮੈਂ ਉਡੀਕ ਰਹੀ ਹਾਂ ਕੁਝ ਹੋਰ ਮੈਸੇਜਸ ਜੇ ਆਉਂਦੇ ਨੇ ਇਸ ਪ੍ਰੋਗਰਾਮ ਦੇ ਵਿੱਚ। ਫਿਲਹਾਲ ਸੁਣਦੇ ਹਾਂ ਇਸ ਖੂਬਸੂਰਤ ਜਿਹੇ ਟਰੈਕ ਨੂੰ ਅਤੇ ਤੁਸੀਂ ਫਟਾਫਟ ਤੋਂ ਵਾਪਸ ਆਓ ਪ੍ਰੋਗਰਾਮ ਦੇ ਲਾਜ ਸ਼ਾਇਰ ਹੈ ਦੇ ਵਿੱਚ ਮੇਰੇ ਨਾਲ, ਆਪਣੀ ਦੋਸਤ ਵੰਦਨਾ ਦੇ ਨਾਲ। ਇੰਜੋਏ ਕਰ ਰਹੇ ਹੋ ਤੁਸੀਂ ਇਸ ਪ੍ਰੋਗਰਾਮ ਨੂੰ।

ਕਿ ਜੀ ਨੱਚਣ ਟੱਪਣ ਵਾਲੇ ਗਾਣੇ ਹੋਣੇ ਚਾਹੀਦੇ ਨੇ, ਤੇ ਜਦੋਂ ਗੱਲ ਆਉਂਦੀ ਹੈ ਨੱਚਣ ਟੱਪਣ ਦੀ ਤੇ ਆਉਂਦਾ ਜੀ ਪੰਜਾਬੀ ਭੰਗੜਾ ਪਹਿਲਾਂ, ਤੇ ਫਿਰ ਲਾਉਂਦੇ ਹਾਂ ਜੀ ਕੋਈ ਤੜਕਤਾ ਪੜਕਤਾ ਗੀਤ। ਇੰਜੋਏ ਕਰੋ ਮੇਰੇ ਨਾਲ ਤੇ ਫਟਾਫਟ ਤੋਂ ਨੰਬਰ ਡਾਇਲ ਕਰੋ।

0: ਹਾਂਜੀ ਇੱਕ ਵਾਰੀ ਫੇਰ ਤੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਪ੍ਰੋਗਰਾਮ ਚੱਲ ਰਿਹਾ ਹੈਲੋ ਜਲੰਧਰ, ਤੇ ਤੁਸੀਂ ਬਣੇ ਹੋਏ ਹੋ ਮੇਰੇ ਨਾਲ ਆਪਣੀ ਦੋਸਤ ਵੰਦਨਾ ਦੇ ਨਾਲ। ਤੇ ਅੱਜ ਗੱਲਬਾਤ ਕਰ ਰਹੇ ਹਾਂ ਅਸੀਂ ਟ੍ਰੈਫਿਕ ਦੇ ਬਾਰੇ 'ਚ, ਤੇ ਕੁਝ ਫਨੀ ਜਿਹੇ ਕੁਐਸਚਨਸ ਮੈਂ ਪੁੱਛਾਂਗੀ ਤੁਹਾਡੇ ਤੋਂ। ਤੁਹਾਡੇ ਕੋਲ ਵੀ ਜੇ ਕੋਈ ਫਨੀ ਇੰਸੀਡੈਂਟਸ ਨੇ ਨਾ ਇੱਦਾਂ ਹੀ ਸੜਕ 'ਤੇ ਚੱਲਦੇ ਫਿਰਦਿਆਂ ਦੇ, ਕਿਉਂਕਿ ਬਹੁਤ ਕੁਝ ਹੁੰਦਾ, ਹੌਰਨ ਵੱਜਦੇ ਨੇ, ਉੱਧਰੋਂ ਦੀ ਸਿਗਨਲਸ ਹੁੰਦੇ ਨੇ ਰੈੱਡ, ਅਤੇ ਉੱਧਰੋਂ ਦੀ ਲੜਾਈ ਵੀ ਕਈ ਵਾਰੀ ਹੋ ਜਾਂਦੀ ਹੈ ਵਿੱਚ, ਇਹ ਤੂੰ ਕਿੱਦਾਂ ਅੱਗੇ ਅਤੇ ਮੈਂ ਕਿੱਦਾਂ ਅੱਗੇ, ਕਿਉਂਕਿ ਜਲਦੀ ਬੜੀ ਹੈ ਸਾਰਿਆਂ ਨੂੰ ਨਿਕਲਣ ਦੀ। ਅਤੇ ਦੇਖਦੇ ਹਾਂ ਅੱਜ ਹੁਣ ਅਗਲੀ ਕਾਲ ਜਿਹੜੀ ਇਸ ਪ੍ਰੋਗਰਾਮ 'ਚ ਕਿਹਦੀ ਲੱਗੀ ਹੈ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਮੈਮ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਮੈਮ ਸੋਨੂੰ ਬੋਲ ਰਿਹਾ ਜੀ, ਪਿੰਡ ਕੁੱਕਾ ਤਲਵੰਡੀ, ਡਿਸਟ੍ਰਿਕਟ ਕਪੂਰਥਲਾ ਤੋਂ।
0: ਸੋਨੂੰ ਜੀ, ਕੀ ਹਾਲ ਚਾਲ ਨੇ ਤੁਹਾਡੇ?
1: ਮੈਡਮ ਹਾਲ ਚਾਲ ਬਹੁਤ ਸ਼ੁਭ ਹੈ, ਤੁਸੀਂ ਸੁਣਾਓ, ਤੁਸੀਂ ਕਿਵੇਂ ਹੋ ਮੈਮ?
0: ਬਿਲਕੁਲ ਜੀ, ਬਿਲਕੁਲ ਵਧੀਆ। ਅੱਛਾ ਸੋਨੂੰ ਜੀ, ਕਿੱਥੋਂ ਬੋਲ ਰਹੇ ਹੋ, ਦੁਬਾਰਾ ਬੋਲੋ ਜਰਾ।
1: ਮੈਡਮ ਕੁੱਕਾ ਤਲਵੰਡੀ ਪਿੰਡ ਆ ਜੀ, ਡਿਸਟ੍ਰਿਕਟ ਕਪੂਰਥਲਾ ਦੇ।
0: ਅੱਛਾ ਜੀ, ਠੀਕ ਹੈ। ਤੇ ਤੁਸੀਂ ਪਹਿਲੀ ਵਾਰੀ ਕਾਲ ਲਾਇਆ ਕਿ ਅੱਗੇ ਵੀ ਗੱਲਬਾਤ ਹੁੰਦੀ ਹੈ ਤੁਹਾਡੀ?
1: ਮੈਡਮ ਕਰਦੇ ਰਹੀਦਾ ਕਾਲ ਮੈਡਮ।
0: ਠੀਕ ਹੈ, ਠੀਕ ਹੈ, ਠੀਕ ਹੈ, ਵਧੀਆ ਲੱਗਦਾ ਜੀ ਗੱਲ ਕਰਕੇ ਨਵੇਂ ਕਾਲਰਸ ਦੇ ਨਾਲ, ਨਵੇਂ ਲਿਸਨਰਸ ਦੇ ਨਾਲ ਵੀ। ਤੇ ਖੈਰ, ਮੈਨੂੰ ਲੱਗਦਾ ਕਿ ਮੇਰੀ ਤੁਹਾਡੇ ਨਾਲ ਪਹਿਲੀ ਵਾਰੀ ਗੱਲ ਹੋ ਗਈ, ਕਾਸ਼ ਨੇ ਜੁੜੇ ਨੇ, ਮੇਰੀ ਤੁਹਾਡੇ ਨਾਲ ਪਹਿਲੀ ਵਾਰੀ ਗੱਲ ਹੋਈ ਹੈ ਮੈਨੂੰ ਲੱਗਦਾ।
1: ਹਾਂਜੀ ਹਾਂਜੀ,
0: ਠੀਕ ਹੈ, ਠੀਕ ਹੈ, ਠੀਕ ਹੈ। ਅੱਛਾ ਹੁਣ ਤੁਸੀਂ ਦੱਸੋ ਜਰਾ, ਤੁਸੀਂ ਪਿੰਡ ਤੋਂ ਹੋ, ਹੈ ਨਾ? ਤੇ ਹੁਣ ਜਦੋਂ ਤੁਸੀਂ ਨਿਕਲਦੇ ਹੋ, ਤਾਂ ਤੁਸੀਂ ਜਦੋਂ ਕਿਸੇ ਨੂੰ ਇਹ ਕਹਿੰਦੇ ਹੋ ਕਿ ਮੈਂ 5 ਮਿੰਟਾਂ ਦੇ ਵਿੱਚ ਆਇਆ, ਤੇ ਫਿਰ 5 ਮਿੰਟ ਜਿਹੜੇ ਨੇ ਤੁਹਾਡੇ ਕਿੰਨੇ ਘੰਟਿਆਂ ਵਾਲੇ ਹੁੰਦੇ ਨੇ?
1: ਮੈਡਮ ਵੈਸੇ ਤੇ ਪੰਜਾਬੀਆਂ ਦੇ 5 ਮਿੰਟ ਅੱਧਾ ਪੂਰਾ ਘੰਟਾ ਲੱਗ ਗਿਆ
0: ਬੰਦਾ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ ਠੀਕ ਹੈ। ਮਤਲਬ ਕਿ ਅੱਧਾ ਪੌਣਾ ਘੰਟਾ ਪੱਕਾ ਲਾ ਕੇ ਚੱਲੀਏ ਜੇ ਕੋਈ 5 ਮਿੰਟਾਂ ਚ ਆਉਂਦਾ ਪਿਆ ਤੇ।
1: ਹਾਂਜੀ ਲੱਗ ਗਿਆ ਮੈਡਮ।
0: ਤੇ ਮੈਂ ਤਾਂ ਕਈ ਵਾਰੀ ਇਹ ਵੀ ਦੇਖਿਆ ਕਿ ਘਰ ਦੇ ਵਿੱਚ ਹੀ ਬੈਠੇ ਬੈਠੇ ਕਈ ਜਾਣਗੇ, ਬਸ ਰਸਤੇ 'ਚ ਹੀ ਆ 5 ਮਿੰਟਾਂ 'ਚ ਪਹੁੰਚਦੇ ਪਏ ਆ।
1: ਹਾਂਜੀ ਹਾਂਜੀ ਮੈਡਮ, ਇਸ ਤਰ੍ਹਾਂ ਹੁੰਦਾ ਕਈ ਵਾਰ।
0: ਠੀਕ ਹੈ। ਅੱਛਾ, ਸਭ ਤੋਂ ਜ਼ਿਆਦਾ ਹੌਰਨ ਜਿਹੜੇ ਨੇ ਸੜਕ ਦੇ ਉੱਤੇ ਕੌਣ ਮਾਰਦਾ?
1: ਹੌਰਨ ਮੈਡਮ ਦੇਖਿਆ ਗੱਡੀਆਂ ਵਾਲੇ ਜ਼ਿਆਦਾ ਮਾਰਦੇ ਮੈਡਮ ਹੌਰਨ।
0: ਤੇ ਕਦੀ ਕਿਸੇ ਨਾਲ ਲੜਾਈ ਹੋਈ ਹੈ ਕਿ ਤੁਸੀਂ ਅੱਗੇ ਕਿੱਦਾਂ ਤੇ ਮੈਂ ਕਿੱਦਾਂ ਪਿੱਛੇ? ਚਲੋ ਬਹੁਤ ਵਧੀਆ, ਬਹੁਤ ਵਧੀਆ। ਇੰਡੀਕੇਟਰ ਯੂਜ਼ ਕਰਦੇ ਹੋ ਫਿਰ?
1: ਹਾਂਜੀ ਹਾਂਜੀ ਬਿਲਕੁਲ ਮੈਮ।
0: ਤੇ ਨਾਲ ਹੱਥ ਵੀ ਵਰਤਿਆ ਜਾਂਦਾ?
1: ਨਹੀਂ ਮੈਡਮ, ਇੰਡੀਕੇਟਰ ਲੋੜ ਨਹੀਂ ਪੈਂਦੀ।
0: ਵੈਸੇ ਪੰਜਾਬੀਆਂ ਨੂੰ ਬੜੀ ਆਦਤ ਹੁੰਦੀ ਹੈ ਇੰਡੀਕੇਟਰ।

0: ਦੇ ਨਾਲ ਹੱਥ ਦੇ ਕੇ ਪੱਕਾ ਕਰਨ ਦੀ ਕਿ ਇੱਧਰ ਹੀ ਮੁੜਨਾ ਕਿਉਂਕਿ ਕਈ ਵਾਰੀ ਇੱਦਾਂ ਹੁੰਦਾ ਕਿ ਮੇਰੇ ਨਾਲ ਵੀ ਬੜੀ ਵਾਰੀ ਹੋਇਆ ਵੈਸੇ ਤਾਂ ਕਹਿੰਦੇ ਆ ਨਾ ਕਿ ਲੇਡੀਜ਼ ਜਿਹੜੀਆਂ ਇੰਡੀਕੇਟਰ ਗਲਤ ਦੇ ਕੇ ਗਲਤ ਪਾਸੇ ਮੁੜ ਜਾਂਦੀਆਂ ਮੈਂ ਕਈ ਵਾਰੀ ਬੰਦੇ ਵੀ ਬੜੇ ਇੱਦਾਂ ਦੇ ਦੇਖੇ ਆ ਅੱਗੇ ਚੱਲਦੇ ਹੋਣਗੇ ਇੰਡੀਕੇਟਰ ਖੱਬੇ ਦਾ ਦਿੱਤਾ ਤੇ ਸੱਜੇ ਨੂੰ ਮੁੜ ਜਾਂਦੇ ਤੁਸੀਂ ਕਦੀ ਇੱਦਾਂ ਕੀਤਾ ਬਹੁਤ ਸੋਹਣੀ ਜਗ੍ਹਾ ਬਹੁਤ ਸੋਹਣਾ ਗਾਣਾ ਤੇ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਥੈਂਕ ਯੂ ਜੀ ਥੈਂਕ ਯੂ
1: ਸੋ ਮਚ
0: ਓਕੇ ਜੀ ਓਕੇ ਤੇ ਲਓ ਜੀ ਸੋਨੂ ਜੀ ਵਾਸਤੇ ਬਹੁਤ ਵਧੀਆ ਜੀ ਉਹਨਾਂ ਦੀ ਡਿਮਾਂਡ ਆਈ ਹੈ ਪਲੇ ਕਰਨ ਲੱਗੀ ਹਾਂ ਮੈਂ ਗਾਣਾ ਤੁਸੀਂ ਕਿਤੇ ਨਹੀਂ ਜਾਣਾ ਫਟਾਫਟ ਤੋਂ ਇਸ ਗਾਣੇ ਤੋਂ ਬਾਅਦ ਵਾਪਸ ਹੈ ਇੱਥੇ ਹੀ ਆਉਣਾ

0: ਹਾਂਜੀ ਵੰਦਨਾ ਆਈ ਹੈ ਜੀ ਅੱਜ ਪ੍ਰੋਗਰਾਮ ਦੇ ਵਿੱਚ ਤੇ ਤੁਹਾਨੂੰ ਪਤਾ ਕਿ ਗਾਣੇ ਚੱਲਣੇ ਨੇ ਛੋਟੇ ਤੇ ਗੱਲਾਂ ਬਾਤਾਂ ਹੋਣੀਆਂ ਨੇ ਵੱਡੀਆਂ ਜੀ ਹਾਂ ਕਿਉਂਕਿ ਮੈਂ ਤਾਂ ਇਹ ਕਹਾਂਗੀ ਕਿ ਜੇ ਪ੍ਰੋਗਰਾਮ ਦਾ ਨਾਮ ਹੈਲੋ ਜਲੰਧਰ ਹੈ ਤੇ ਫਿਰ ਜੇ ਹੈਲੋ ਹੈਲੋ ਹੋਈ ਨਾ ਪੂਰੀ ਤਾਂ ਫਿਰ ਮਜ਼ਾ ਹੀ ਕਾਹਦਾ ਆਇਆ ਤੇ ਜੀ ਹਾਂ ਅਗਲੀ ਗੱਲਬਾਤ ਅਸੀਂ ਕਰਦੇ ਹਾਂ ਕਿਹੜੇ ਕਾਲਰ ਦੇ ਨਾਲ ਦੇਖਦੇ ਹਾਂ ਕੌਣ ਨੇ ਲਾਈਨ ਤੇ ਹੈਲੋ
1: ਹੈਲੋ ਵੰਦਨਾ ਮੈਡਮ ਜੀ ਨਮਸਕਾਰ ਜੀ
0: ਨਮਸਕਾਰ ਜੀ ਕੌਣ ਬੋਲ ਰਹੇ ਹੋ
1: ਮੈਂ ਰਾਮ ਰਵਾਇਆ ਸ਼ਰਮਾ ਜੀ ਪਿੰਡ ਸਮਰਾਏ ਜ਼ਿਲ੍ਹਾ ਜਲੰਧਰ ਤੋਂ ਬੋਲ ਰਿਹਾ ਜੀ
0: ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਲਈ ਰਾਮ ਰਵਾਇਆ ਜੀ ਤੇ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੁਹਾਡਾ
1: ਮੈਡਮ ਜੀ ਤੁਸੀਂ ਵੀ ਆਵਾਜ਼ ਦੇ ਜ਼ਰੀਏ ਸਾਡੇ ਨਗਰ ਸਮਰਾਏ ਪਹੁੰਚੇ ਹੈ ਜੀ ਤੁਹਾਡਾ ਵੀ ਬਹੁਤ ਸਵਾਗਤ ਹੈ ਜੀ
0: ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਸ਼ੁਕਰੀਆ ਇੰਨਾ ਪਿਆਰ ਦੇਣ ਲਈ ਤੇ ਇੰਨੇ ਪਿਆਰ ਦੇ ਨਾਲ

0: ਵੈਲਕਮ ਕਰਨ ਵਾਸਤੇ।
1: ਅੱਛਾ
0: ਰਾਮਲੂ ਭਾਈ ਜੀ, ਤੁਸੀਂ ਦੱਸੋ, ਤੁਸੀਂ ਘਰੇ ਹੀ ਰਹਿੰਦੇ ਹੋ ਕਿ ਜਾਂਦੇ ਵੀ ਹੋ ਕਦੀ ਬਾਹਰ? ਥੋੜਾ ਬਹੁਤ ਨਿਕਲਦੇ
1: ਜੀ, ਜਾਈਦਾ ਬਾਹਰ, ਗੱਡੀਆਂ ਗੁੱਡੀਆਂ ਚਲਾਈ ਦੀ।
0: ਵਾਹ ਜੀ ਵਾਹ, ਕੀ ਬਾਤ ਹੈ। ਕਿਹੜੀ ਗੱਡੀ ਚਲਾਉਂਦੇ ਹੋ ਫਿਰ?
1: ਹਿਸਾਬ ਨਾਲ ਚਲਾਈ ਦੀ ਹੈ ਜੀ।
0: ਕਿਹੜੀ ਗੱਡੀ ਚਲਾਉਂਦੇ ਹੋ?
1: ਕਰੀਦਾ ਜੀ।
0: ਅੱਛਾ ਠੀਕ ਹੈ, ਗੱਡੀ ਕਾਰ ਚਲਾਉਂਦੇ ਹੋ ਕਿ ਸਕੂਟੀ ਚਲਾਉਂਦੇ ਹੋ ਕਿ ਬਾਈਕ ਚਲਾਉਂਦੇ
1: ਹੋ? ਕਾਰ ਵੀ ਚਲਾਉਣਾ ਜੀ, ਮੈਂ ਸਕੂਟੀ ਵੀ ਚਲਾ ਰਹੀ ਜੀ, ਕਾਰ ਵੀ ਚਲਾਉਣਾ ਜੀ।
0: ਵਾਹ ਜੀ ਵਾਹ, ਵਾਹ ਜੀ ਵਾਹ, ਵਾਹ ਜੀ ਵਾਹ, ਕੀ ਬਾਤ ਹੈ। ਅੱਛਾ ਤੇ ਫਿਰ ਹੁਣ ਤੁਸੀਂ ਦੱਸੋ ਕਿ 5 ਮਿੰਟਾਂ 'ਚ ਤੁਹਾਡੇ ਆਉਣ ਦਾ ਕੀ ਮਤਲਬ ਹੈ ਫਿਰ? ਕਿ 5
1: ਮਿੰਟਾਂ
0: 'ਚ ਆਏ?
1: ਤੁਹਾਨੂੰ ਪਤਾ ਹੀ ਹੈ ਜੀ, ਆਪਾਂ ਫਿਰ ਲੱਗ ਜਾਂਦਾ ਘੰਟਾ ਕੀ ਲੱਗ ਜਾਂਦਾ, ਕਬੂਲਾ ਹੋ ਜਾਂਦਾ ਜੀ।
0: ਤੇ ਕਦੀ ਇਦਾਂ ਹੋਇਆ ਕਿ ਘਰ ਦੇ ਵਿੱਚ ਲੜਾਈ ਹੋਈ ਹੋਵੇ ਇਸ ਗੱਲ ਤੇ ਕਿ 5 ਮਿੰਟਾਂ ਦੇ ਆਉਂਦੇ ਆਉਂਦੇ ਤੁਸੀਂ ਘੰਟਾ ਲਾ ਦਿੱਤਾ?
1: ਸਾਡੀ ਹੋ ਜਾਂਦੀ ਹੈ ਜੀ, ਜਾਣਾ ਕਿਤੇ ਹੁੰਦਾ ਤਾਂ ਕਿਹਾ ਕਿਤੇ ਚੱਲ ਜਾਈਦਾ, ਕਿਤੇ ਚੱਲ ਜਾਈਦਾ ਜੀ। ਇਦਾਂ
0: ਘਰ ਫਿਰ ਜਿਹੜੀਆਂ ਮੈਡਮਾਂ ਨੇ ਉਹ ਕਲਪਦੀਆਂ ਰਹਿੰਦੀਆਂ ਹੈ।
1: ਹਾਂ ਬਿਲਕੁਲ ਬਿਲਕੁਲ ਜੀ, ਹੋ ਜਾਂਦਾ ਇੱਦਾਂ ਹੈ ਕਿ ਆਪਣੇ ਪੰਜਾਬੀਆਂ ਨੂੰ ਇੱਕ ਇਹ ਵਾ ਮਾੜੀ ਆਦਤ ਆ ਵੀ ਜਦੋਂ ਲਾਲ ਬੱਤੀ ਹੋ ਜਾਂਦੀ ਹੈ ਇੱਦਾਂ ਆਪਾਂ ਨੱਠਣ ਨੂੰ ਕਰਦੇ ਹਾਂ ਵੀ ਜਿੱਦਾਂ ਹਰੀ ਹੋਣੀ ਨੀ ਮੁੜ ਕੇ ਜੀ।
0: ਹਾਂਜੀ ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਅੱਛਾ ਤੇ ਇੱਕ ਚੀਜ਼ ਹੋਰ ਦੱਸੋ ਮੈਨੂੰ, ਸਭ ਤੋਂ ਜ਼ਿਆਦਾ ਰੈਸ਼ ਡਰਾਈਵਿੰਗ ਕੌਣ ਕਰਦਾ? ਮਤਲਬ ਕਿ ਆਟੋਜ਼ ਵਾਲੇ ਜ਼ਿਆਦਾ ਹੌਰਨ ਮਾਰਦੇ ਨੇ ਕਿ ਗੱਡੀਆਂ ਵਾਲੇ ਕਿ ਬਾਈਕਸ ਵਾਲੇ?
1: ਨਹੀਂ ਨਹੀਂ ਮੈਡਮ ਜੀ, ਸਾਡੀ ਲੇਡੀਜ਼ ਭੈਣਾਂ ਬੀਬੀਆਂ ਸਾਡੀਆਂ ਬੇਟੀਆਂ ਗੁਸਾਲਾ ਕਾਰਨ ਪਤਾ ਕੀ ਹੈ ਜੀ?
0: ਹਾਂਜੀ,
1: ਇਹ ਇੱਕ ਦਫਾ ਚਲਾਉਂਦੀਆਂ ਜੀ, ਇੱਦਾਂ ਚਲਾਉਂਦੀਆਂ ਜਿੱਦਾਂ ਇਹਨੂੰ ਬ੍ਰੇਕ ਹੀ ਨਹੀਂ ਹੁੰਦੀ ਤੇ ਲੱਤਾਂ ਦੇ ਰੋਕਣੀਆਂ ਜੀ।
0: ਨਹੀਂ ਨਹੀਂ ਇੱਦਾਂ, ਵੈਸੇ ਤਾਂ ਹੁਣ ਤੁਸੀਂ ਮੈਨੂੰ ਇਹ ਗੱਲ ਕਹਿ ਦਿੱਤੀ ਹੈ, ਪਰ ਐਕਚੁਅਲ ਦੇ ਵਿੱਚ ਬੜੀ ਸਾਰੀ ਰੈਸ਼ ਡਰਾਈਵਿੰਗ ਬੜੇ ਜਣੇ ਕਰਦੇ ਨੇ, ਮੈਂ ਦੇਖਿਆ।
1: ਨਹੀਂ ਨਹੀਂ ਬੰਦੇ ਵੀ ਕਰਦੇ ਜੀ, ਪਰ ਬੀਬੀਆਂ ਸਾਡਾ ਜ਼ਿਆਦਾ ਐਕਟਿਵਾ, ਮੈਂ ਦੇਖਿਆ ਜੀ ਲੱਤਾਂ ਨੇ ਰੋਕਣੀਆਂ, ਇਹਨਾਂ ਨੇ ਬ੍ਰੇਕ ਵੀ ਤਾਂ ਪਤਾ ਨਹੀਂ ਹੈ ਵੀ ਤਾਂ ਬ੍ਰੇਕ ਵੀ ਹੈ ਨਹੀਂ ਹੁੰਦੀ ਲੱਗੀ ਜੀ।
0: ਅੱਛਾ ਅੱਛਾ ਅੱਛਾ ਅੱਛਾ, ਵੈਸੇ ਮੈਂ ਤਾਂ ਇੱਦਾਂ ਕਦੀ ਦੇਖਿਆ ਨਹੀਂ, ਤੇ ਤੁਸੀਂ ਹੁਣ ਮੈਨੂੰ ਬੀਬੀਆਂ ਦੇ ਵਾਸਤੇ ਕਹਿ ਰਹੇ ਹੋ ਤੇ ਮੈਂ ਬੀਬੀਆਂ ਦੀ ਜ਼ਿਆਦਾ ਗੱਲਬਾਤ ਸੁਣਨੀ ਨਹੀਂ ਨਾ ਫਿਰ? ਥੋੜਾ ਜਿਹਾ ਟ੍ਰੈਫਿਕ ਦਾ ਧਿਆਨ ਵੀ ਰੱਖਣਾ ਚਾਹੀਦਾ, ਥੋੜਾ ਜਿਹਾ ਹਲੀਮੀ ਨਾਲ ਆਰਾਮ ਨਾਲ ਚੱਲਾਂਗੇ ਤੇ ਪਹੁੰਚਣਾ ਅਸੀਂ ਆਪਣੀ ਡੈਸਟੀਨੇਸ਼ਨ ਤੇ ਹੀ ਹੈ, ਗੱਲਾਂ ਬਾਤਾਂ ਕਰਦੇ ਹੋਇਆ।
1: ਬਿਲਕੁਲ ਜੀ, ਆਪਾਂ ਨੂੰ ਟ੍ਰੈਫਿਕ ਦੇ ਰੂਲ ਜਿਹੜੇ ਫੋਲੋ ਕਰਨੇ ਚਾਹੀਦੇ ਆ ਸਾਰੇ, ਕਿਉਂਕਿ ਜਿਹੜੇ ਰੂਲ ਆਪਣੇ ਲਈ ਬਣੇ ਆ।
0: ਬਿਲਕੁਲ ਜੀ, ਉਹ ਸਾਡੇ ਫਾਇਦੇ ਲਈ ਹੀ ਬਣੇ ਹੋਏ ਨੇ ਰੂਲ।
1: ਤੇ ਅੱਗੇ ਅੱਗੇ ਮੈਡਮ ਜੀ ਇਦਾਂ ਹੁੰਦਾ ਹੈ ਜਿੱਦਾਂ ਲਿਖਿਆ ਵੀ ਉਹਨੇ ਸੜਕਾਂ ਦੇ ਉੱਤੇ, ਬਚਾਓ ਵਿੱਚ ਹੀ ਬਚਾਓ ਹੈ।
0: ਬਿਲਕੁਲ ਜੀ ਬਿਲਕੁਲ ਸਹੀ ਗੱਲ ਹੈ।
1: ਤੇ ਇਦਾਂ ਇਦਾਂ ਆ ਵੀ ਆਪਾਂ ਨੂੰ ਇਹ ਦੇਖਣਾ ਚਾਹੀਦਾ ਵੀ ਆਪਾਂ ਨੂੰ ਕੋਈ ਮੰਜ਼ਿਲ ਤੇ ਅੜੀਕ ਰਿਹਾ ਬੰਦਾ, ਤੇ ਆਪਾਂ ਬੜੀ ਸਾਵਧਾਨੀ ਨਾਲ ਡਰਾਈਵਿੰਗ ਕਰਕੇ ਤਾਂ ਉੱਥੇ ਉਹਦੇ ਕੋਲ ਪਹੁੰਚਣ ਦੀ ਕੋਸ਼ਿਸ਼ ਕਰੀਏ।
0: ਅੱਛਾ ਕਦੀ ਇੱਦਾਂ ਹੋਇਆ ਕਿ ਪਾਰਕਿੰਗ ਤੁਸੀਂ ਆਪਣੀ ਗੱਡੀ ਲਾਈ ਹੈ, ਆਪਣੀ ਬਾਈਕ ਲਾਈ ਹੈ, ਤਾਂ ਤੁਹਾਡੇ ਨਾਲ ਕੋਈ ਗਲਤ ਪਾਰਕਿੰਗ ਕਰ ਗਿਆ ਕਿ ਤੁਸੀਂ ਗੱਡੀ ਨਹੀਂ ਕੱਢ ਪਾ ਰਹੇ ਆਪਣੀ?
1: ਬਹੁਤ ਹੋ ਜਾਂਦਾ ਜੀ ਇੱਦਾਂ।
0: ਠੀਕ ਹੈ ਠੀਕ ਹੈ,
1: ਇੱਦਾਂ ਆਪਣੇ ਬਹੁਤ ਬਹੁਤ ਹੋ ਜਾਂਦਾ ਇੱਦਾਂ। ਮੈਂ ਤੁਹਾਨੂੰ ਦੱਸਦਾ ਜੀ, ਸਾਡੇ ਜਿਹੜਾ ਮੇਰਾ ਗੈਰੇਜ ਆ ਬਣਿਆ, ਸਾਡਾ ਨਗਰ ਬਹੁਤ ਸਵਰਾਏ ਬਹੁਤ ਵੱਡਾ ਆ ਨਗਰ ਸਾਡਾ, ਤੇ ਮੇਨ ਰੋਡ ਦੇ ਉੱਤੇ ਸਾਡਾ ਪਾਰਕਿੰਗ ਬਣੀ ਆ, ਉਹਦੇ ਮੋਹਰੇ ਬੰਦੇ ਗੱਡੀਆਂ ਲੈ ਜਾਂਦੇ ਜੀ। ਅਸੀਂ ਸਾਨੂੰ ਗੱਡੀ ਕੱਢਣ ਨੂੰ ਕਈ ਵਾਰੀ ਬਾਜ਼ਾਰ ਦੇ ਵਿੱਚੋਂ ਬੰਦੇ ਲਿਆਉਣੇ ਪੈਂਦੇ, ਦੇਖਣੇ ਪੈਂਦੇ ਵੀ ਕਿੱਥੇ ਆ ਕਿੱਥੇ ਨਹੀਂ ਹੈ ਜੀ।
0: ਇਹ ਇੱਕ ਬੜੀ ਵੱਡੀ ਸਮੱਸਿਆ ਹੈ।
1: ਉਹਦਾ ਹੁਣ ਮੈਂ ਦੇਖ ਕੇ ਲਾਇਆ, ਉਹਦੇ ਵਿੱਚ ਗੱਡੀ ਖੜੀ ਕਰਨੀ ਸਖ਼ਤ ਮਨਾ ਹੈ।
0: ਇਹ ਚੀਜ਼ਾਂ ਜ਼ਰੂਰੀ ਹੈ,
1: ਖੜਾ ਕਰਦਾ ਮੇਰੇ ਖਿਆਲ ਹੈ ਹੁਣ ਸਾਰੇ ਸਹੀ ਹੈ ਬਿਲਕੁਲ।
0: ਨਹੀਂ ਬਿਲਕੁਲ ਜੀ, ਇਹ ਜ਼ਰੂਰੀ ਹੈ, ਥੋੜਾ ਜਿਹਾ ਧਿਆਨ ਰੱਖਣਾ।
1: ਆਪਣੀ ਗੱਡੀ ਕਰਨੀ ਹੈ, ਸਾਡੇ ਗੇਟ ਵੱਡੇ ਬਣੇ ਆ, ਉਹਦੇ ਗੇਟ ਦੇ ਮੂਹਰੇ ਗੱਡੀ ਆਪਣੀ ਨਾ ਲੈਣੀ।
0: ਹਾਂਜੀ ਹਾਂਜੀ ਹਾਂਜੀ, ਠੀਕ ਹੈ ਠੀਕ ਹੈ। ਇਸ ਚੀਜ਼ ਦਾ ਵੈਸੇ ਥੋੜਾ ਜਿਹਾ ਧਿਆਨ ਰੱਖਣਾ ਵੀ ਚਾਹੀਦਾ।
1: ਬਿਲਕੁਲ, ਆਪਾਂ ਨੂੰ ਜਿਹੜੇ ਜੋ ਵੀ ਟ੍ਰੈਫਿਕ ਰੂਲ ਆ, ਜੋ ਵੀ ਆਪਾਂ ਨੂੰ ਵਧੀਆ ਆਪਾਂ ਜ਼ਿੰਦਗੀ ਦੇ ਵਿੱਚ ਇੱਕ ਵਧੀਆ ਬਣ ਕੇ ਚੱਲੀਏ, ਤਾਂ ਕਿ ਆਪਣੇ ਨਾਲ ਕਿਸੇ ਨੂੰ ਤਕਲੀਫ ਨਾ ਹੋਵੇ ਜੀ।
0: ਬਿਲਕੁਲ ਜੀ ਬਿਲਕੁਲ, ਹਾਂਜੀ। ਅੱਛਾ ਗਾਣਾ ਕਿਹੜਾ ਸੁਣੋਗੇ ਰਾਮਲੂ ਬਾਇਆ ਜੀ ਤੁਸੀਂ?
1: ਮੈਨੂੰ ਗਾਣਾ ਤੁਸੀਂ ਬੋਬੀ ਫਿਲਮ ਦਾ ਲਾ ਦਿਓ ਜੀ, ਲਤਾ ਜੀ ਦਾ ਗਾਇਆ ਬਹੁਤ ਵਧੀਆ ਗਾਣਾ ਜੀ। ਅੱਖੀਓ ਕੋ ਰਹਿਨੇ ਦੇ, ਅੱਖੀਓ ਕੇ ਆਸ ਪਾਸ,
0: ਥੈਂਕ ਯੂ ਸੋ ਮਚ ਰਾਮਲੂ ਬਾਇਆ ਜੀ, ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ।
1: ਬਹੁਤ ਹੀ ਵਧੀਆ ਪ੍ਰੋਗਰਾਮ ਪੇਸ਼ ਕਰਦੇ ਹੋ, ਕਾਲ ਵੀ ਪੂਰੀਆਂ ਲੈਣੇ ਆ ਤੇ ਗਾਣੇ ਪਾਵਾਂ ਅੱਧੇ ਸੁਣਾ ਦਿਓ, ਤੁਸੀਂ ਕਾਲ ਲੈਣੀ ਬਹੁਤ ਵਧੀਆ।
0: ਹਾਂਜੀ ਹਾਂਜੀ ਹਾਂਜੀ, ਬਸ ਮੇਰਾ ਮੇਨ ਇਹੀ ਹੁੰਦਾ ਕਿ ਤੁਹਾਡੇ ਸਾਰਿਆਂ ਨਾਲ ਗੱਲਬਾਤ ਹੋਣੀ ਚਾਹੀਦੀ ਹੈ। ਥੈਂਕ ਯੂ ਸੋ ਮਚ ਰਾਮਲੂ ਬਾਇਆ
1: ਜੀ, ਨਮਸਕਾਰ, ਸਤਿ ਸ਼੍ਰੀ ਅਕਾਲ।
0: ਓਕੇ ਜੀ, ਥੈਂਕ ਯੂ ਜੀ। ਤੇ ਲਓ ਜੀ, ਗੱਲਬਾਤ ਕਰਦਿਆਂ ਹੋਇਆਂ ਅਗਲੀ ਕਾਲ ਜਿਹੜੀ ਲੱਗੀ ਸੀ ਸਾਡੀ ਹੁਣ ਜੀ ਰਾਮਲੂ ਬਾਇਆ ਜੀ ਦੀ ਸੀ, ਉਹਨਾਂ ਨੇ ਕਾਫੀ ਸਾਰੀਆਂ ਗੱਲਾਂ ਮੇਰੇ ਨਾਲ ਸ਼ੇਅਰ ਕੀਤੀਆਂ, ਤੇ ਨਾਲ ਹੀ ਹੁਣ ਵੇਲਾ ਹੋ ਗਿਆ ਅਗਲੇ ਗੀਤ ਦਾ। ਤੇ ਤੁਸੀਂ ਕਿਤੇ ਨਹੀਂ ਜਾਣਾ, 0181 43 143 ਦੇ ਉੱਤੇ ਫਟਾਫਟ ਤੋਂ ਕਾਲ ਕਰਨੀ ਹੈ ਤੇ ਨੰਬਰ ਮਿਲਾ ਕੇ ਗੱਲਬਾਤ ਕਰਨੀ ਹੈ ਮੇਰੇ।

0: ਮੇਰੇ 9 ਵਜੇ ਦਾ, ਉਹ ਮੈਂ 9:45 ਪਹੁੰਚ ਗਿਆ ਤੇ ਬੰਦਾ ਸਾਡੇ 9 ਆਇਆ। ਮੈਂ ਕਿਹਾ ਇਹ ਕਿਉਂ? ਕਹਿੰਦਾ ਸਾਨੂੰ ਪਤਾ ਲੋਕੀ ਦੋ ਕਹਿੰਦੇ 9 ਵਜੇ ਆਉਂਦੇ 10 ਵਜੇ ਨੇ।
1: ਹਾਂਜੀ,
0: ਲੋਕਾਂ ਦੀ ਇੱਕ ਧਾਰਨਾ ਬਣੀ ਹੈ ਕਿ 9 ਵਜੇ ਟਾਈਮ ਦੇਵਾਂਗੇ ਤੇ 10 ਵਜੇ ਪਹੁੰਚਣ।
1: ਬਿਲਕੁਲ ਬਿਲਕੁਲ ਬਿਲਕੁਲ, ਇਹ ਪ੍ਰੋਬਲਮ ਜਿਹੜੀ ਹੈ ਨਾ ਇਹ ਐਕਚੁਅਲ ਵਿੱਚ ਬੜੇ ਸਾਰੇ ਜਣਿਆਂ 'ਚ, ਔਰ ਜਿਹੜੀ ਤੁਸੀਂ ਦੱਸੀ ਨਾ ਗੱਲ ਕਿ ਮੈਂ ਟਾਈਮ ਤੋਂ ਪਹਿਲਾਂ ਪਹੁੰਚਦਾ, ਇਹ ਬਿਮਾਰੀ ਮੈਨੂੰ ਵੀ ਹੈਗੀ ਹੈ, ਸਹੀ ਦੱਸਾਂ ਤੇ।
0: ਹਾਂ ਬਿਲਕੁਲ ਮੈਡਮ, ਮੈਨੂੰ ਆਦਤ ਹੈ ਮੈਂ ਪਹਿਲੇ ਪਹੁੰਚਦਾ।
1: ਇਹ ਬਹੁਤ ਸਹੀ ਆਦਤ ਹੈ ਵੈਸੇ, ਤੁਹਾਨੂੰ ਸਹੀ ਦੱਸਾਂ।
0: ਜਦੋਂ ਮੈਡਮ ਮੇਰਾ ਵਿਆਹ ਹੋਇਆ ਸੀ ਨਾ, ਤੇ ਉਹਨਾਂ ਨੇ ਬਰਾਤ ਦਾ ਟਾਈਮ ਦਿੱਤਾ ਸੀ 9 ਵਜੇ ਦਾ,
1: ਜਿਹੜੇ
0: ਕੁੜੀ ਵਾਲੇ ਪਹਿਲੇ ਖਾ ਪੀ ਕੇ ਖਾਲੀ ਕਰ।
1: ਅੱਛਾ, ਮੇਨ ਮਤਲਬ ਮਕਸਦ ਇਹ ਸੀਗਾ ਕਿ ਖਾਣ ਪੀਣ ਵੱਲ ਧਿਆਨ ਸੀ ਸਾਡਾ ਜ਼ਿਆਦਾ, ਕਿ ਟਾਈਮ ਦੇ ਨਾਲ ਪਹੁੰਚ ਜਾਈਏ ਖਾ ਪੀ ਲਈਏ।
0: ਜਦੋਂ ਜਾਈਏ ਤੇ ਉਹ ਤੁਸੀਂ ਸਾਨੂੰ ਮਿਲੇ ਕੁਛ ਨਾ, ਕਹਿੰਦੇ ਅਜੇ ਗੱਲ ਠੀਕ ਹੈ ਜਲਦੀ ਚੱਲਦੇ।
1: ਹਾਂ, ਤੇ ਫਿਰ ਤੁਸੀਂ ਹੁਣ ਵਿਆਹ ਦੀ ਗੱਲ ਕੀਤੀ, ਤੁਸੀਂ ਮੈਨੂੰ ਦੱਸੋ ਜਦੋਂ ਵਿਆਹ ਤੇ ਜਾਂਦੇ ਹੋ ਤਾਂ ਸਭ ਤੋਂ ਪਹਿਲਾਂ ਧਿਆਨ ਤੁਹਾਡਾ ਕਿਹੜੀ ਚੀਜ਼ ਵੱਲ ਹੁੰਦਾ ਕਿ ਮੈਂ ਇਹ ਚੀਜ਼ ਖਾ ਲਵਾਂ ਪਹਿਲੇ?
0: ਮੈਡਮ ਮੈਂ ਖਾਂਦਾ ਨੀ ਵਿਆਹ ਤੇ ਜ਼ਿਆਦਾ। ਮੈਂ ਸਿਰਫ ਮਾੜਾ ਮੋਟਾ ਕੋਈ ਜਿੱਦਾਂ ਕੋਈ ਆਪਣੇ ਕੋਈ ਗੋਲ ਗੱਪੇ ਜਾਂ ਚਾਟ ਵਗੈਰਾ ਇੱਕ ਦੋ ਚੀਜ਼ ਖਾਂਦਾ, ਕਿਉਂਕਿ ਪੇਟ ਖਰਾਬ ਹੋ ਜਾਂਦਾ ਬਾਹਰ ਆ ਕੇ, ਫਿਰ ਦਿੱਕਤ ਆ ਜਾਂਦੀ ਹੈ।
1: ਠੀਕ ਹੈ,
0: ਇਸ ਕਰਕੇ ਜਾਈਦਾ ਹੈ। ਇਹ ਨਹੀਂ ਕਿ ਸਗਨ 21,100 ਪਾਇਆ ਤਾਂ 2500 ਦਾ ਸਮਾਨ ਖਾ ਕੇ ਆਣਾ, ਆਪਣਾ ਪੇਟ ਵੀ ਦੇਖੀ ਦਾ।
1: ਬਿਲਕੁਲ ਜੀ ਬਿਲਕੁਲ, ਇਹ ਸਭ ਤੋਂ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਬਾਅਦ ਵਿੱਚ ਤੁਸੀਂ 1100 ਸਗਨ ਪਾ ਕੇ ਤੇ 2000 ਦਾ ਖਾਓ ਤੇ ਬਾਅਦ ਚ 2000 ਅਲੱਗ ਡਾਕਟਰ ਨੂੰ ਵੀ ਦੇਣਾ ਪਵੇ।
0: ਹਾਂ ਬਿਲਕੁਲ ਬਿਲਕੁਲ, ਕਹਿੰਦੇ ਮੈਡਮ ਜੀ ਜਿੱਦਾਂ ਗਰਮੀ ਪੈ ਰਹੀ ਹੈ ਨਾ,
1: ਹਾਂਜੀ
0: ਸੂਰਜ ਦੇ ਵਿੱਚ ਜਿੱਦਾਂ ਇੰਨੀ ਗਰਮੀ ਹੈ, ਸੂਰਜ ਵਿੱਚ ਵਾਈਫ ਵਿੱਚ ਕੀ ਫਰਕ ਹੈ?
1: ਆਪਣੇ
0: ਮਕਸੂਦਾ ਸਮਾਨ ਲੈਣ, ਉਦੋਂ ਇੱਕ ਸਰਦਾਰ ਜੀ ਆਏ, ਉਹਨਾਂ ਨੇ ਦੇਖਿਆ ਹੀ ਨੀ ਵੀ ਗਲੀ ਦੇ ਵਿੱਚੋਂ ਨਿਕਲਿਆ ਤੁਸੀਂ, ਉਹ ਮਕਸੂਦਾ ਹੀ ਰਹਿੰਦੇ ਸੀ ਉਹ ਵੀ, ਤੇ ਇਕਦਮ ਚੱਕਰ ਮਾਰੀ ਮੇਰੇ ਵਿੱਚ, ਜਦੋਂ ਫਿਰ ਲੜਨ ਲੱਗ ਗਏ, ਜਦੋਂ ਦੇਖਿਆ ਤਾਂ ਸਾਡੇ ਰੇਡੀਓ ਲਈ ਸਭ ਨਿਕਲੇ ਉਹ। ਤੁਸੀਂ ਗਲੀ ਚੋਂ ਨਿਕਲਿਓ, ਕਮ ਸੇ ਕਮ ਚੰਨਾ ਜੀ ਵੇਖ ਕੇ ਤਾਂ ਨਿਕਲੋ ਗਲੀ ਚੋਂ, ਕੋਈ ਪਿੱਛੇ ਮਗਰ ਆ ਰਿਹਾ। ਕਹਿੰਦੇ ਸੋਰੀ ਗਲਤੀ ਹੋ ਗਈ, ਅੱਜ ਤੋਂ ਬਾਅਦ ਏਦਾਂ ਦੀ ਗਲਤੀ ਨਹੀਂ ਕਰਾਂਗਾ ਮੈਂ। ਜਦੋਂ ਅਸੀਂ ਰੋਡ ਤੇ ਵੀ ਮੈਡਮ ਜਾਂਦੇ ਹਾਂ ਨਾ, ਅਸੀਂ ਕਈ ਵਾਰੀ ਠੋਕਦੇ ਵੀ ਜਾਂਦੇ ਹਾਂ, ਇਹ ਵੀ ਸਾਡੀ ਬਿਮਾਰੀ ਹੈ, ਅਸੀਂ ਇਹ ਵੀ ਦੇਖਦੇ ਪਿੱਛੇ ਕੋਈ ਆ ਰਿਹਾ।
1: ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ।
0: ਠੋਕ ਦਿੰਦੇ ਹਾਂ ਮੂਝ, ਕਈਆਂ ਨੇ ਪਾਣ ਹੋਈ, ਕਈਆਂ ਨੇ ਪਾਇਆ ਹੁੰਦਾ ਗੁਟਕਾ ਜਿਹਾ,
1: ਇਹ ਵੀ ਕਾਮਨ ਸੈਂਸ, ਇੱਕ ਥੋੜੀ ਜਿਹੀ ਸਿਵਿਕ ਸੈਂਸ ਹੈ ਜਿਹੜੀ ਜ਼ਰੂਰੀ ਹੈ।
0: ਜਦੋਂ ਅਸੀਂ ਰੈੱਡ ਲਾਈਨ ਤੇ ਖੜੇ ਹੁੰਦੇ ਆ ਤੇ ਮਗਰ ਵਾਲੇ ਦੇਖ ਹੋਰਨ ਮਾਰੀ ਜਾਂਦੇ ਜੀ, ਲੈਟ ਹੋਈਗੀ ਅਸੀਂ ਚੱਲਾਂਗੇ, ਅਸੀਂ ਸ਼ੌਕ ਨਾਲ ਥੋੜਾ ਖੜਿਆ।
1: ਬਿਲਕੁਲ ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ
0: ਹੈ, ਲੇਕਿਨ ਨਹੀਂ ਸਮਝਦੇ ਲੋਕ।
1: ਛੋਟੀਆਂ ਛੋਟੀਆਂ ਗੱਲਾਂ ਨੂੰ ਜੇ ਧਿਆਨ ਚ ਰੱਖੋ ਤਾਂ ਬਹੁਤ ਸਾਰੇ ਲੜਾਈ ਝਗੜੇ ਜਿਹੜੇ ਨੇ ਨਾ ਹੋਣੇ ਨਹੀਂ ਹੋਣਗੇ।
0: ਉਹ ਮੈਡਮ ਸਾਹਿਬ ਆਪਣੇ ਚੱਲੀ ਦਾ ਵੀ ਸਾਈਡ ਤੇ ਆਪਣੀ, ਉਹ ਬਿਲਕੁਲ ਸਲੋ ਚਲਾਈ ਦੀ ਹੈ, ਕਿਉਂਕਿ ਜਦੋਂ ਨੁਕਸਾਨ ਹੋ ਜਾਏ ਮੈਡਮ ਫਿਰ ਆਪਣਾ ਆਪਣੀ ਗਲਤੀ ਹੋਈ, ਉਹਦੀ ਗਲਤੀ ਹੋਈ, ਨੁਕਸਾਨ ਤਾਂ ਹੋ ਗਿਆ ਨਾ।
1: ਹਾਂਜੀ ਹਾਂਜੀ,
0: ਤੇ ਲੋਕੀ ਲੜਨ ਨੂੰ ਵੀ ਤਿਆਰ ਨੇ।
1: ਬਿਲਕੁਲ ਸਹੀ ਗੱਲ ਹੈ, ਗਰਮੀ ਅੱਗੇ ਹੀ ਬਹੁਤ ਆ, ਟੈਂਪਰੇਚਰ ਵਧਿਆ ਹੋਇਆ ਤੇ ਇਸ ਕਰਕੇ ਆਪਣੇ ਦਿਮਾਗ ਦਾ ਟੈਂਪਰੇਚਰ ਜਿਹੜਾ ਥੋੜਾ ਜਿਹਾ ਠੀਕ ਰੱਖਣਾ ਚਾਹੀਦਾ।
0: ਮੈਂ ਗਰਮੀ ਦੇ ਤਾਪਮਾਨ ਤੋਂ ਨਾ ਘਰ ਜਾ ਕੇ ਕਦੀ ਗਲਤੀ ਨਾਲ ਇਹ ਵੀ ਨਹੀਂ ਕਹਿੰਦਾ ਮਨਾ ਜਾ ਰੋਟੀ ਬਣਾ ਕੇ ਦਿਓ, ਸਬਜ਼ੀ ਬਣਾ ਕੇ ਦਿਓ, ਮਨ ਪਤਾ ਤਾਪਮਾਨ ਗਰਮ ਹੈ, ਮੈਂ ਕਿਹਾ ਜੋ ਬਣਿਆ ਹੋਇਆ ਚੁੱਪਚਾਪ ਖਾ ਲੈਣਾ।
1: ਹਾਂਜੀ ਹਾਂਜੀ, ਅੱਛਾ ਗਾਣਾ ਕਿਹੜਾ ਸੁਣੋਗੇ ਤੁਸੀਂ?
0: ਗਾਣਾ ਲਾ ਦਿਓ ਜੀ, ਮੈਂ ਕਿਹਾ ਚੰਨ ਜੀ ਸਲਾਮ ਕਹਿੰਦੇ ਆ।
1: ਥੈਂਕ ਯੂ ਸੋ ਮਚ ਸਤੀਸ਼ ਜੀ ਕਾਲ ਕਰਨ ਲਈ, ਬਹੁਤ ਬਹੁਤ ਸ਼ੁਕਰੀਆ ਜੀ। ਤੇ ਲਓ ਜੀ, ਸਤੀਸ਼ ਜੀ ਦੀ ਫਰਮਾਇਸ਼ ਦੇ ਉੱਤੇ ਪਲੇ ਕਰਨ ਜਾ ਰਹੀ ਹਾਂ ਮੈਂ ਅਗਲਾ ਗਾਣਾ, ਤੇ ਤੁਸੀਂ ਫਟਾਫਟ ਤੋਂ 0181 8342 4174 ਤੇ ਨੰਬਰ ਦੇ ਉੱਤੇ ਫੋਨ ਹੈ ਲਗਾਉਣਾ, ਗੱਲਬਾਤ ਮੇਰੇ ਨਾਲ ਕਰਨੀ ਹੈ, ਤੇ ਗੱਲਾਂ ਬਾਤਾਂ ਕਰਦਿਆਂ ਹੋਇਆਂ ਅਸੀਂ ਸੁਣਾਂਗੇ ਸੋਹਣੇ ਸੋਹਣੇ ਜੇ ਤੁਹਾਡੀ ਫਰਮਾਇਸ਼ ਦੇ ਗੀਤ। ਪ੍ਰੋਗਰਾਮ ਚੱਲ ਰਿਹਾ ਜੀ, ਹੈਲੋ ਜਲੰਧਰ।

0: ਹਾਂਜੀ, ਘੜੀ ਦੀ ਸੂਈ ਜਿਹੜੀ ਹੈ ਨਾ, ਬਹੁਤ ਤੇਜ਼ੀ ਦੇ ਨਾਲ ਅੱਗੇ ਨੂੰ ਵਧੀ ਜਾ ਰਹੀ ਹੈ ਅਤੇ ਮੇਰੀ ਕੋਸ਼ਿਸ਼ ਹੈ ਕਿ ਮੈਂ ਜ਼ਿਆਦਾ ਤੋਂ ਜ਼ਿਆਦਾ ਕਾਲਸ ਜਿਹੜੀਆਂ ਨੇ ਨਾ ਉਹ ਲੈ ਲਵਾਂ ਅਤੇ ਦੇਖਦੇ ਹਾਂ ਕਿ ਅਗਲੀ ਕਾਲ ਕਿਹਦੀ ਲੱਗੀ ਹੈ। ਹੈਲੋ
1: ਮੈਡਮ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਸ਼ਮੀ ਬੂਟਿਆਲਾ, ਮੁਜ਼ੱਫਰਪੁਰ, ਜਲੰਧਰ, ਰਾਮਾ ਮੰਡੀ ਦੇ ਲਾਗੇ।
0: ਠੀਕ ਹੈ ਜੀ, ਸ਼ਮੀ ਜੀ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਤੁਹਾਡਾ।
1: ਧੰਨਵਾਦ ਮੈਡਮ ਜੀ।
0: ਠੀਕ ਹੈ, ਅੱਛਾ ਸ਼ਮੀ ਜੀ ਬੂਟਿਆਂ ਵਾਲਾ ਹੈ ਤੇ ਤੁਹਾਡੇ ਨਾਮ ਦੇ ਨਾਲ ਜਿਹੜਾ ਬੂਟਿਆਂ ਵਾਲਾ ਲੱਗਿਆ ਨਾ, ਇਹ ਬਹੁਤ ਵਧੀਆ ਚੀਜ਼ ਹੈ।
1: ਬੜੀ ਦੇਖੋ, ਬੂਟਿਆਂ ਦੀ ਦੇਖਭਾਲ ਕਰੀ ਦੀ, ਸੇਵਾ ਕਰੀ ਦੀ, ਉਸ ਤੋਂ ਬਾਅਦ ਕੰਮ ਤੇ ਵੀ ਆਣਾ ਹੁੰਦਾ ਹੈ।
0: ਬਿਲਕੁਲ ਬਿਲਕੁਲ ਸਹੀ ਗੱਲ ਹੈ, ਬਹੁਤ ਵਧੀਆ, ਇਹ ਬੜੀ ਵੱਡੀ ਸੇਵਾ ਕਰਦੇ ਹੋ ਤੁਸੀਂ। ਸਹੀ ਤੁਹਾਨੂੰ ਦੱਸਾਂ ਤੇ ਮੈਂ।
1: ਹਾਂਜੀ ਮੈਡਮ, ਮੈਂ ਇਹ ਕਹਿੰਦਾ ਵੱਧ ਤੋਂ ਵੱਧ ਰਕਸ ਬੁੱਤ ਲਾਓ।
0: ਹਾਂ,
1: ਜ਼ਿਆਦਾ ਮੀਂਹ ਪਾਓ,
0: ਕਿਉਂਕਿ ਜਿੰਨਾ ਮਾਹੌਲ ਗਰਮ ਹੈ ਪੰਜਾਬ ਦਾ ਇਸ ਟਾਈਮ ਸਭ ਤੋਂ ਜ਼ਿਆਦਾ, ਕਿਉਂਕਿ ਅਸੀਂ ਬਹੁਤ ਘੱਟ ਅਵੇਅਰ ਹੈਗੇ ਹਾਂ ਆਸ ਪਾਸ ਬੂਟੇ ਲਾਉਣ ਦੇ ਲਈ। ਮੈਨੂੰ ਇੱਦਾਂ ਲੱਗਦਾ ਪੰਜਾਬੀ ਜਿਹੜੇ ਨੇ ਇੱਕ ਸੀਰੀਅਸ ਮੈਟਰ ਹੈ, ਸਾਨੂੰ ਸਮਝਣਾ ਚਾਹੀਦਾ ਕਿਉਂਕਿ ਟੈਂਪਰੇਚਰ ਵਾਕਈ ਬਹੁਤ ਜ਼ਿਆਦਾ ਵੱਧਦਾ ਪਿਆ ਹੈ।
1: ਦੇਖੋ ਮੜੀ ਜੀ, ਸਵੇਰ ਨੂੰ ਕੰਮ ਤੇ ਜਾਈਦਾ, ਸਾਈਕਲ ਤੇ ਜਾਈਦਾ ਆ।
0: ਅੱਛਾ, ਬਹੁਤ ਵਧੀਆ ਚੀਜ਼ ਹੈ ਤਾਂ।
1: ਜਦੋਂ ਕੰਮ ਤੇ ਜਾਣਾ ਸਾਈਕਲ ਤੇ ਪਿੰਡਾਂ ਚ ਜਾਈਦਾ ਆਲੇ ਦੁਆਲੇ।
0: ਹੋ ਮਤਲਬ ਇਹ ਨਹੀਂ ਹੈ ਕਿ 5 ਮਿੰਟਾਂ ਚ ਆਇਆ ਦਾ ਮਤਲਬ ਘੰਟਾ ਪੱਕਾ ਬੰਨੇ।
1: ਨਹੀਂ ਮੈਡਮ ਜੀ, 5 ਮਿੰਟ ਕਿਹਾ, 5 ਮਿੰਟ ਵੀ ਕਿੱਥੇ ਪੰਦਾ ਪੈਂਦੀ ਤੌਰ ਹੁੰਦਾ।
0: ਹਾਂ ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ।
1: ਮੈਡਮ ਘੰਟੇ ਦੀ ਬਾਅਦ ਹੋਊਗੀ, ਉਸ 5 ਮਿੰਟ ਸਰੋ ਬੰਦਾ ਉੱਥੇ ਜਾ ਸਕਦਾ।
0: ਹਾਂ ਉਹ ਤਾਂ ਫਿਰ ਉਹਦੇ ਦੇਖੋ ਜੀ, ਹੁਣ ਝੂਠ ਤਾਂ ਕਹਿਣਾ ਹੀ ਹੈ, ਕਿਸੇ ਦਾ ਦਿਲ ਰੱਖਣ ਲਈ ਕਿ 5 ਮਿੰਟਾਂ ਚ ਆਉਣਾ ਪਿਆ, ਉਹ ਤਾਂ ਮੈਨੂੰ ਵੀ ਪਤਾ ਕਿ ਘੰਟਾ ਲਾਉਣਾ ਹੈ ਮੈਂ ਪਹੁੰਚਣ ਲੱਗਿਆ। ਪਰ ਇਹ ਚੀਜ਼ ਹੈ ਕਿ ਜੇ ਅਸੀਂ ਕਹਿੰਦੇ ਹਾਂ ਤਾਂ ਸਾਨੂੰ ਜ਼ਰੂਰ ਟਾਈਮ ਤੇ ਪਹੁੰਚਣਾ ਚਾਹੀਦਾ। ਬੜੀ ਵਧੀਆ ਗੱਲ ਤੁਸੀਂ ਮੈਨੂੰ ਦੱਸੀ ਹੈ। ਬਿਲਕੁਲ ਜੀ, ਬਿਲਕੁਲ ਸਹੀ ਗੱਲ ਹੈ। ਤੇ ਤੁਸੀਂ ਚੱਲਦੇ ਹੋ ਸਾਈਕਲ ਤੇ, ਤੁਹਾਨੂੰ ਤਾਂ ਟ੍ਰੈਫਿਕ ਦੀ ਕੋਈ ਟੈਨਸ਼ਨ ਹੀ ਨਹੀਂ, ਭੱਜੀ ਜਾਓ ਇੱਧਰੋਂ ਦੀ ਜਿਹੜੇ ਭੱਜਦੇ, ਮੈਂ ਤਾਂ ਸਾਈਕਲ ਦੇ ਉੱਤੇ ਆਰਾਮ ਨਾਲ ਜਾਣਾ ਹੈ।
1: ਨਹੀਂ ਸਾਡਾ ਮੈਂ ਕੰਮ ਕਰ ਰਾਜ ਮਿਸਤਰੀ ਦਾ, ਮੈਂ ਪਿੰਡ ਕੰਮ ਮਿਲਦਾ ਰਹਿੰਦਾ ਆ।
0: ਹਾਂ ਠੀਕ ਹੈ ਠੀਕ ਹੈ ਠੀਕ ਹੈ, ਬਹੁਤ ਵਧੀਆ ਚੀਜ਼ ਹੈ ਸਾਈਕਲ ਵੈਸੇ ਸਾਰੇ। ਅੱਛਾ ਅੱਛਾ, ਠੀਕ ਹੈ ਠੀਕ ਹੈ ਠੀਕ ਹੈ। ਨਹੀਂ ਠੀਕ ਹੈ, ਜ਼ਿੰਦਗੀ ਦੇ ਵਿੱਚ ਥੋੜ੍ਹਾ ਜਿਹਾ ਸਿੰਪਲ ਵੀ ਰਹਿਣਾ ਬਹੁਤ ਜ਼ਰੂਰੀ ਹੈ, ਬਾਕੀ ਸਾਰੀਆਂ ਦੌੜਾਂ ਤਾਂ ਚੱਲਦੀਆਂ ਹੀ ਰਹਿੰਦੀਆਂ ਨੇ। ਹੈ ਹਾਂਜੀ ਹਾਂਜੀ। ਅੱਛਾ ਮੈਨੂੰ ਇਹ ਦੱਸੋ ਸ਼ਮੀ ਜੀ, ਗਾਣਾ ਕਿਹੜਾ ਸੁਣੋਗੇ ਤੁਸੀਂ?
1: ਬੜੀ ਕੰਠ ਕਲੇਰ ਦਾ ਕੋਈ ਵੀ ਗੀਤ ਲਾ ਦਿਓ।
0: ਠੀਕ ਹੈ ਜੀ, ਕੰਠ ਕਲੇਰ ਤੁਹਾਡਾ ਹੈਗਾ ਫੇਵਰੇਟ ਸਿੰਗਰ, ਤੇ ਹੁਣ ਮੈਨੂੰ ਪਤਾ ਲੱਗ ਗਿਆ ਇਹ।
1: ਹਾਂਜੀ ਮੈਡਮ, ਸਾਡਾ ਫੇਵਰੇਟ ਸਿੰਗਰ ਆ।
0: ਠੀਕ ਹੈ ਠੀਕ ਹੈ ਠੀਕ ਹੈ, ਚਲੋ ਠੀਕ ਹੈ, ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਲਈ, ਥੈਂਕ ਯੂ ਸੋ ਮਚ। ਸ਼ੁਕਰੀਆ।

ਹਾਂਜੀ ਪ੍ਰੋਗਰਾਮ ਹੈਲੋ ਜਲੰਧਰ ਦੇ ਵਿੱਚ ਇੱਕ ਵਾਰੀ ਫੇਰ ਤੋਂ ਤੁਹਾਡਾ ਸਵਾਗਤ ਹੈ ਜੀ। ਬਹੁਤ ਬਹੁਤ ਕਾਲਾਂ ਤਾਂ ਮੈਨੂੰ ਬਹੁਤ ਸਾਰੀਆਂ ਆ ਰਹੀਆਂ ਨੇ ਤੇ ਕੁਝ

0: ਤੇ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਜੀ ਪ੍ਰੋਗਰਾਮ ਜਿਸ ਦਾ ਨਾਮ ਹੈ ਹੈਲੋ ਜਲੰਧਰ ਦੇ ਵਿੱਚ ਤੁਹਾਡਾ ਸਾਰਿਆਂ ਦਾ ਤੇ ਆਪਣੀ ਦੋਸਤ ਵੰਦਨਾ ਦੇ ਨਾਲ ਇੰਜੋਏ ਕਰ ਰਹੇ ਹੋ ਤੁਸੀਂ ਪ੍ਰੋਗਰਾਮ ਹੈਲੋ ਜਲੰਧਰ ਮੈਂ ਉਮੀਦ ਕਰ ਰਹੀ ਹਾਂ ਇੱਦਾਂ ਦੀ ਜੀ ਹਾਂ ਤੇ ਆਏ ਨੇ ਬਹੁਤ ਸਾਰੇ ਕਾਲਰਸ ਤੇ ਦੇਖਦੇ ਹਾਂ ਕਿ ਹੁਣ ਅਗਲੀ ਕਾਲ ਜਿਹੜੀ ਆ ਉਹ ਕਿਹਦੀ ਲੱਗੀ ਹੈ ਹੈਲੋ ਹੈਲੋ ਹਾਂਜੀ ਕੌਣ ਬੋਲ ਰਿਹਾ ਜੀ
1: ਪੱਪੂ ਬੋਲ ਰਿਹਾ ਜੀ
0: ਪੱਪੂ ਜੀ ਤੁਸੀਂ ਇੰਨੇ ਉਦਾਸ ਕਿਉਂ
1: ਕੋਈ ਸੋ ਕੇ ਉੱਠੇ ਰਹੇ ਜੀ
0: ਸੋ ਕੇ ਉੱਠੇ ਸੀ ਇਸ ਕਰਕੇ ਉਦਾਸ ਹੋ
1: ਹਾਂਜੀ
0: ਠੀਕ ਹੈ ਚਾਹ ਚੂ ਪੀਓ ਫਿਰ ਜਰਾ ਥੋੜੇ ਜੇ ਖੁਸ਼ ਹੋਵੋ ਫਿਰ ਹੈ
1: ਹਾਂਜੀ
0: ਹਾਂਜੀ ਹਾਂਜੀ ਕਿੱਥੋਂ ਬੋਲ ਰਹੇ ਪੱਪੂ ਜੀ
1: ਬਾਸਾਪੁਰ
0: ਹਾਂਜੀ ਮੈਨੂੰ ਲੱਗਦਾ ਕਿ ਕੁਝ ਜ਼ਿਆਦਾ ਹੀ ਨਸ਼ੇ ਦੇ ਵਿੱਚ ਹੋ ਤੁਸੀਂ ਹਲੇ ਨੀਂਦ ਦੇ ਖੈਰ ਫਿਲਹਾਲ ਤੁਸੀਂ ਗਾਣਾ ਕਿਹੜਾ ਸੁਣੋਗੇ ਦੱਸੋ ਮੈਨੂੰ
1: ਕੋਈ ਵੀ ਗਾਣਾ ਸੁਣਾ ਦੋ ਜੀ
0: ਠੀਕ ਹੈ ਠੀਕ ਹੈ ਠੀਕ ਹੈ ਅੱਛਾ ਕਰਦੇ ਕੀ ਹੋ ਤੁਸੀਂ ਪੱਪੂ ਜੀ ਚਲੋ ਥੋੜੀ ਜਿਹੀ ਗੱਲਬਾਤ ਕਰ ਹੀ ਲੈਂਦੇ ਹਾਂ ਹੁਣ ਤੁਸੀਂ ਕਾਲ ਕੀਤੀ ਹੈ ਮੈਨੂੰ ਤੇ ਮੈਂ ਪੁੱਛ ਲੈਂਦੀ ਹਾਂ ਥੋੜ੍ਹਾ ਜਿਹਾ ਤੁਹਾਡੇ ਬਾਰੇ 'ਚ ਕੀ ਕਰਦੇ ਹੋ ਤੁਸੀਂ
1: ਅਸੀਂ ਜੀ ਇੱਥੇ ਫਾਰਮ ਹੈਗਾ ਆਪਣਾ ਸਰਕਾਰੀ ਸੈਂਟਰ ਗੌਰਮੈਂਟ ਦਾ ਇੱਥੇ ਅੱਛਾ ਰੋਡ ਤੇ ਹੈਗਾ ਉੱਥੇ ਕੰਮ ਕਰਦੇ ਜੀ ਅਸੀਂ
0: ਅੱਛਾ ਉੱਥੇ ਕੰਮ ਕਰਦੇ ਹੋ ਹੈਗੇ ਕਿੱਥੋਂ ਦੀ ਆਏ ਹੋ ਤੁਸੀਂ ਇੱਧਰ ਨੂੰ ਵੈਸੇ
1: ਹਾਂਜੀ
0: ਕਿੱਧਰ ਦੇ ਹੋ ਵੈਸੇ ਤੁਸੀਂ ਕਿੱਥੇ ਦੇ ਹੋ
1: ਟੀਕਮਗੜ
0: ਬੜਾ ਸੁਣਿਆ ਹੋਇਆ ਨਾਮ ਹੈ ਬਹੁਤ ਵਧੀਆ ਜਗ੍ਹਾ ਐਮ ਪੀ

ਕਿਲਿਆਂ ਤੇ ਮੈਨੂੰ ਲੱਗਦਾ ਰਾਜੇ ਮਹਾਰਾਜਿਆਂ ਦੀ ਜਗ੍ਹਾ ਐਮਪੀ ਹੈ। ਹਾਂ ਠੀਕ ਹੈ ਠੀਕ ਹੈ ਠੀਕ ਹੈ, ਚਲੋ ਠੀਕ ਹੈ। ਮੈਂ ਤੁਹਾਡੇ ਵਾਸਤੇ ਇੱਕ ਗਾਣਾ ਪਲੇ ਕਰਦੀ ਹਾਂ ਪੱਪੂ ਜੀ, ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਲਈ, ਥੈਂਕ ਯੂ ਸੋ ਮਚ। ਠੀਕ ਹੈ ਜੀ, ਓਕੇ ਜੀ, ਓਕੇ ਜੀ। ਲਓ ਜੀ, ਪੱਪੂ ਜੀ ਉੱਠੇ ਨੇ ਨੀਂਦ ਚੋਂ, ਤੇ ਉਹਨਾਂ ਨੇ ਨੀਂਦ ਚੋਂ ਉੱਠਦੇ ਹੀ ਕਾਲ ਕੀਤੀ ਹੈ ਮੈਨੂੰ, ਤੇ ਇਹਨੂੰ ਕਹਿੰਦੇ ਨੇ ਜੀ ਇੰਪੋਰਟੈਂਸ। ਦੇਖੋ ਜੀ, ਨੀਂਦ ਦੇ ਵਿੱਚ ਹੀ ਸਾਡੇ ਕਾਲਰਸ ਜਿਹੜੇ ਨੇ ਸਾਨੂੰ ਕਾਲ ਕਰ ਰਹੇ ਨੇ। ਫਿਲਹਾਲ ਉਹਨਾਂ ਦੀ ਫਰਮਾਇਸ਼ ਦੇ ਉੱਤੇ ਮੈਂ ਇੱਕ ਗਾਣਾ ਪਲੇ ਕਰਾਂਗੀ, ਬਹੁਤ ਹੀ ਸੋਹਣਾ ਜਿਹਾ ਗਾਣਾ, ਤੁਸੀਂ ਵੀ ਇੰਜੋਏ ਕਰੋ ਮੇਰੇ ਨਾਲ। ਪ੍ਰੋਗਰਾਮ ਚੱਲ ਰਿਹਾ ਜੀ ਹੈਲੋ ਜਲੰਧਰ।

ਪ੍ਰੋਗਰਾਮ ਹੈਲੋ ਜਲੰਧਰ ਇੰਜੋਏ ਕੀਤਾ ਤੁਸੀਂ ਮੇਰੇ ਨਾਲ ਆਪਣੀ ਦੋਸਤ ਵੰਦਨਾ ਦੇ ਨਾਲ ਤੇ ਹੁਣ ਪ੍ਰੋਗਰਾਮ ਨੂੰ ਵਾਈਂਡ ਅਪ ਕਰਨ ਦਾ ਵੇਲਾ ਹੋ ਗਿਆ ਹੈ ਕਿਉਂਕਿ ਸਾਡੇ ਯੰਗ ਆਰਜੇਸ ਵੀ ਸਟੂਡੀਓ ਦੇ ਵਿੱਚ ਪਹੁੰਚ ਚੁੱਕੇ ਨੇ ਤੇ ਦੇਖਦੇ ਹਾਂ ਕਿ ਅੱਜ ਉਹ ਆਪਣੀਆਂ ਬੁਝਾਰਤਾਂ ਦੇ ਪਟਾਰੇ ਦੇ ਵਿੱਚੋਂ ਦੀ ਜਾਂ ਫਿਰ ਆਪਣੀ ਨੌਲੇਜ ਵਾਲੀਆਂ ਜਿਹੜੀਆਂ ਚੀਜ਼ਾਂ ਨੇ ਨਾ ਉਹ ਕਿਹੜੀਆਂ ਲੈ ਕੇ ਆਏ ਨੇ ਅੱਜ ਸਾਡੇ ਸਿੱਖਣ ਵਾਸਤੇ। ਤੁਸੀਂ ਕਿਤੇ ਨਹੀਂ ਜਾਣਾ, ਤੁਸੀਂ ਬਣੇ ਰਹਿਣਾ ਇੱਥੇ ਹੀ। ਪ੍ਰੋਗਰਾਮ ਅਗਲਾ ਯੁਵ ਵਾਣੀ।

0: ਇਹ ਜਿੰਨਾ ਜ਼ਿਆਦਾ ਹੋ ਸਕਦਾ ਉਹਨਾਂ ਦੇ ਲਈ ਆਪਾਂ ਉਹਨਾਂ ਦੀ ਕੇਅਰ ਕਰੀਏ। ਅਤੇ ਇਸ ਤੋਂ ਇਲਾਵਾ ਜੇਕਰ ਕਿਸੇ ਵੀ ਲੇਡੀ ਨੂੰ ਫਿਸਟੂਲਾ ਨਾਲ ਕੋਈ ਪੀੜਿਤ ਰੋਗ ਹੈ ਤਾਂ ਉਸਦਾ ਇਲਾਜ ਜਿਹੜਾ ਹੈ ਉਹਨਾਂ ਨੂੰ ਕਰਵਾਇਆ ਜਾਵੇ ਸਮੇਂ ਸਮੇਂ 'ਤੇ। ਅਸੀਂ ਡਾਕਟਰ ਕੋਲ ਕੰਸਰਨ ਕਰਵਾਈਏ, ਉਹਨਾਂ ਦੀ ਹੈਲਪ ਕਰੀਏ, ਹਸਪਤਾਲ ਵਿੱਚ ਸੁਰੱਖਿਅਤ ਉਹਨਾਂ ਦੀ ਡਿਲੀਵਰੀ ਹੈ ਜਿਹੜੀ ਉਹ ਕਰਵਾਈਏ। ਅਤੇ ਉਸ ਤੋਂ ਇਲਾਵਾ ਖੁਸ਼ੀ ਹੋਰ ਵੀ ਗੱਲਾਂ ਸੀਗੀਆਂ ਜਿਵੇਂ ਕਿ ਪੋਸ਼ਣ।
1: ਇਸ ਦੀ ਅਸੀਂ ਰੋਕਥਾਮ ਕਿਵੇਂ ਕਰਵਾ ਸਕਦੇ ਹਾਂ ਕਿ ਅਸੀਂ ਸਮੇਂ-ਸਮੇਂ ਤੇ ਡਾਕਟਰੀ ਜਾਂਚ ਕਰਵਾ ਸਕਦੇ ਹਾਂ, ਹਸਪਤਾਲ ਵਿੱਚ ਸੁਰੱਖਿਅਤ ਹੋ ਸਕਦੀ ਹੈ, ਪੋਸ਼ਣ ਅਤੇ ਸਿਹਤ ਦੀ ਦੇਖਭਾਲ ਕਰਾਉਣੀ ਜ਼ਰੂਰੀ ਹੈ। ਅਤੇ ਜਾਗਰੂਕਤਾ ਫੈਲਾਉਣਾ ਰਿਤਿਕਾ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਲੋਕਾਂ ਨੂੰ ਇਸ ਚੀਜ਼ ਬਾਰੇ ਪਤਾ ਹੀ ਕੁਛ ਨਹੀਂ ਹੈ।
0: ਬਿਲਕੁਲ ਦੋਸਤੋ, ਇਸ ਲਈ ਸਾਡਾ ਫਰਜ਼ ਸੀਗਾ ਤੁਹਾਡੇ ਅੰਦਰ ਇਸ ਦੇ ਬਾਰੇ ਅਵੇਅਰਨੈਸ ਜਿਹੜੀ ਹੈ ਲੈ ਕੇ ਆਉਣਾ। ਅਸੀਂ ਤੁਹਾਨੂੰ ਜਾਗਰੂਕ ਕਰ ਰਹੇ ਹਾਂ ਕਿ ਇਸ ਦਿਨ ਨੂੰ ਤੁਸੀਂ ਆਪਣੇ ਆਪ ਦੇ ਵਿੱਚ ਵੀ ਇਸ ਦਿਨ ਨੂੰ ਮਨਾਓ, ਸੈਲੀਬ੍ਰੇਟ ਕਰੋ ਅਤੇ ਇਸ ਦਿਨ ਦੇ ਪ੍ਰਤੀ ਜਾਗਰੂਕਤਾ ਆਪਣੇ ਅੰਦਰ ਲੈ ਕੇ ਆਓ ਕਿ ਲੇਡੀਜ਼ ਜਿਹੜੀਆਂ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਹੈਲਪ ਦੀ ਨੀਡ ਹੁੰਦੀ ਹੈ। ਆਲ ਦੋ ਵੁਮੈਨ ਇਜ਼ ਅ ਸਟਰੋਂਗ ਲੇਡੀ, ਹੈ ਨਾ, ਵੁਮੈਨ ਇੱਕ ਬਹੁਤ ਸਟਰੋਂਗ ਹੈ, ਲੇਕਿਨ ਫਿਰ ਵੀ ਵੁਮੈਨਸ ਨੂੰ ਕਿਤੇ ਨਾ ਕਿਤੇ ਤੁਹਾਡੀ ਹੈਲਪ, ਤੁਹਾਡੀ ਕੇਅਰ ਦੀ ਨੀਡ ਹੁੰਦੀ ਹੈ। ਤਾਂ ਉਹਨਾਂ ਨੂੰ ਕੇਅਰ ਕਰਨ ਦੀ, ਉਹਨਾਂ ਦੀ ਹੈਲਪ ਕਰਨ ਲਈ ਕਦੇ ਵੀ ਹਿਚਕਿਚਾਓ ਨਾ। ਅਤੇ ਮੈਨੂੰ ਲੱਗਦਾ ਹੁਣ ਸਾਨੂੰ ਇੱਕ ਗੀਤ ਵੀ ਸੁਣ ਲੈਣਾ ਚਾਹੀਦਾ ਹੈ ਨਾ ਖੁਸ਼ੀ।
1: ਬਿਲਕੁਲ, ਇੱਕ ਗੀਤ ਤੋਂ ਬਾਅਦ ਮਿਲਦੇ ਹਾਂ ਦੋਸਤੋ, ਫਿਰ ਅਸੀਂ ਗੱਲਾਂ ਬਾਤਾਂ ਕਰਾਂਗੇ ਤੁਹਾਡੇ ਨਾਲ ਬਹੁਤ ਸਾਰੀਆਂ, ਪਰ ਸੁਣਦੇ ਹਾਂ ਗੀਤ।

0: ਤੇ ਦੋਸਤੋ ਇੱਕ ਬਹੁਤ ਹੀ ਖੂਬਸੂਰਤ ਪਿਆਰੇ ਜਿਹੇ ਗੀਤ ਤੋਂ ਬਾਅਦ ਅਸੀਂ ਦੁਬਾਰਾ ਹਾਜ਼ਰ ਹੋ ਗਏ ਹਾਂ ਤੁਹਾਡਾ ਫੇਵਰੇਟ ਪ੍ਰੋਗਰਾਮ ਯੁਵ ਬਾਣੀ ਲੈ ਕੇ ਤੇ ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫਿਰ ਤੁਹਾਡੇ ਸਾਰਿਆਂ ਦਾ ਯੁਵ ਬਾਣੀ ਪ੍ਰੋਗਰਾਮ ਦੇ ਵਿੱਚ।
1: ਬਿਲਕੁਲ ਬਿਲਕੁਲ, ਤੇ ਮੈਨੂੰ ਲੱਗਦਾ ਸਾਡੇ ਲਿਸਨਰਸ ਨਾਲ ਗੀਤ ਸੁਣ ਕੇ ਵੀ ਬੜੇ ਖੁਸ਼ ਹੋ ਰਹੇ ਹੋਣਗੇ ਤੇ ਅੱਗੋਂ ਜਿਹੜੀਆਂ ਗੱਲਾਂ ਹੋਣੀਆਂ ਨੇ ਉਹਦੇ ਲਈ ਤਾਂ ਬਹੁਤ ਬਹੁਤ ਐਕਸਾਈਟਿਡ ਤੇ ਕਿਊਰੀਅਸ ਹੋਣਗੇ, ਹੈ ਨਾ?
0: ਬਿਲਕੁਲ,
1: ਤੇ ਖੁਸ਼ੀ ਮੈਨੂੰ ਲੱਗਦਾ ਅੱਜ ਦੇ ਵਰਡ ਐਕਸਪ੍ਰੈਸ ਦਾ ਵੇਲਾ ਹੋ ਚੁੱਕਿਆ ਹੈ, ਬਟ ਮੈਨੂੰ ਲੱਗਦਾ ਪਹਿਲਾਂ ਨਹੀਂ ਦੱਸਣਾ ਚਾਹੀਦਾ, ਪਹਿਲਾਂ ਇੱਕ ਲਾਈਨ ਸੁਣਾ ਦੇਣੀ ਚਾਹੀਦੀ ਹੈ ਗੀਤ ਦੀ ਤਾਂ ਕਿ ਪਤਾ ਲੱਗ ਜਾਵੇ।
0: ਹਿੰਟ ਦੇ ਦਿੰਦੇ ਹਾਂ ਬਾਕੀ, ਤੁਸੀਂ ਦੱਸਣਾ ਹੈ ਕਿ ਇਹ ਕਿਹੜਾ ਗੀਤ ਹੈ ਜਾਂ ਅਸੀਂ ਕਿਸ ਬਾਰੇ ਗੱਲ ਕਰਨ ਜਾ ਰਹੇ ਹਾਂ।
1: ਜੀ,

0: ਜੀ ਦੋਸਤੋ, ਹੁਣੇ ਤੁਸੀਂ ਇੱਕ ਗਾਣਾ ਸੁਣਿਆ, ਗਾਣੇ ਦੀ ਲਾਈਨਸ ਜਿਹੜੀਆਂ ਆਪਾਂ ਤੁਹਾਨੂੰ ਦਿੱਤੀਆਂ ਸੀਗੀਆਂ ਹਿੰਟ ਦੇ ਲਈ, ਤਾਂ ਕਿ ਤੁਹਾਨੂੰ ਪਤਾ ਲੱਗ ਜਾਵੇ ਕਿ ਅਸੀਂ ਕਿਸ ਵਰਡ ਦੇ ਬਾਰੇ ਗੱਲ ਕਰ ਰਹੇ ਹਾਂ. ਅਤੇ ਮੈਨੂੰ ਲੱਗਦਾ ਨੋਰਮਲ ਤੌਰ 'ਤੇ ਲੋਕਾਂ ਨੇ ਅੰਦਾਜ਼ਾ ਲਾਇਆ ਹੈਗਾ ਕਿਸਮਤ ਹੈ ਨਾ. ਅਤੇ ਮੈਨੂੰ ਨਾ ਕਿਸੇ ਹੱਦ ਤੱਕ ਤੁਹਾਡਾ ਜਿਹੜਾ ਆਂਸਰ ਆ ਉਹ ਬਿਲਕੁਲ ਸਹੀ ਵੀ ਲੱਗ ਰਿਹਾ. ਬਟ ਅੱਜ ਅਸੀਂ ਕਿਸਮਤ ਦੇ ਬਾਰੇ ਨਹੀਂ ਗੱਲ ਕਰ ਰਹੇ, ਬਟ ਕਿਸਮਤ ਦੇ ਸਿਨੋਨਿਮ ਯਾਨੀ ਕਿ ਕਿਸਮਤ ਦੇ ਹੀ ਮਿਲਦੇ ਜੁਲਦੇ ਸ਼ਬਦ ਦੇ ਨਾਲ ਅਸੀਂ ਤੁਹਾਡੇ ਨਾਲ ਅਸੀਂ ਗੱਲ ਕਰਾਂਗੇ, ਉਸ ਦੇ ਨਾਲ ਤੁਹਾਨੂੰ ਮਿਲਾਵਾਂਗੇ. ਕਿਉਂਕਿ ਲਗਾਤਾਰ ਅਗਰ ਆਪਾਂ ਗੱਲ ਕਰੀਏ, ਅੱਜ ਕੱਲ੍ਹ ਜਦੋਂ ਅਸੀਂ ਨੋਰਮਲ ਕਨਵਰਸੇਸ਼ਨ 'ਚ ਕਿਸੇ ਨਾਲ ਗੱਲਬਾਤ ਕਰਦੇ ਹਾਂ, ਅਸੀਂ ਕਹਿ ਦਿੰਦੇ ਹਾਂ ਯਾਰ ਇਹ ਤਾਂ ਕਿਸਮਤ ਦੀ ਖੇਡ ਹੈ, ਇਹ ਤਾਂ ਕਿਸਮਤ ਦੀ ਗੱਲ ਹੈ ਨਾ ਖੁਸ਼ੀ.
1: ਬਿਲਕੁਲ.
0: ਅਤੇ ਇਹਦੇ ਨਾਲ ਇੱਕ ਹੋਰ ਜੁੜਦਾ ਵਰਡ ਹੈ ਜੋ ਕਿ ਬਿਲਕੁਲ ਸੇਮ ਹੈ, ਪਰ ਉਸਦੀ ਵਰਤੋਂ ਹੁਣ ਬਹੁਤ ਘੱਟ ਹੋ ਗਈ ਹੈ. ਕਿਉਂ ਹੈ ਨਾ?
1: ਬਿਲਕੁਲ. ਪੰਜਾਬੀ ਪੰਜਾਬੀ ਵਰਡ ਜਿਹੜੇ ਅੱਜ ਕੱਲ੍ਹ ਘੱਟਦੇ ਜਾ ਰਹੇ, ਇੰਗਲਿਸ਼ ਦਾ ਪ੍ਰਭਾਵ, ਹਿੰਦੀ ਦਾ ਪ੍ਰਭਾਵ ਜ਼ਿਆਦਾ ਵੱਧ ਰਿਹਾ ਹੈ. ਅਤੇ ਜਿਹੜਾ ਅਸੀਂ ਵਰਡ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਉਹ ਵਰਡ ਹੈ ਸਬੱਬ. ਸਬੱਬ ਯਾਨੀ ਕਿ ਕਈ ਵਾਰ ਜ਼ਿੰਦਗੀ ਵਿੱਚ ਕੁਝ ਲੋਕ ਅਚਾਨਕ ਮਿਲ ਜਾਂਦੇ ਨੇ ਅਤੇ ਕੁਝ ਰਿਸ਼ਤੇ ਬਿਨਾਂ ਕਿਸੇ ਯੋਜਨਾ ਦੇ ਬਣ ਜਾਂਦੇ ਨੇ, ਅਤੇ ਕਈ ਵਾਰ ਇੱਕ ਛੋਟੀ ਜਿਹੀ ਘਟਨਾ ਸਾਰੀ ਪੂਰੀ ਜ਼ਿੰਦਗੀ ਬਦਲ ਦਿੰਦੀ ਹੈ, ਉਸ ਨੂੰ ਹੀ ਕਹਿੰਦੇ ਨੇ ਸਬੱਬ.
0: ਬਿਲਕੁਲ ਦੋਸਤੋ, ਜਿਵੇਂ ਕਿ ਹੁਣੇ ਕੁਛ ਨੇ ਦੱਸਿਆ ਸਬੱਬ. ਸਬੱਬ ਵਰਡ ਅਜਿਹਾ ਵਰਡ ਹੈ ਜਿਹਨੂੰ ਮਤਲਬ ਕਿ ਅਸੀਂ ਕਹਿ ਸਕਦੇ ਹਾਂ ਅੱਜ ਦੇ ਟਾਈਮ ਦੇ ਵਿੱਚ ਲੋਕ ਬਹੁਤ ਘੱਟ ਵਰਤ ਰਹੇ ਆ, ਉਸਦੀ ਜਗ੍ਹਾ 'ਤੇ ਵਰਤੋਂ 'ਚ ਚਲਿਆ ਜਾ ਰਿਹਾ ਕਾਰਨ, ਵਜ੍ਹਾ, ਸੰਯੋਗ. ਵੈਸੇ ਸੰਯੋਗ ਵੀ ਬਹੁਤ ਘੱਟ ਲੈਂਦੇ ਨੇ ਲੋਕ, ਹੈ ਨਾ, ਵਰਤੋਂ ਦੇ ਵਿੱਚ. ਅਤੇ ਕਿਸਮਤ, ਜਿਵੇਂ ਕਿ ਹੁਣੇ ਮੈਂ ਗੀਤ ਸੁਣਾਇਆ ਸੀਗਾ ਕਿਸਮਤ, ਅਤੇ ਮੈਨੂੰ ਲੱਗਦਾ ਸਾਡੇ ਲੋਕਾਂ ਨੇ ਅੰਦਾਜ਼ਾ ਵੀ ਲਗਾ ਲਿਆ ਹੋਣਾ ਲਿਸਨਰਸ ਨੇ ਕਿ ਕਿਸਮਤ. ਅਤੇ ਕਿਸਮਤ ਨੂੰ ਹੀ ਦੋਸਤੋ ਕਿਹਾ ਜਾਂਦਾ ਸਬੱਬ. ਇਸ ਦਾ ਮੁੱਖ ਮਤਲਬ ਜਿਵੇਂ ਤੁਹਾਨੂੰ ਦੱਸਿਆ ਕਾਰਨ, ਕਿਸੇ ਚੀਜ਼ ਦੇ ਪਿੱਛੇ ਕਿਸੇ ਚੀਜ਼ ਦਾ ਕਾਰਨ ਹੋਣਾ, ਜਾਂ ਫਿਰ ਅਸੀਂ ਕਹਿ ਸਕਦੇ ਹਾਂ ਕਿ ਅਚਾਨਕ ਕਿਸੇ ਚੀਜ਼ ਦਾ ਮਿਲ ਜਾਣਾ, ਕੋਈ ਪਲੈਨਿੰਗ ਤੁਹਾਨੂੰ ਅਚਾਨਕ ਹੋ ਜਾਣੀ. ਤੁਸੀਂ ਕਹਿ ਦਿੰਦੇ ਇਹ ਤਾਂ ਸੰਜੋਗਾਂ ਦੀ ਗੱਲ ਹੈ ਕਿ ਕੋਇੰਸੀਡੈਂਸ ਹੋ ਗਿਆ. ਅਤੇ ਫਿਰ ਇਸ ਤੋਂ ਬਾਅਦ ਆਪਾਂ ਕਹਾਂਗੇ ਜ਼ਰੀਆ ਯਾਨੀ ਕਿ ਮੀਨਸ ਜਾਂ ਸੋਰਸ. ਕੋਈ ਕੰਮ ਬਣਨ ਦਾ ਸਾਧਨ ਜਦੋਂ ਬਣਦਾ ਉਹਨੂੰ ਆਪਾਂ ਜ਼ਰੀਆ ਕਹਿੰਦੇ ਹਾਂ. ਕਿਉਂ ਹੈ ਨਾ ਖੁਸ਼ੀ?
1: ਬਿਲਕੁਲ ਰਿਤਿਕਾ, ਮੈਨੂੰ ਨਾ ਇੱਕ ਦੋ ਲਾਈਨਾਂ ਯਾਦ ਆ ਰਹੀਆਂ ਨੇ, ਜੇ ਤੁਸੀਂ ਕਹੋ ਤਾਂ ਮੈਂ ਸੁਣਾ ਦੇਵਾਂ.
0: ਜ਼ਰੂਰ ਜ਼ਰੂਰ. ਇੱਕ ਹਿੰਦੀ 'ਚ ਦੋ ਲਾਈਨਾਂ ਹੈ ਕਿ ਕਿਆ ਪਤਾ ਉਸ ਕਿਆ ਪਤਾ ਉਸਸੇ ਮਿਲਣਾ

0: ਜਿਵੇਂ ਕਿ ਆਫ ਵਾਈਟ ਹੋ ਗਿਆ ਜਾਂ ਫਿਰ ਹੋਰ ਹਲਕੇ ਹਲਕੇ ਜਿਹੜੇ ਰੰਗ ਨੇ ਨਾ ਉਹ ਬਹੁਤ ਸੂਟ ਵੀ ਕਰਦੇ ਨੇ ਤੇ ਗਰਮੀ ਤੋਂ ਵੀ ਬਚਾਉਂਦੇ ਨੇ ਤੇ ਕਲਾਸੀ ਵੀ ਦਿਖਦੇ ਨੇ।
1: ਬਿਲਕੁਲ ਜੀ, ਮੈਂ ਤਾਂ ਕਹਾਂ ਕਿ ਜਿਹੜੇ ਬੋਇਜ਼ ਹੁੰਦੇ ਨੇ ਨਾ ਉਹਨਾਂ ਦਾ ਫੈਸ਼ਨ ਫਾਰਮੂਲਾ ਤਾਂ ਸਿੰਪਲ ਹੀ ਹੁੰਦਾ ਕਿ ਸਿੰਪਲ ਬਟ ਡੈਡਲੀ, ਮਤਲਬ ਕਿ ਥੋੜ੍ਹਾ ਜਿਹਾ ਹੀ ਹਲਕਾ ਜਿਹਾ ਹੀ ਤਿਆਰ ਹੁੰਦੇ ਨੇ ਬਟ ਉਹਦੇ 'ਚ ਕਹਿਰ ਮੱਚ ਜਾਂਦਾ, ਕਿਉਂ ਹੈ ਨਾ ਖੁਸ਼ੀ। ਅਤੇ ਇਹਨਾਂ ਲਈ ਖਾਸ ਚੀਜ਼ਾਂ ਦੱਸ ਸਕਦੇ ਹਾਂ ਕਿ ਤੁਸੀਂ ਦੋਸਤੋ ਕੀ ਕਰ ਸਕਦੇ ਹੋ, ਓਵਰ ਸਾਈਜ਼ ਟੀ ਸ਼ਰਟਸ ਵੇਅਰ ਕਰ ਸਕਦੇ ਹੋ, ਰਿਲੈਕਸਡ ਜੀਨਸ ਤੁਸੀਂ ਨਾਲ ਵੇਅਰ ਕਰ ਸਕਦੇ ਹੋ ਜੋ ਕਿ ਤੁਹਾਨੂੰ ਇੱਕ ਤਰ੍ਹਾਂ ਦਾ ਇੰਸਟੈਂਟ ਸਵੈਗ ਦੇ ਸਕਦਾ। ਉਸ ਤੋਂ ਇਲਾਵਾ ਖੁਸ਼ੀ ਕਾਰਗੋਜ਼ ਬਹੁਤ ਟ੍ਰੈਂਡ 'ਚ ਹੈ ਨਾ।
0: ਕਾਰਗੋਜ਼ ਜਾਂ ਫਿਰ ਸਨੀਕਰ, ਤੁਸੀਂ ਸਟਰੀਟ ਕਿੰਗ ਵਾਈਬ ਵੀ ਇਹਦੇ ਨਾਲ ਫੀਲ ਕਰ ਸਕਦੇ ਹੋ। ਅੱਜ ਕੱਲ੍ਹ ਤਾਂ ਜਿਹੜੇ ਮਤਲਬ ਕਾਰਗੋਜ਼ ਹੈਗੇ, ਇਹਦਾ ਤਾਂ ਟ੍ਰੈਂਡ ਮੈਨੂੰ ਲੱਗਦਾ ਵਾਪਿਸ ਆ ਗਿਆ, ਪਹਿਲਾਂ ਚਲਾ ਗਿਆ ਸੀ ਬਟ ਹੁਣ ਲੋਕ ਦੁਬਾਰਾ ਉਸ ਟ੍ਰੈਂਡ ਨੂੰ ਫੋਲੋ ਕਰ ਰਹੇ ਨੇ ਤੇ ਦੇਖਣ 'ਚ ਕਿੰਨੇ ਕੂਲ ਤੇ ਕਿੰਨੇ ਮਤਲਬ ਅੱਛੇ ਜਿਹੇ ਲੱਗਦੇ ਨੇ ਤੇ ਗਰਮੀ ਵੀ ਨਹੀਂ ਲੱਗਦੀ ਇਹਨਾਂ
1: 'ਚ। ਬਿਲਕੁਲ ਜੀ ਬਿਲਕੁਲ ਖੁਸ਼ੀ, ਇਹ ਤਾਂ ਗੱਲ ਸੱਚ ਹੈ ਕਿਉਂਕਿ ਜਿਹੜਾ ਫੈਸ਼ਨ ਹੈ ਨਾ ਉਹ ਮੁੜ ਮੁੜ ਕੇ ਹੀ ਵਾਪਸ ਆ ਜਾਂਦਾ ਹੈ ਤੇ ਫਿਰ ਇੱਕ ਟ੍ਰੈਂਡ ਸੈੱਟ ਕਰ ਜਾਂਦਾ ਹੈ ਨਾ, ਤੇ ਟ੍ਰੈਂਡੀ ਲੱਗਣ ਦੇ ਲਈ ਸਾਨੂੰ ਇਹਨਾਂ ਚੀਜ਼ਾਂ ਦੇ ਵੱਲ ਤਾਂ ਪੂਰਾ ਪੂਰਾ ਫੋਕਸ ਕਰਨਾ ਹੀ ਹੈ। ਤੇ ਇਸ ਤੋਂ ਇਲਾਵਾ ਜੇਕਰ ਤੁਸੀਂ ਘਰ ਬੈਠੇ ਹੋ ਜਾਂ ਉੱਦਾਂ ਵੀ ਤੁਸੀਂ ਨੋਰਮਲੀ ਕਿਤੇ ਜਾਂਦੇ ਹੋ ਵੈਕੇਸ਼ਨਸ ਵਗੈਰਾ ਤੇ, ਤਾਂ ਮੈਨੂੰ ਲੱਗਦਾ ਹੋਰ ਵੀ ਕਈ ਚੀਜ਼ਾਂ ਜਿਵੇਂ ਕਿ ਤੁਸੀਂ ਸਨੀਕਰਸ ਲੈ ਸਕਦੇ ਹੋ, ਉਸ ਤੋਂ ਇਲਾਵਾ ਤੁਸੀਂ ਅਸੈਸਰੀਜ਼ ਦੇ ਵਿੱਚ ਵਾਚ, ਸ਼ੇਡਸ ਜੋ ਕਿ ਅੱਜ ਕੱਲ੍ਹ ਦੀ ਬੇਸਿਕ ਨੀਡ ਹੈ, ਅਤੇ ਉਹ ਤੁਸੀਂ ਜ਼ਰੂਰ ਆਪਣੇ ਨਾਲ ਕੈਰੀ ਕਰੋ ਅਤੇ ਉਹਦੇ ਨਾਲ ਤੁਸੀਂ ਆਪਣੇ ਆਪ ਨੂੰ ਵਧੀਆ ਦਿਖਾ ਸਕਦੇ ਹੋ। ਅਤੇ ਮੈਨੂੰ ਲੱਗਦਾ ਖੁਸ਼ੀ ਸਾਡੇ ਜਿਹੜੇ ਲਿਸਨਰਸ ਨੇ ਉਹ ਤਾਂ ਇੰਜੋਏ ਕਰ ਰਹੇ ਨੇ, ਅਤੇ ਇਸ ਵਾਰ ਅਸੀਂ ਫਸਟ ਜਿਹੜੀ ਪ੍ਰੈਫਰੈਂਸ ਹੈ ਨਾ ਉਹ ਕਿਤੇ ਨਾ ਕਿਤੇ ਦੇ ਦਿੱਤੀ ਹੈ ਜੀ ਮੁੰਡਿਆਂ ਨੂੰ, ਅਤੇ ਕੁੜੀਆਂ ਸਾਡੇ ਤੋਂ ਨਾਰਾਜ਼ ਨਾ ਹੋ ਜਾਣ, ਕਿਉਂ ਹੈ ਨਾ।
0: ਬਿਲਕੁਲ ਨਹੀਂ, ਕੁੜੀਆਂ ਨੂੰ ਨਾਰਾਜ਼ ਹੋਣ ਦੀ ਲੋੜ ਨਹੀਂ ਹੈ ਕਿਉਂਕਿ ਕੁੜੀਆਂ ਬਾਰੇ ਅਸੀਂ ਗੱਲ ਕਰਨੀ ਹੈ, ਅਸੀਂ ਦੋਨੋਂ ਵੀ ਤਾਂ ਕੁੜੀਆਂ, ਅਸੀਂ ਦੱਸਣਾ ਨਹੀਂ ਕੁੜੀਆਂ ਨੂੰ ਕਿਵੇਂ ਉਹ ਟ੍ਰੈਂਡੀ ਰਹਿ ਸਕਦੀਆਂ ਨੇ।
1: ਬਿਲਕੁਲ ਬਿਲਕੁਲ, ਪਰ ਖੁਸ਼ੀ ਮੈਨੂੰ ਲੱਗਦਾ ਹੁਣ ਸਾਨੂੰ ਵੀ ਪਿਆਸ ਲੱਗ ਗਈ ਹੈ, ਅਤੇ ਕਿਉਂ ਨਾ ਅਸੀਂ ਪਾਣੀ ਪੀ ਲਈਏ ਅਤੇ ਕੁਛ ਰੈਸਟ ਵੀ ਕਰ ਲਈਏ ਅਤੇ ਇੱਕ ਛੋਟੀ ਜਿਹੀ ਮਿਊਜ਼ੀਕਲ ਬ੍ਰੇਕ ਵੀ ਲੈ ਲਈਏ।
0: ਬਿਲਕੁਲ ਦੋਸਤੋ, ਤੁਸੀਂ ਸੁਣੋ ਇੱਕ ਪਿਆਰਾ ਜਿਹਾ ਗੀਤ, ਇਸ ਤੋਂ ਬਾਅਦ ਅਸੀਂ ਸਟਾਰਟ ਕਰਾਂਗੇ ਤੁਹਾਡਾ ਫੇਵਰੇਟ ਸੈਗਮੈਂਟ ਜਿਹਦੇ ਵਿੱਚ ਤੁਸੀਂ ਸਾਨੂੰ ਕਾਲ ਕਰਨਾ ਹੈ 0181-23-174 ਜਾਂ ਫਿਰ ਆਕਾਸ਼ਵਾਣੀ ਦੇ ਫੇਸਬੁੱਕ ਪੇਜ 'ਤੇ ਜਾ ਕੇ ਅਤੇ ਤੁਸੀਂ ਸਾਡੇ ਨਾਲ ਗੱਲਬਾਤ ਕਰਨੀ ਹੈ ਅਤੇ ਸਾਡੇ ਪੁੱਛੇ ਹੋਏ ਸਵਾਲਾਂ ਦਾ ਜਵਾਬ ਦੇਣਾ ਹੈ।
1: ਅਤੇ ਇੱਕ ਜੈਂਟਲ ਰਿਮਾਈਂਡਰ ਮੈਂ ਵੀ ਦੇ ਦਾਂ ਕਿ ਕੁੜੀਆਂ ਨੇ ਕਿਤੇ ਨਹੀਂ ਜਾਣਾ ਹੈ ਕਿਉਂਕਿ ਅਗਲੀ ਗੱਲ ਤੁਹਾਡੇ ਰਿਲੇਟਡ ਫੈਸ਼ਨਸ ਦੇ ਜਿਹੜੇ ਟੋਪਿਕ ਹੈ ਨਾ ਉਸ ਦੇ ਉੱਪਰ ਹੋਏਗੀ, ਤਾਂ ਦੋਸਤੋ ਧਿਆਨ ਨਾਲ ਸੁਣਿਓ ਕਿ ਆਪਾਂ ਕੀ ਕੀ ਚੀਜ਼ਾਂ ਤੁਹਾਡੇ ਲਈ ਲੈ ਕੇ ਆਏ ਹਾਂ।

0: ਦੇ ਲਈ। ਤੇ ਦੋਸਤੋ ਹੁਣ ਵੇਲਾ ਹੋ ਗਿਆ ਜੀ, ਕੁੜੀਆਂ ਕਿਵੇਂ ਟ੍ਰੈਂਡੀ ਹੋ ਸਕਦੀਆਂ ਨੇ ਤੇ ਕੁੜੀਆਂ ਟ੍ਰੈਂਡ ਦੇ ਨਾਲ ਰਹਿ ਕੇ ਕੂਲ ਵਾਈਬ ਕਿਵੇਂ ਸੈੱਟ ਕਰ ਸਕਦੀਆਂ ਨੇ।
1: ਬਿਲਕੁਲ ਰਿਤਿਕਾ, ਅੱਜ ਕੱਲ੍ਹ ਜਿਹੜਾ ਟ੍ਰੈਂਡ ਚੱਲ ਰਿਹਾ ਨਾ, ਸ਼ਾਰਟ ਕੁੜਤੀ ਦਾ ਟ੍ਰੈਂਡ ਚੱਲ ਰਿਹਾ ਹੈ। ਕੋਟਨ ਦੀਆਂ ਸ਼ਾਰਟ ਕੁੜਤੀਆਂ ਅਲੱਗ ਅਲੱਗ ਰੰਗਾਂ ਦੀਆਂ ਅਤੇ ਅਲੱਗ ਅਲੱਗ ਡਿਜ਼ਾਈਨ ਦੀਆਂ, ਜਦੋਂ ਕੁੜੀਆਂ ਉਹਨਾਂ ਨੂੰ ਬਲੂ ਜੀਨਸ ਜਾਂ ਬਲੈਕ ਜੀਨਸ ਨਾਲ ਵੇਅਰ ਕਰਦੀਆਂ ਤਾਂ ਕਿੰਨਾ ਸਟਾਈਲਿਸ਼ ਅਤੇ ਕਿੰਨਾ ਕੂਲ ਲੱਗਦਾ।
0: ਬਿਲਕੁਲ ਖੁਸ਼ੀ, ਇਹ ਤਾਂ ਤੁਸੀਂ ਬਲੂ ਅਤੇ ਵਾਈਟ ਦੀ ਗੱਲ ਕਰ ਹੀ ਦਿੱਤੀ। ਤੁਹਾਨੂੰ ਪਤਾ ਅੱਜ ਕੱਲ੍ਹ ਨਾ ਮਤਲਬ ਇੱਕ ਟਰਾਊਜ਼ਰ ਦਾ ਵੀ ਬੜਾ ਟ੍ਰੈਂਡ ਚੱਲਿਆ ਅਤੇ ਕੁੜੀਆਂ ਪਜਾਮਾ ਵਗੈਰਾ ਵੀ ਵੇਅਰ ਕਰ ਰਹੀਆਂ ਨੇ ਉਹਦੇ ਨਾਲ, ਪਲਾਜ਼ੋ ਦੇ ਨਾਲ, ਰਾਈਟ?
1: ਸੇਮ ਕਲਰ,
0: ਵਾਈਟ ਕਲਰ ਦੇ ਵਿੱਚ ਵੀ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਜਾ ਰਿਹਾ ਅਤੇ ਕੁੜੀਆਂ ਬਹੁਤ ਜ਼ਿਆਦਾ ਮਤਲਬ ਇਸ ਚੀਜ਼ ਨੂੰ ਵੇਅਰ ਕਰ ਰਹੀਆਂ ਨੇ, ਜੋ ਉਹਨਾਂ ਨੂੰ ਕੂਲ, ਕਲਾਸਿਕ ਅਤੇ ਬਿਊਟੀਫੁਲ ਤਾਂ ਆਲਵੇਜ਼ ਬਣਾਉਂਦਾ ਹੀ ਹੈ।
1: ਬਿਲਕੁਲ।
0: ਅਤੇ ਇਸ ਤੋਂ ਇਲਾਵਾ ਦੋਸਤੋ, ਜਿਵੇਂ ਕਿ ਕੁੜੀਆਂ ਨੇ ਸ਼ਾਰਟ ਕੁੜਤੀ ਦਾ ਇੱਕ ਟ੍ਰੈਂਡ ਸੈੱਟ ਕੀਤਾ ਹੋਇਆ, ਉਹ ਹਰੇਕ ਕੁੜੀ ਮੈਨੂੰ ਲੱਗਦਾ ਸਾਨੂੰ ਕਿਤੇ ਨਾ ਕਿਤੇ ਦੇਖ ਹੀ ਜਾਂਦੀ ਹੈ ਸ਼ਾਰਟ ਕੁੜਤੀ ਦੇ ਵਿੱਚ। ਅਤੇ ਉਸ ਤੋਂ ਇਲਾਵਾ ਫਲੋਰਲ ਡਰੈਸਿਸ ਜਿਹੜੀਆਂ ਨੇ ਉਹ ਤਾਂ ਫੁੱਲ ਆਇਸਥੈਟਿਕ ਵਾਈਬ ਸੈੱਟ ਕਰਕੇ ਬੈਠੀਆਂ ਹੋਈਆਂ ਨੇ ਅਤੇ ਫਲੋਰਲ ਡਰੈਸਿਸ ਕੁੜੀਆਂ ਪਾਉਣਾ ਵੀ ਬਹੁਤ ਪਸੰਦ ਕਰਦੀਆਂ ਨੇ, ਕਿਉਂ ਹੈ ਨਾ ਖੁਸ਼ੀ?
1: ਬਿਲਕੁਲ। ਅਤੇ ਇਸ ਤੋਂ ਇਲਾਵਾ ਰਿਤਿਕਾ, ਕੋਡ ਸੈੱਟ ਦਾ ਵੀ ਹੁਣ ਜ਼ਮਾਨਾ ਚੱਲ ਪਿਆ ਹੈ, ਜਿਹਦੇ ਵਿੱਚ ਮਤਲਬ ਮੈਨੂੰ ਲੱਗਦਾ ਬਹੁਤ ਸਾਰੀ ਵਰਾਇਟੀ ਆ ਗਈ ਅੱਜ ਕੱਲ੍ਹ। ਪਹਿਲਾਂ ਕੀ ਹੁੰਦਾ ਸੀ, ਸੇਮ ਡਿਜ਼ਾਈਨ ਦੇ ਸੇਮ ਕਲਰ ਦੇ ਵੀ ਬਣੀ ਜਾ ਰਹੇ ਸੀ, ਬਟ ਹੁਣ ਕਾਫੀ ਵਰਾਇਟੀ ਆ ਉਹਦੇ ਵਿੱਚ। ਜੇ ਅਸੀਂ ਬਾਜ਼ਾਰ ਦੇ ਵਿੱਚ ਜਾ ਕੇ ਦੇਖੀਏ ਤਾਂ ਸਮਝ ਨਹੀਂ ਲੱਗਦੀ ਕਿਹੜਾ ਕੋਡ ਸੈੱਟ ਲੈਣਾ, ਕਿਉਂਕਿ ਇੰਨੀ ਵਰਾਇਟੀ, ਇੰਨੇ ਜ਼ਿਆਦਾ ਕਲਰ ਉਹਦੇ ਵਿੱਚ ਅਤੇ ਇੰਨੇ ਡਿਜ਼ਾਈਨ ਵੱਖਰੇ ਵੱਖਰੇ, ਅਤੇ ਪਾ ਕੇ ਜਦੋਂ ਕੁੜੀਆਂ ਨਿਕਲਦੀਆਂ ਕੋਡ ਸੈੱਟ ਤਾਂ ਕੰਫਰਟੇਬਲ ਤਾਂ ਹੁੰਦੇ ਹੀ ਹੈ, ਸਟਾਈਲਿਸ਼ ਵੀ ਬਹੁਤ ਜ਼ਿਆਦਾ ਲੱਗਦੇ ਆ।
0: ਬਿਲਕੁਲ, ਕੰਫਰਟ ਦੇ ਨਾਲ ਨਾਲ ਤੁਹਾਨੂੰ ਕੂਲ ਵੀ ਬਣਾ ਦਿੰਦੇ ਨੇ। ਅਤੇ ਖੁਸ਼ੀ, ਜਿਵੇਂ ਕਿ ਤੁਸੀਂ ਗੱਲ ਕੀਤੀ, ਇਹਦੇ ਵਿੱਚ ਬਹੁਤ ਜ਼ਿਆਦਾ ਵਰਾਇਟੀਜ਼ ਆ ਗਈਆਂ ਨੇ, ਅਤੇ ਇਸ ਵਾਰ ਨਾ ਇੱਕ ਥੀਮ ਇਹਨਾਂ ਨੇ ਧਿਆਨ 'ਚ ਰੱਖੀ ਹੋਈ ਹੈ ਕਿ ਕੁੜੀਆਂ ਨੂੰ ਕੰਫਰਟ ਜ਼ੋਨ 'ਚ ਤਾਂ ਲੈ ਕੇ ਰੱਖਣਾ ਹੀ ਹੈ ਅਸੀਂ। ਇਸ ਦੇ ਨਾਲ ਨਾਲ ਇਹਨਾਂ ਨੇ ਜਿਹੜੇ ਕਲਰ ਕੋਂਬੀਨੇਸ਼ਨ ਸੈੱਟ ਕੀਤੇ ਨੇ ਉਹ ਬਹੁਤ ਲਾਈਟ ਅਤੇ ਪਿਸਟਲਸ ਕਲਰਸ ਦੇ ਵਿੱਚ ਜਿਹੜੇ ਨੇ ਜ਼ਿਆਦਾਤਰ ਬਣਾਏ ਨੇ ਕੋਡ ਸੈੱਟਸ, ਜੋ ਬਹੁਤ ਜ਼ਿਆਦਾ ਅੱਛੇ ਨੇ ਉਹਨਾਂ ਦੇ ਲਈ, ਰਾਈਟ?
1: ਅਤੇ ਮੇਕਅਪ ਦੀ ਜੇ ਗੱਲ ਕਰੀਏ ਦੋਸਤੋ, ਤਾਂ ਮੇਕਅਪ ਕੁੜੀਆਂ ਨੂੰ ਹਲਕਾ ਹਲਕਾ ਕਰਨਾ ਚਾਹੀਦਾ, ਕਿਉਂਕਿ ਕੁੜੀਆਂ ਦੇ ਵਿੱਚ ਨੈਚੁਰਲ ਬਿਊਟੀ ਬਹੁਤ ਜ਼ਿਆਦਾ ਹੁੰਦੀ ਹੈ ਅਤੇ ਮੇਕਅਪ ਵੀ ਨੈਚੁਰਲ ਰੱਖਣਾ ਚਾਹੀਦਾ, ਤਾਂ ਕਿ ਅਗਰ ਤੁਹਾਨੂੰ ਸੈਟਿੰਗ ਵੀ ਹੋਏ ਤਾਂ ਫਿਰ ਮੂੰਹ ਧੋਣ ਤੋਂ ਬਾਅਦ ਜਾਂ ਫਿਰ ਪਸੀਨਾ ਆਉਣ ਤੋਂ ਬਾਅਦ ਤੁਹਾਡਾ ਫੇਸ ਕੁਝ ਅਜੀਬ ਜਿਹਾ ਨਾ ਲੱਗੇ। ਇਸ ਲਈ ਮੇਕਅਪ ਓਨਾ ਹੀ ਕਰਨਾ ਹੈ ਜਿੰਨਾ ਲੋਕ ਤੁਹਾਨੂੰ ਦੇਖ ਸਕਣ ਅਤੇ ਜਿੰਨਾ ਸੋਹਣਾ ਲੱਗੇ।
0: ਬਿਲਕੁਲ ਬਿਲਕੁਲ ਖੁਸ਼ੀ, ਇਹ ਤਾਂ ਤੁਸੀਂ ਗੱਲ ਬਿਲਕੁਲ ਸਹੀ ਕਿਹਾ, ਕਿਉਂਕਿ ਗਰਮੀਆਂ ਦੇ ਵਿੱਚ ਜਦੋਂ ਪਸੀਨਾ ਆਉਂਦਾ ਹੈ ਤਾਂ ਸਾਡੇ ਜਿਹੜੇ ਮੇਕਅਪ ਪ੍ਰੋਡਕਟਸ ਹੁੰਦੇ ਨੇ ਉਹਦੇ ਨਾਲ ਮਿਲ ਕੇ ਕਈ ਵਾਰੀ ਸਾਡੀ ਸਕਿਨ ਨੂੰ ਰਿਐਕਟ ਵੀ ਕਰ ਜਾਂਦੇ ਨੇ ਅਤੇ ਉਹਦੇ ਨਾਲ ਸਾਡੀ ਜਿਹੜੀ ਸਕਿਨ ਹੈ ਨਾ ਉਹ ਬਹੁਤ ਜ਼ਿਆਦਾ ਐਲਰਜੀ ਫੇਸ ਕਰਦੀ ਹੈ, ਬਹੁਤ ਜ਼ਿਆਦਾ ਪ੍ਰੋਬਲਮ ਸਕਿਨ ਨੂੰ ਹੋ ਜਾਂਦੀਆਂ ਨੇ,
1: ਪਿੰਪਲਸ ਹੋ ਜਾਂਦੇ ਨੇ।
0: ਐਗਜੈਕਟਲੀ। ਅਤੇ ਜਿਹੜੇ ਐਕਨੇਸ ਵਗੈਰਾ ਤੁਹਾਡੇ ਫੇਸ 'ਤੇ ਹੁੰਦੇ ਨੇ ਇਹਦਾ ਕਾਰਨ ਨਹੀਂ ਹੁੰਦਾ ਕਿ ਕਈ ਵਾਰੀ ਆਪਾਂ ਬਹੁਤ ਵੱਡੀ ਮਾਤਰਾ ਦੇ ਵਿੱਚ ਮੇਕਅਪ ਪ੍ਰੋਡਕਟਸ ਜਿਹੜੇ ਨੇ ਉਹ ਯੂਜ਼ ਕਰ ਲੈਂਦੇ ਹਾਂ ਅਤੇ ਉਹਨਾਂ ਚੀਜ਼ਾਂ ਨੂੰ ਦੋਸਤੋ ਅਵੋਇਡ ਕਰੋ। ਇਸ ਤੋਂ ਇਲਾਵਾ ਜਿਹੜੀਆਂ ਕੁੜੀਆਂ ਜੀਨਸ ਦੇ ਨਾਲ ਕਰੇਜ਼ ਰੱਖਦੀਆਂ ਨੇ ਉਹ ਕਰੋਪ ਟੌਪ ਜਿਹੜੇ ਨੇ ਅੱਜ ਕੱਲ੍ਹ ਉਹ ਵੀ ਬਹੁਤ ਜ਼ਿਆਦਾ ਟ੍ਰੈਂਡ 'ਚ ਨੇ। ਕਰੋਪ ਟੀ ਸ਼ਰਟਸ ਵੀ ਆ ਚੁੱਕੀਆਂ ਨੇ ਖੁਸ਼ੀ, ਅਤੇ ਮੈਨੂੰ ਲੱਗਦਾ ਕੁੜੀਆਂ ਉਹ ਵੀ ਵੇਅਰ ਕਰਦੀਆਂ ਹੀ ਨੇ ਅਤੇ ਉਹਨਾਂ ਨੂੰ ਉਹਨਾਂ ਦੇ ਨਾਲ ਵੀ ਇੱਕ ਕੈਜੂਅਲ ਅਤੇ ਕੂਲ ਫੀਲਿੰਗ ਆਉਂਦੀ ਹੀ ਹੈ।
1: ਬਿਲਕੁਲ, ਕਰੋਪ ਟੌਪ ਤੁਸੀਂ ਵੇਅਰ ਕਰ ਸਕਦੇ ਹੋ, ਬਟ ਉਹ ਟਾਈਟ ਟਾਈਟ ਕਰੋਪ ਟੌਪ ਨਹੀਂ ਅੱਛੇ ਲੱਗਦੇ ਗਰਮੀਆਂ ਦੇ ਵਿੱਚ, ਉਹ ਥੋੜ੍ਹੇ ਲੂਜ਼ ਜਾਂ ਫਿਰ ਓਵਰ ਸਾਈਜ਼ ਟੀ ਸ਼ਰਟਾਂ ਦੇ ਤਰੀਕੇ ਵਿੱਚ ਜਿਹੜੇ ਕੋਟ ਸੈੱਟ ਕਰੋਪ ਟੌਪ ਆਉਂਦੇ ਨੇ ਤੁਸੀਂ ਉਹ ਵੇਅਰ ਕਰ ਸਕਦੇ ਹੋ, ਕਿਉਂਕਿ ਉਹ ਦੇਖਣ 'ਚ ਕਾਫੀ ਸਟਾਈਲਿਸ਼ ਲੱਗਦੇ ਨੇ ਅਤੇ ਉਹਨਾਂ ਵਿੱਚ ਗਰਮੀ ਵਗੈਰਾ ਵੀ ਨਹੀਂ ਲੱਗਦੀ। ਟਾਈਟ ਕੱਪੜਿਆਂ ਨੂੰ ਅਵੋਇਡ ਕਰਨਾ ਚਾਹੀਦਾ ਗਰਮੀ ਦੇ ਵਿੱਚ, ਕਿਉਂਕਿ ਟਾਈਟ ਕੱਪੜੇ ਇਰੀਟੇਸ਼ਨ ਦਿੰਦੇ ਨੇ ਤੁਹਾਨੂੰ, ਇਰੀਟੇਟ ਹੁੰਦੇ ਰਹਿੰਦੇ ਅਸੀਂ ਸਾਰੇ ਦਿਨ, ਕਿਉਂਕਿ ਉਹ ਟਾਈਟ ਹੁੰਦਾ, ਗਰਮੀ ਲੱਗਦੀ ਹੈ, ਪਸੀਨਾ ਆਉਂਦਾ। ਇਸ ਲਈ ਖੁੱਲ੍ਹੇ ਕੱਪੜੇ ਜਿੰਨੇ ਹੋ ਸਕਦੇ ਹੋ ਉਨੇ ਪਾਉਣੇ ਚਾਹੀਦੇ ਨੇ।
0: ਜੀ ਬਿਲਕੁਲ ਖੁਸ਼ੀ, ਮੈਂ ਤਾਂ ਤੁਹਾਡੀ ਇਸ ਗੱਲ ਨਾਲ ਬਿਲਕੁਲ ਸਹਿਮਤ ਹਾਂ ਅਤੇ ਮੈਨੂੰ ਲੱਗਦਾ ਖੁਸ਼ੀ ਬਿਲਕੁਲ ਸਹੀ ਕਹਿ ਰਹੀ ਹੈ ਦੋਸਤੋ, ਕਿਉਂਕਿ ਜਿਹੜੇ ਮਤਲਬ ਕਿ ਟਾਈਟ ਕਲੋਥਸ ਹੁੰਦੇ ਨੇ ਕਿਤੇ ਨਾ ਕਿਤੇ ਤੁਹਾਡੇ ਬੋਡੀ ਪਾਰਟਸ ਨੂੰ ਗਰੋ ਕਰਨ ਵਿੱਚ ਵੀ ਦਿੱਕਤ ਦਿੰਦੇ ਨੇ, ਉਸ ਦੇ ਨਾਲ ਨਾਲ ਅਗਰ ਆਪਾਂ ਗੱਲ ਕਰੀਏ ਇਰੀਟੇਸ਼ਨ ਬਹੁਤ ਜ਼ਿਆਦਾ ਹੁੰਦੀ ਹੈ, ਪਲੱਸ ਤੁਸੀਂ ਅਨਕੰਫਰਟੇਬਲ ਫੀਲ ਕਰਦੇ ਹੋ, ਤੁਹਾਡੇ ਕੌਨਫੀਡੈਂਸ ਦੇ ਵਿੱਚ ਬਹੁਤ ਜ਼ਿਆਦਾ ਘਾਟ ਹੋ ਜਾਂਦੀ ਹੈ ਅਜਿਹੇ ਕੱਪੜੇ ਪਾ ਕੇ, ਕਿਉਂ ਹੈ ਨਾ?
1: ਗਰਮੀ 'ਚ ਟਾਈਟ ਕੱਪੜੇ ਪਾ ਕੇ ਨਾ ਕੁਝ ਅੱਛਾ ਜਿਹਾ ਮਹਿਸੂਸ ਵੀ ਨਹੀਂ ਹੁੰਦਾ, ਹੈ ਨਾ? ਬੜੀ ਗਰਮੀ ਤਾਂ ਲੱਗਦੀ ਹੈ, ਨਾਲ ਦੇ ਨਾਲ ਕੁਝ ਅਜੀਬ ਜਿਹਾ ਮਹਿਸੂਸ ਹੋਣ ਲੱਗ ਪੈਂਦਾ ਅਤੇ ਸਾਰੇ ਦਿਨ ਮੂਡ ਵੀ ਖਰਾਬ ਰਹਿੰਦਾ ਮੈਨੂੰ ਲੱਗਦਾ।
0: ਅਤੇ ਬਿਲਕੁਲ ਖੁਸ਼ੀ, ਇਹ ਤਾਂ ਗੱਲ ਅਸੀਂ ਕਰ ਲਈਏ ਇਸ ਚੀਜ਼ ਬਾਰੇ ਕਿ ਅਸੀਂ ਕਿਵੇਂ ਕੂਲ ਲੱਗ ਸਕਦੇ, ਕੁੜੀਆਂ ਵੀ ਕਿਵੇਂ ਕੂਲ ਲੱਗ ਸਕਦੀਆਂ ਨੇ, ਮੁੰਡੇ ਵੀ ਕਿਵੇਂ ਕੂਲ ਲੱਗ ਸਕਦੇ ਨੇ। ਅਤੇ ਹੁਣ ਗੱਲ ਕਰ ਲਈਏ ਜਿਹੜੇ ਸਾਡੇ ਆਫਿਸ ਜਾਣ ਵਾਲੇ ਲੋਕ ਨੇ, ਸਾਡੇ ਲਿਸਨਰਸ ਨੇ, ਉਹ ਭਾਵੇਂ ਗੁੱਸੇ ਹੋ ਕੇ ਬੈਠ ਜਾਣ, ਵੀ ਸਾਡੇ ਬਾਰੇ ਤਾਂ ਕੋਈ ਗੱਲ ਹੀ ਨਹੀਂ ਕੀਤੀ।
1: ਬਿਲਕੁਲ, ਆਫਿਸ ਦੇ ਵਿੱਚ ਤੁਸੀਂ ਕਰੋਪ ਟੌਪ ਪਾ ਕੇ ਜਾਂ ਫਿਰ ਲੂਜ਼ ਸ਼ਰਟਾਂ ਟੀ ਸ਼ਰਟਾਂ ਪਾ ਕੇ ਨਹੀਂ ਜਾਣਾ, ਉੱਥੇ ਤੁਸੀਂ ਫਾਰਮਲ ਹੀ ਪਾ ਕੇ ਜਾਣਾ। ਉੱਥੇ ਤੁਸੀਂ ਮਤਲਬ ਜਿਹੜੀ ਅਸੀਂ ਗੱਲ ਕੀਤੀ ਹੈ ਕੁੜੀਆਂ ਲਈ ਵੀ ਕਿ ਤੁਸੀਂ ਕੋਟ ਸੈੱਟ ਪਾ ਸਕਦੇ ਹੋ ਜਾਂ ਫਿਰ ਓਵਰ ਸਾਈਜ਼ ਟੀ ਸ਼ਰਟ ਪਾ ਸਕਦੇ ਹੋ, ਉਹ ਪਾ ਕੇ ਨਹੀਂ ਜਾਣਾ ਤੁਸੀਂ।
0: ਜੀ ਜੀ ਦੋਸਤੋ, ਤੁਸੀਂ ਆਫਿਸ ਦੇ ਵਿੱਚ ਜਾ ਕੇ ਕਲਾਸੀ ਹੋਣਾ ਚਾਹੁੰਦੇ ਹੋ ਤਾਂ ਫਿਰ ਤੁਸੀਂ ਇੱਦਾਂ ਕਰ ਸਕਦੇ ਹੋ ਕਿ ਪੇਸਟਲ ਸ਼ਰਟਸ, ਲਾਈਨ ਇਨ ਟਰਾਊਜ਼ਰਸ ਅਤੇ ਮਤਲਬ ਉਸ ਦੇ ਨਾਲ ਥੋੜ੍ਹੀ ਬਹੁਤ ਹਲਕੀ ਜਿਹੀ ਅਸੈਸ

0: ਸੀ ਜਾਂ ਫਿਰ ਕੋਈ ਹੋਰ ਐਸੀ ਚੀਜ਼ ਜਿਹਨੂੰ ਕਹਿ ਦਿਓ ਤੁਸੀਂ ਕਿ ਜਿਹਦੇ ਨਾਲ ਤੁਹਾਨੂੰ ਹਾਈਡਰੇਸ਼ਨ ਮਿਲਦੀ ਹੈ, ਜਿਹਦੇ ਨਾਲ ਤੁਹਾਨੂੰ ਗਰਮੀਆਂ ਦੇ ਵਿੱਚ ਅੱਛਾ ਰਹਿਣ ਦੇ ਵਿੱਚ ਮਹਿਸੂਸ ਹੁੰਦਾ?
1: ਬਿਲਕੁਲ ਦੋਸਤੋ, ਹਾਈਡਰੇਸ਼ਨ ਬੇਸ਼ੱਕ ਤੁਹਾਡੇ ਲਈ ਇੱਕ ਅਨਨੈਸੈਸਰੀ ਅਸੈਸਰੀ ਹੋ ਸਕਦੀ ਹੈ, ਬਟ ਇੱਕ ਗੱਲ ਧਿਆਨ 'ਚ ਰੱਖਿਓ, ਇਹ ਤੁਹਾਡੇ ਲਈ ਬਹੁਤ ਬੈਨੀਫਿਸ਼ਲ ਹੋ ਸਕਦੀ ਹੈ, ਇਸ ਲਈ ਇਹਨੂੰ ਕਦੀ ਵੀ ਅਵੋਇਡ ਨਾ ਕਰੋ, ਆਪਣੇ ਨਾਲ ਵਾਟਰ ਬੋਟਲ ਕੈਰੀ ਕਰਨਾ ਕਦੀ ਨਾ ਭੁੱਲਿਓ। ਅਤੇ ਹੁਣ ਵੇਲਾ ਹੋ ਚੁੱਕਿਆ ਇੱਕ ਹੋਰ ਗੀਤ ਸੁਣਨ ਦਾ।

0: ਮੈਂ ਸਤਿ ਸ਼੍ਰੀ ਅਕਾਲ
1: ਹੈਲੋ
0: ਮੈਂ ਤਲਦੀਪ ਸਿੰਘ ਬੋਲਦਾ ਮੈਂ ਲਾਡੀਆ ਖੁਰਦ ਜ਼ਿਲ੍ਹਾ ਲੁਧਿਆਣਾ ਜੀ
1: ਮੈਨੂੰ ਲੱਗਦਾ ਕੋਈ ਟੈਕਨੀਕਲ ਪ੍ਰੋਬਲਮ ਆ ਗਈ ਹੈ ਤਾਂ ਸਾਡੇ ਲਿਸਨਰ ਜਿਹੜੇ ਨੇ ਉਹ ਜਵਾਬ ਨਹੀਂ ਦੇ ਪਾ ਰਹੇ ਪਰ ਕੋਈ ਗੱਲ ਨਹੀਂ ਦੋਸਤੋ ਅਸੀਂ ਤੁਹਾਡੀ ਕਾਲਸ ਦੀ ਵੇਟ ਕਰ ਰਹੇ ਹਾਂ ਅਤੇ ਉਸ ਤੋਂ ਪਹਿਲਾਂ ਅਸੀਂ ਫਿਰ ਤੋਂ ਇੱਕ ਗੀਤ ਪਿਆਰ ਨਾਲ

0: ਜੀ ਦੋਸਤੋ, ਅੱਜ ਦੇ ਪਹਿਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ, ਤਾਂ ਚਲੋ ਕਰਦੇ ਉਹਨਾਂ ਦੇ ਨਾਲ ਗੱਲਬਾਤ, ਦੇਖਦੇ ਹਾਂ ਉਹ ਸਾਡਾ ਜਵਾਬ ਜਿਹੜਾ ਹੈ ਪ੍ਰੋਪਰ ਦੇ ਸਕਦੇ ਨੇ ਕਿ ਨਹੀਂ। ਹੈਲੋ
1: ਹੈਲੋ ਮੈਡਮ ਜੀ, ਸਤਿ ਸ਼੍ਰੀ ਅਕਾਲ।
0: ਹੈਲੋ,

0: ਜੀ ਦੋਸਤੋ, ਸਾਡੇ ਨਾਲ ਇੱਕ ਲਿਸਨਰ ਜੁੜੇ ਸੀਗੇ ਜਿਨ੍ਹਾਂ ਨੇ ਸਾਨੂੰ ਕਾਲ ਕੀਤੀ, ਬਟ ਕੁਛ ਟੈਕਨੀਕਲ ਰੀਜ਼ਨ ਦੇ ਕਾਰਨ ਉਹਨਾਂ ਦੀ ਜਿਹੜੀ ਕਾਲ ਹੈ ਸਾਡੇ ਨਾਲ ਨਹੀਂ ਜੁੜ ਸਕੇ ਉਹ ਕਿਸੇ ਕਾਰਨ ਦੇ ਕਰਕੇ, ਬਟ ਇਟਸ ਓਕੇ। ਅਤੇ ਮੈਨੂੰ ਲੱਗਦਾ ਹਲ ਤੱਕ ਸਾਨੂੰ ਜਵਾਬ ਵੀ ਨਹੀਂ ਮਿਲਿਆ ਨਾ ਖੁਸ਼ੀ, ਅਤੇ ਮੈਨੂੰ ਬਹੁਤ ਜ਼ਿਆਦਾ ਬੁਰਾ ਤਾਂ ਲੱਗ ਰਿਹਾ, ਪਰ ਕੋਈ ਗੱਲ ਨਹੀਂ, ਇਹ ਕੁਸ਼ਚਨ ਤੁਸੀਂ ਪੈਂਡਿੰਗ 'ਚ ਰੱਖਣਾ ਹੈ ਅਤੇ ਤੁਸੀਂ ਇਹਦਾ ਜਵਾਬ ਹਾਲੇ ਵੀ ਦੇ ਸਕਦੇ ਹੋ, ਅਸੀਂ ਤੁਹਾਡੀ ਵੇਟ ਕਰ ਰਹੇ ਹਾਂ। ਬਟ ਉਸ ਤੋਂ ਪਹਿਲਾਂ ਮੈਨੂੰ ਲੱਗਦਾ ਸਾਨੂੰ ਅਗਲੀ ਬੁਝਾਰਤ ਪੁੱਛ ਲੈਣੀ ਚਾਹੀਦੀ।
1: ਬਿਲਕੁਲ ਰਿਤਿਕਾ, ਟਾਈਮ ਨਹੀਂ ਗਵਾਉਣਾ ਚਾਹੀਦਾ ਅਤੇ ਫਟਾਫਟ ਅਗਲੀ ਬੁਝਾਰਤ ਪੁੱਛੋ।
0: ਬਿਲਕੁਲ ਦੋਸਤੋ, ਸਭ ਤੋਂ ਪਹਿਲਾਂ ਤਾਂ ਬਹੁਤ ਈਜ਼ੀ ਜੀ ਬੁਝਾਰਤ ਤੁਹਾਡੇ ਕੋਲ ਪੁੱਛਣ ਜਾ ਰਹੀ ਹਾਂ, ਉਹ ਇਹ ਹੈ ਕਿ ਇੱਕ ਪੰਛੀ ਐਸਾ ਜਿਹਦੀ ਪੂੰਛ 'ਤੇ ਪੈਸਾ। ਥੋੜ੍ਹਾ ਫਨੀ ਹੈ ਬਟ ਫਿਰ ਵੀ ਦੱਸੋ ਜ਼ਰੂਰ ਕਿ ਇੱਕ ਪੰਛੀ ਐਸਾ ਜਿਹਦੀ ਪੂੰਛ 'ਤੇ ਪੈਸਾ। ਅਤੇ ਜਲਦੀ ਜਲਦੀ ਸਾਨੂੰ ਮੈਸੈਂਜਰ ਦੇ ਉੱਤੇ ਵੀ ਜਵਾਬ ਦੇ ਸਕਦੇ, ਇਸ ਤੋਂ ਇਲਾਵਾ ਨੰਬਰ ਖੁਸ਼ੀ ਇੱਕ ਵਾਰੀ ਰਿਪੀਟ ਕਰ ਦਿਓ,
1: 0181-2342-174 'ਤੇ ਤੁਸੀਂ ਕਾਲ ਕਰਨਾ ਹੈ ਅਤੇ ਸਾਨੂੰ ਦੇਣਾ ਇਸ ਦਾ ਜਵਾਬ,
0: ਅਤੇ ਅਸੀਂ ਵੇਟ ਕਰ ਰਹੇ ਹਾਂ ਦੋਸਤੋ, ਅਤੇ ਤੁਸੀਂ ਜਲਦੀ ਜਲਦੀ ਜਵਾਬ ਦੇ ਦਿਓ।

0: ਸਾਰੇ ਦੋਸਤੋ ਅਸੀਂ ਇੰਜੋਏ ਕਰ ਰਹੇ ਹਾਂ ਇਸ ਪ੍ਰੋਗਰਾਮ ਨੂੰ। ਮੈਨੂੰ ਉਮੀਦ ਹੈ ਕਿ ਤੁਸੀਂ ਵੀ ਸਾਰੇ ਇੰਜੋਏ ਕਰ ਰਹੇ ਹੋਗੇ ਇਸ ਪ੍ਰੋਗਰਾਮ ਨੂੰ। ਅਤੇ ਅਸੀਂ ਇੱਕ ਬੁਝਾਰਤ ਪੁੱਛੀ ਸੀ ਰਿਤਿਕਾ।
1: ਬਿਲਕੁਲ, ਮੈਂ ਰਿਪੀਟ ਕਰ ਦਿੰਦੀ ਹਾਂ, ਇੱਕ ਪੰਛੀ ਐਸਾ ਜਿਹਦੀ ਪੂੰਛ 'ਤੇ ਪੈਸਾ, ਅਤੇ ਸਾਡੇ ਨਾਲ ਕਾਲਰ ਜੁੜ ਚੁੱਕੇ ਨੇ। ਚਲੋ ਕਰਦੇ ਹਾਂ ਗੱਲਬਾਤ। ਹੈਲੋ,
2: ਹਾਂਜੀ,
0: ਹੈਲੋ,
2: ਰੋਸ਼ਨ ਲਾਲ,
0: ਹੈਲੋ
2: ਹੈਲੋ, ਮੈਂ ਬੋਲਦਾ ਪਿਆ ਜੀ।
0: ਹਾਂਜੀ, ਕੌਣ ਗੱਲ ਕਰ ਰਹੇ ਨੇ?
2: ਮੈਂ ਰੋਸ਼ਨ ਲਾਲ ਤਿਲਕਨਗਰ ਜੀ।
0: ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਯੁਵਾਣੀ ਪ੍ਰੋਗਰਾਮ ਦੇ ਵਿੱਚ। ਤੇ ਤੁਸੀਂ ਬੁਝਾਰਤ ਸੁਣੀ ਸੀ ਜਿਹੜੀ ਰਿਤਿਕਾ ਨੇ ਰਿਪੀਟ ਕੀਤੀ?
2: ਹਾਂਜੀ ਹਾਂਜੀ ਹਾਂਜੀ।
0: ਤੇ ਮੈਨੂੰ ਇਹਦਾ ਆਨਸਰ ਵੀ ਦੇ ਦਿਓ ਹੁਣ ਫਟਾਫਟ।
2: ਮੋਰ ਜੀ।
0: ਬਹੁਤ ਵਧੀਆ, ਤੁਸੀਂ ਬਿਲਕੁਲ ਸਹੀ ਜਵਾਬ ਦਿੱਤਾ।
2: ਥੈਂਕ ਯੂ ਥੈਂਕ ਯੂ।
0: ਤੇ ਦੋਸਤੋ, ਤੁਸੀਂ ਵੀ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਤੇ ਪੁਝਾਰਤਾਂ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ, ਆਨਸਰ ਦੇ ਸਕਦੇ ਹੋ। ਅਗਲੀ ਪੁਝਾਰਤ ਮੈਂ, ਅਗਲਾ ਟੰਗ ਟਵਿਸਟਰ ਹੈ ਨਾ ਰਿਤਿਕਾ, ਅਗਲਾ ਟੰਗ ਟਵਿਸਟਰ ਮੈਂ ਤੁਹਾਡੇ ਤੋਂ ਪੁੱਛਦੀ ਹਾਂ ਕਿ ਊਂਠ ਉੱਚਾ ਊਂਠ ਕੀ ਪੀਠ ਉੱਚੀ ਜਾਂ ਉੱਚੀ ਪੂੰਛ ਊਂਠ ਕੀ। ਊਂਠ ਉੱਚਾ ਊਂਠ ਕੀ ਪੀਠ ਉੱਚੀ ਜਾਂ ਉੱਚੀ ਪੂੰਛ ਊਂਠ ਕੀ।
1: ਦੋਸਤੋ, ਅਸੀਂ ਦੋਨਾਂ ਨੇ ਤਾਂ ਰਿਪੀਟ ਕਰ ਲਿਆ ਤਾਂ ਸਾਨੂੰ ਈਜ਼ੀ ਲੱਗ ਰਿਹਾ, ਪਤਾ ਨਹੀਂ ਤੁਹਾਨੂੰ ਡਿਫੀਕਲਟ ਲੱਗਦਾ ਜਾਂ ਈਜ਼ੀ ਲੱਗਦਾ। ਅਸੀਂ ਤੁਹਾਡੀ ਵੇਟ ਕਰ ਰਹੇ ਹਾਂ, ਸਾਨੂੰ ਕਾਲਸ 'ਤੇ ਅਤੇ ਮੈਸੇਂਜਰ ਦੇ ਉੱਪਰ ਜਵਾਬ ਭੇਜੋ, ਅਸੀਂ ਵੀ ਉਡੀਕ ਕਰ ਰਹੇ ਹਾਂ।

0: ਦੋਸਤੋ ਸਾਡੇ ਨਾਲ ਇੱਕ ਹੋਰ ਕਾਲਰ ਜੁੜ ਚੁੱਕੇ ਨੇ ਤੇ ਚਲੋ ਕਰਦੇ ਉਹਨਾਂ ਦੇ ਨਾਲ ਗੱਲਬਾਤ। ਹੈਲੋ,
1: ਹੈਲੋ,
0: ਹਾਂਜੀ, ਸਤਿ ਸ਼੍ਰੀ ਅਕਾਲ, ਕੀ ਨਾਮ ਹੈ ਤੁਹਾਡਾ?
1: ਮੈਂ ਸਤਿ ਸ਼੍ਰੀ ਅਕਾਲ, ਮੈਂ ਕੁਲਦੀਪ ਸਿੰਘ ਬੋਲਦਾ, ਪਿੰਡ ਲਾਡੀਆਂ ਖੁਰਦ, ਜ਼ਿਲ੍ਹਾ ਲੁਧਿਆਣਾ ਜੀ।
0: ਸੁਖਬੀਰ ਜੀ, ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡਾ ਪ੍ਰੋਗਰਾਮ ਯੁਵਾਣੀ ਦੇ ਵਿੱਚ। ਤੇ ਅਸੀਂ ਤੁਹਾਡੇ ਕੋਲੋਂ ਟੰਗ ਟਵਿਸਟਰ ਪੁੱਛਿਆ ਸੀਗਾ, ਤੇ ਤੁਸੀਂ ਤਿਆਰ ਹੋ ਫਿਰ ਬੋਲਣ ਦੇ ਲਈ?
1: ਹਾਂਜੀ ਮੈਂ।
0: ਹਾਂਜੀ, ਫਿਰ ਜਲਦੀ ਜਲਦੀ ਸੁਣਾ ਦਿਓ, ਕਿਉਂਕਿ ਸਾਡੇ ਲਿਸਨਰਸ ਵੀ ਸੁਣਨ ਲਈ ਬਹੁਤ ਜ਼ਿਆਦਾ ਬੇਤਾਬ ਨੇ।
1: ਚਾਂਦੀ ਚਾਂਦੀ ਕਿ ਚੰਦ ਤੇ, ਚਾਂਦੀ ਰਾਤ ਮੇ,
0: ਹਾਂਜੀ,
1: ਚਾਂਦੀ ਕਿ ਚਾਚੀ ਕੋ ਚਟਣੀ ਚਟਾਈ, ਚੰਦੂ ਕੇ ਚਾਚੇ ਨੇ ਚਾਂਦੀ ਰਾਤ ਮੇ, ਚਾਂਦੀ ਕਿ ਚੰਦ ਤੇ ਚਟਣੀ ਚਟਾਈ,
0: ਬਿਲਕੁਲ। ਰੀਤਿਕਾ, ਮੈਨੂੰ ਲੱਗਦਾ ਹੁਣ ਇੱਕ ਗੀਤ ਦਾ ਵੇਲਾ ਹੋ ਗਿਆ, ਉਸ ਤੋਂ ਬਾਅਦ ਅਸੀਂ ਆਵਾਂਗੇ, ਹਾਜ਼ਰ ਹੋਵਾਂਗੇ ਨੈਕਸਟ ਟੰਗ ਟਵਿਸਟਰ ਜਾਂ ਫਿਰ ਬੁਝਾਰਤ ਦੇ ਨਾਲ।

0: ਇੱਕ ਵਾਰ ਮਾਫੀ ਚਾਹੁੰਦੇ ਹਾਂ ਦੋਸਤੋ, ਤੁਹਾਨੂੰ ਗਾਣੇ ਦੇ ਵਿੱਚੋਂ ਹੀ ਫਿਰ ਤੋਂ ਦੁਬਾਰਾ ਗੱਲ ਕਰਨ ਲਈ ਸਾਨੂੰ ਆਉਣਾ ਪਿਆ, ਤੁਹਾਨੂੰ ਗਾਣੇ ਦੇ ਵਿੱਚੋਂ ਦੀ ਇੱਦਾਂ ਆਪਾਂ ਡਿਸਟਰਬ ਕਰ ਰਹੇ ਹਾਂ। ਅਤੇ ਦੋਸਤੋ, ਇਸ ਵੇਲੇ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਇੱਕ ਹੋਰ ਆਂਸਰ ਸੋਨੂੰ ਜੀ ਦੇ ਵੱਲੋਂ ਆਇਆ, ਜਿਨ੍ਹਾਂ ਨੇ ਪਿਛਲੀ ਬੁਝਾਰਤ ਦਾ ਆਂਸਰ ਦਿੱਤਾ ਜੋ ਸੀ ਮੋਰ। ਬਿਲਕੁਲ ਸਹੀ ਜਵਾਬ ਹੈ ਤੁਹਾਡਾ, ਬਹੁਤ ਬਹੁਤ ਸ਼ੁਕਰੀਆ ਸੋਨੂੰ ਜੀ, ਤੁਸੀਂ ਯੁਵਾਣੀ ਦਾ ਹਿੱਸਾ। ਅਤੇ ਇਸ ਤੋਂ ਬਾਅਦ ਦੋਸਤੋ, ਹੁਣ ਅਸੀਂ ਅਗਲੀ ਤੁਹਾਡੇ ਕੋਲੋਂ ਜਿਹੜੀ ਬੁਝਾਰਤ ਪੁੱਛਣ ਜਾ ਰਹੇ ਹਾਂ ਉਹ ਇਹ ਹੈ ਕਿ ਬਾਹਰੋਂ ਹਰਾ ਅੰਦਰੋਂ ਲਾਲ, ਰਸ ਭਰਿਆ ਹੈ ਉਸਦੇ ਪਾਲ, ਸਿਆਣੇ ਬਜ਼ੁਰਗਾਂ ਅਤੇ ਬੱਚਿਆਂ ਲਈ ਇਹ ਸਭ ਤੋਂ ਹੈ ਪਿਆਰਾ ਹਾਰ। ਅਤੇ ਮੈਨੂੰ ਲੱਗਦਾ ਗਰਮੀਆਂ ਦਾ ਸਭ ਤੋਂ ਫੇਵਰੇਟ ਹੈ, ਅਤੇ ਮੈਨੂੰ ਲੱਗਦਾ ਸਾਡੇ ਜਿਹੜੇ ਲਿਸਨਰਸ ਨੇ ਜਵਾਬ ਦੇ ਦੇਣਗੇ, ਕਹਿਣਾ ਕੁਛ।
1: ਬਿਲਕੁਲ, ਬਹੁਤ ਆਸਾਨ ਬੁਝਾਰਤ ਹੈ, ਸਾਡੇ ਘਰਾਂ ਵਿੱਚ ਆਮ ਵੀ ਮਿਲ ਜਾਂਦਾ ਹੈ ਅਤੇ ਬਹੁਤ ਪਸੰਦ ਵੀ ਹੁੰਦਾ ਹੈ ਸਾਰਿਆਂ ਨੂੰ।
0: ਰਿਪੀਟ ਕਰ ਦੇਵਾਂ ਫਿਰ?
1: ਕਰ ਦਿਓ ਇੱਕ ਵਾਰੀ।
0: ਬਾਹਰੋਂ ਹਰਾ ਅੰਦਰੋਂ ਲਾਲ, ਰਸ ਭਰਿਆ ਹੈ ਉਸਦੇ ਪਾਲ, ਸਿਆਣੇ ਬਜ਼ੁਰਗਾਂ ਬੱਚਿਆਂ ਲਈ ਇਹ ਸਭ ਤੋਂ ਪਿਆਰਾ ਬਣਿਆ ਹਾਰ।

0: ਬਿਲਕੁਲ ਬਹੁਤ ਆਸਾਨ ਪੁਜਾਰਤ ਹੈ, ਸਾਡੇ ਘਰਾਂ ਵਿੱਚ ਆਮ ਵੀ ਮਿਲ ਜਾਂਦਾ ਤੇ ਬਹੁਤ ਪਸੰਦ ਵੀ ਹੁੰਦਾ ਸਾਰਿਆਂ ਨੂੰ।
1: ਰਿਪੀਟ ਕਰ ਦੇਵਾਂ ਫਿਰ?
0: ਕਰ ਦੋ ਇੱਕ ਵਾਰੀ।
1: ਬਾਹਰੋਂ ਹਰਾ ਅੰਦਰੋਂ ਲਾਲ, ਰਸ ਭਰਿਆ ਹੈ ਉਸ ਦੇ ਪਾਲ, ਸਿਆਣੇ ਬਜ਼ੁਰਗਾਂ ਬੱਚਿਆਂ ਲਈ ਇਹ ਸਭ ਤੋਂ ਪਿਆਰਾ ਬਣਿਆ ਹਰ।

0: ਜੀ ਦੋਸਤੋ, ਇੱਕ ਵਾਰ ਫਿਰ ਤੋਂ ਅਸੀਂ ਬੁਜ਼ਾਰਤ ਦਾ ਜਵਾਬ ਪੁੱਛਣ ਲਈ ਐਕਸਾਈਟਡ ਹਾਂ ਅਤੇ ਸਾਡੇ ਲਿਸਨਰਸ ਵੀ ਐਕਸਾਈਟਡ ਹੋਣਗੇ ਅਤੇ ਸਾਡੇ ਨਾਲ ਇੱਕ ਕਾਲਰ ਜੁੜ ਵੀ ਚੁੱਕੇ ਨੇ। ਚਲੋ ਕਾਲਰ ਦੇ ਨਾਲ ਗੱਲਬਾਤ ਕਰਦੇ ਹਾਂ। ਹੈਲੋ
1: ਹੈਲੋ
0: ਹੈਲੋ, ਕੌਣ ਗੱਲ ਕਰ ਰਹੇ ਨੇ?
1: ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਮੈਡਮ ਜੀ।
0: ਸਤਿ ਸ਼੍ਰੀ ਅਕਾਲ, ਕੌਣ ਗੱਲ ਕਰ ਰਹੇ ਨੇ?
1: ਹਾਂਜੀ, ਮੈਂ ਸੁਰਿੰਦਰ ਕੌਰ ਬੋਲ ਰਹੀ ਹਾਂ ਜੀ।
0: ਸੁਰਿੰਦਰ ਕੌਰ ਜੀ, ਬਹੁਤ ਬਹੁਤ ਸਵਾਗਤ ਹੈ
1: ਹਾਂਜੀ
0: ਯੁਵਾਣੀ ਪ੍ਰੋਗਰਾਮ ਦੇ ਵਿੱਚ।
1: ਹਾਂਜੀ ਮੈਡਮ ਜੀ, ਹਾਂਜੀ ਮੈਡਮ, ਮੈਂ ਤਾਂ ਅਭੀ ਟਾਈਮ ਆਪਣਾ ਸਿਲਾਈ ਦਾ ਕੰਮ ਕਰਦੀ ਹਾਂ, ਸਵੇਰ ਤੋਂ ਲੈ ਕੇ ਸ਼ਾਮ ਤੱਕ ਮੇਰਾ ਬਸ ਰੇਡੀਓ ਚੱਲਦਾ ਆ।
0: ਹਾਂਜੀ, ਤੁਹਾਡੇ ਵਰਗੇ ਲਿਸਨਰ ਜੀ ਨੇ ਜਿਹੜਾ ਇੰਨਾ ਪਿਆਰ ਦਿੰਦੇ ਨੇ ਸਾਡੇ ਸ਼ੋਅ ਨੂੰ। ਬਿਲਕੁਲ
1: ਬਿਲਕੁਲ ਬਿਲਕੁਲ, ਕਿਉਂਕਿ ਸਾਡਾ ਸਮਾਂ ਇਹਨਾਂ ਨਾਲ ਪਾਸ ਹੁੰਦਾ ਹੈ ਨਾ, ਟੀਵੀ ਅਸੀਂ ਦੇਖਦੇ ਨਹੀਂ ਹੈ, ਜਾਂ ਸਾਡਾ ਹੁੰਦਾ ਪਾਠ ਵੱਲ ਧਿਆਨ ਜ਼ਿਆਦਾ, ਗੁਰੂ ਗ੍ਰੰਥ ਸਾਹਿਬ ਜੀ ਪਾਠ ਕਰਨ ਚਲੇ ਜਾਈਦਾ ਆ ਸਵੇਰੇ।
0: ਜੀ ਸੁਰਿੰਦਰ ਕੌਰ ਜੀ, ਰਿਤਿਕਾ ਨੇ ਇੱਕ ਬੁਝਾਰਤ ਪੁੱਛੀ ਸੀ ਤੇ ਤੁਸੀਂ ਸੁਣੀ ਸੀ ਧਿਆਨ ਨਾਲ?
1: ਹਾਂਜੀ ਬਿਲਕੁਲ ਮੈਮ ਜੀ, ਮੈਂ ਸਾਰੀਆਂ ਸੁਣੀਆਂ ਤੁਹਾਡੀ, ਤੁਹਾਡੀ ਪਹਿਲੀ ਵੀ, ਦੂਸਰੀ ਵੀ, ਤਿੰਨ ਤੁਸਤਾ ਵੀ।
0: ਅੱਛਾ ਜੀ, ਤੇ ਫਿਰ ਆਨਸਰ ਵੀ ਦੇ ਦਿਓ ਇਹਦਾ।
1: ਹਾਂਜੀ ਹੈਗਾ ਜੀ, ਤਰਬੂਜ।
0: ਬਿਲਕੁਲ ਰਾਈਟ ਆਨਸਰ ਦਿੱਤਾ ਹੈ ਸੁਰਿੰਦਰ ਕੌਰ ਜੀ, ਤੁਸੀਂ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ।
1: ਹਾਂਜੀ ਮੈਮ ਜੀ,
0: ਤੇ ਖੁਸ਼ੀ, ਇਹ ਤਾਂ ਸੀਗਾ ਸੁਰਿੰਦਰ ਕੌਰ ਜੀ ਦਾ ਜਵਾਬ। ਇਸ ਦੇ ਨਾਲ ਨਾਲ ਸਾਨੂੰ ਸੋਨੂ ਜੀ ਨੇ ਵੀ ਜਵਾਬ ਦੇ ਦਿੱਤਾ ਹੈ ਤੇ ਉਹਨਾਂ ਦਾ ਜਵਾਬ ਬਿਲਕੁਲ ਸਹੀ ਹੈ, ਤਰਬੂਜ਼ ਯਾਨੀ ਕਿ ਦਵਾਨਾ।

0: ਤੇ ਦੋਸਤੋ ਮੈਨੂੰ ਲੱਗਦਾ ਅੱਜ ਦਾ ਜਿਹੜਾ ਸੈਗਮੈਂਟ ਹੈ ਨਾ ਤੁਸੀਂ ਪੂਰਾ ਪੂਰਾ ਇੰਜੋਏ ਕੀਤਾ ਹੋਏਗਾ, ਹੈ ਨਾ ਖੁਸ਼ੀ?
1: ਬਿਲਕੁਲ, ਬਹੁਤ ਹੀ ਅਮੇਜ਼ਿੰਗ ਜਿਹਾ ਸੈਗਮੈਂਟ ਸੀ, ਬਹੁਤ ਅਮੇਜ਼ਿੰਗ ਜਿਹਾ ਸ਼ੋਅ ਸੀ ਜਿਹਦੇ ਵਿੱਚ ਅਸੀਂ ਨੌਲੇਜ ਵਾਲੀਆਂ ਗੱਲਾਂ ਵੀ ਕੀਤੀਆਂ, ਬਹੁਤ ਸਾਰੇ ਫੈਸ਼ਨ ਟ੍ਰੈਂਡਸ ਬਾਰੇ ਵੀ ਸਿੱਖਿਆ, ਇੱਕ ਨਵੇਂ ਸ਼ਬਦ ਬਾਰੇ ਵੀ ਸਿੱਖਿਆ, ਅਤੇ ਹੁਣ ਨਵੀਆਂ ਨਵੀਆਂ ਬੁਝਾਰਤਾਂ ਵੀ ਸੁਣਨ ਨੂੰ ਮਿਲੀਆਂ।
0: ਅਤੇ ਖੁਸ਼ੀ, ਦੂਸਰਿਆਂ ਦੇ ਦਿਮਾਗਾਂ ਦਾ ਤਾਂ ਟੈਸਟ ਅਸੀਂ ਲੈ ਹੀ ਲਿਆ, ਮੈਨੂੰ ਲੱਗਦਾ ਤੁਹਾਡੇ ਦਿਮਾਗ ਦਾ ਵੀ ਇੱਕ ਟੈਸਟ ਮੈਨੂੰ ਲੈ ਲੈਣਾ ਚਾਹੀਦਾ ਹੈ।
1: ਕੋਈ ਗੱਲ ਨਹੀਂ ਰੀਤਿਕਾ, ਤੁਸੀਂ ਲੈ ਕੇ ਦੇਖ ਲਓ।
0: ਬਿਲਕੁਲ ਬਿਲਕੁਲ, ਅਤੇ ਮੈਨੂੰ ਜਵਾਬ ਦਿਓ। ਮੈਂ ਨਾ ਇੱਕ ਚੀਜ਼ ਮਤਲਬ ਪੜ੍ਹ ਰਹੀ ਸੀ ਅਤੇ ਮੈਨੂੰ ਦਿਖਿਆ ਉੱਥੇ ਇੱਕ ਮਤਲਬ ਮੀਮ ਜਿਹਾ, ਅਤੇ ਇਟ ਵਾਜ਼ ਕੁਆਇਟ ਫਨੀ, ਬਟ ਮੈਨੂੰ ਲੱਗਦਾ ਤੁਹਾਨੂੰ ਵੀ ਮਤਲਬ ਇਹਦਾ ਆਂਸਰ ਪਤਾ ਹੀ ਹੋਊਗਾ, ਬਟ ਪੁੱਛ ਲੈਂਦੀ ਹਾਂ।
1: ਠੀਕ ਹੈ, ਹਾਂਜੀ।
0: ਅਤੇ ਕਹਿੰਦੇ ਨੇ ਮੁਰਗੀ ਜਿਹੜੀ ਉਹ ਅੰਡੇ ਦਿੰਦੀ ਹੈ, ਹੈ ਨਾ, ਅਤੇ ਬੱਕਰੀ ਜਿਹੜੀ ਹੈ ਉਹ ਦੁੱਧ ਦਿੰਦੀ ਹੈ, ਐਸੀ ਕਿਹੜੀ ਚੀਜ਼ ਹੈ ਜੋ ਦੋਨੋਂ ਹੀ ਦਿੰਦੀ ਹੈ? ਦੋ ਮੈਨੂੰ ਜਵਾਬ।
1: ਨਹੀਂ ਰਿਤਿਕਾ, ਇਹਦਾ ਜਵਾਬ ਤਾਂ ਮੈਨੂੰ ਨਹੀਂ ਪਤਾ, ਕਿਉਂਕਿ ਇੰਨਾ ਮੇਰਾ ਹੈ ਨਹੀਂ ਕ੍ਰੀਏਟਿਵ ਮਾਇੰਡ ਕਿ ਮੈਂ ਇਹਦਾ ਜਵਾਬ ਲੱਭ ਲਵਾਂ।
0: ਲੋ ਕਰ ਲਓ ਗੱਲ, ਇਹ ਤਾਂ ਬਹੁਤ ਹੀ ਲੌਜੀਕਲ ਜਿਹਾ ਆਂਸਰ, ਬਹੁਤ ਹੀ ਈਜ਼ੀ ਜਿਹਾ ਆਂਸਰ ਹੈ, ਮੈਨੂੰ ਲੱਗਦਾ ਸਾਰੇ ਲਿਸਨਰਸ ਨੂੰ ਵੀ ਪਤਾ ਹੋਊਗਾ। ਖੁਸ਼ੀ, ਥੋੜ੍ਹਾ ਦਿਮਾਗ ਦੌੜਾਓ।
1: ਨਹੀਂ ਯਾਦ ਆ ਰਿਹਾ ਰਿਤਿਕਾ, ਮੈਨੂੰ ਨਹੀਂ ਯਾਦ ਆ ਰਿਹਾ, ਕਿਉਂਕਿ ਮੁਰਗੀ ਅੰਡੇ ਦਿੰਦੀ ਹੈ, ਦੁੱਧ ਬੱਕਰੀ ਦਿੰਦੀ ਹੈ, ਦੁੱਧ ਗਾਂ ਦਿੰਦੀ ਹੈ, ਬਟ ਉਹ ਅੰਡੇ ਨਹੀਂ ਦਿੰਦੀ, ਫਿਰ ਦੋਨੋਂ ਚੀਜ਼ਾਂ ਕੌਣ ਦਿੰਦਾ?
0: ਇਹੀ ਤਾਂ ਗੱਲ ਹੈ ਨਾ, ਫਿਰ ਹੁਣ ਮੈਂ ਦੱਸਾਂ।
1: ਦੱਸੋ।
0: ਫਰਿੱਜ, ਕਿਉਂਕਿ ਗਰਮੀ ਦੇ ਵਿੱਚ ਫਰਿੱਜ ਦੇ ਵਿੱਚ ਅਸੀਂ ਅੰਡੇ ਵੀ ਰੱਖੇ ਹੁੰਦੇ ਨੇ ਅਤੇ ਦੁੱਧ ਵੀ ਰੱਖਿਆ ਹੁੰਦਾ, ਇਸ ਲਈ ਉਹ ਦੋਨੋਂ ਚੀਜ਼ਾਂ ਸਾਨੂੰ ਪ੍ਰੋਵਾਈਡ ਕਰ ਰਿਹਾ, ਤਾਂ ਇਟ ਮੀਨਸ ਕਿ ਉਹ ਦੋਨੋਂ ਚੀਜ਼ਾਂ ਦੇ ਰਿਹਾ, ਰਾਈਟ?
1: ਬਿਲਕੁਲ, ਮਤਲਬ ਇਹ ਤਾਂ ਉਹੀ ਗੱਲ ਹੋ ਗਈ ਨਾ, ਅਸੀਂ ਇੰਨਾ ਦਿਮਾਗ ਦੇ ਘੋੜੇ ਦੌੜਾ ਰਹੇ ਸੀ, ਬਟ ਦਿਮਾਗ ਦੇ ਘੋੜੇ ਦੌੜਾਉਣ ਵਾਲੀ ਬੁਝਾਰਤ ਸੀਗੀ ਨਹੀਂ।
0: ਬਿਲਕੁਲ, ਇਟ ਵਾਜ਼ ਫਨੀ, ਅਤੇ ਚਲੋ ਇਸ ਲਈ ਮੈਨੂੰ ਲੱਗਦਾ ਮੈਨੂੰ ਆਪਣੇ ਲਈ ਵੀ ਤਾੜੀਆਂ ਤੇ ਦੋਸਤੋ ਇਸੇ ਤਰ੍ਹਾਂ ਅਸੀਂ ਵੀ ਇੰਜੋਇਮੈਂਟ ਕੀਤੀ, ਖੂਬ ਮਸਤੀ ਕੀਤੀ, ਜਿਵੇਂ ਕਿ ਹੁਣੇ ਮੈਂ ਖੁਸ਼ੀ ਦੇ ਨਾਲ ਵੀ ਮਸਤੀ ਕਰ ਰਹੀ ਸੀ, ਅਤੇ ਅਸੀਂ ਤਾਂ ਪ੍ਰੋਗਰਾਮ ਨੂੰ ਪੂਰਾ ਇੰਜੋਏ ਕੀਤਾ, ਅਤੇ ਮੈਨੂੰ ਲੱਗਦਾ ਤੁਸੀਂ ਵੀ ਇੰਜੋਏ ਕੀਤਾ ਹੈਗਾ। ਖੁਸ਼ੀ, ਤੁਹਾਨੂੰ ਕਿਵੇਂ ਲੱਗਾ?
1: ਮੈਨੂੰ ਤਾਂ ਬਹੁਤ ਵਧੀਆ ਲੱਗਿਆ ਰਿਤਿਕਾ, ਕਿਉਂਕਿ ਫੈਸ਼ਨ ਦੀਆਂ ਇੰਨੀਆਂ ਗੱਲਾਂ ਬਾਤਾਂ, ਮੈਨੂੰ ਤਾਂ ਜ਼ਿਆਦਾ ਨੌਲੇਜ ਹੈ ਨਹੀਂ ਫੈਸ਼ਨ ਬਾਰੇ, ਬਟ ਜਦੋਂ ਤੁਸੀਂ ਦੱਸਦੇ ਹੋ ਤਾਂ ਮੈਂ ਬਹੁਤ ਨੋਟ ਕਰ ਲੈਂਦੀ ਉਹਨੂੰ ਧਿਆਨ ਨਾਲ, ਕਿਉਂਕਿ ਮੈਂ ਫਿਰ ਉਹਨੂੰ ਫੋਲੋ ਵੀ ਕਰਦੀ ਹਾਂ।
0: ਬਿਲਕੁਲ ਬਿਲਕੁਲ, ਅਤੇ ਦੋਸਤੋ ਹੁਣ ਜਿਹੜਾ ਨਾ ਗੱਲਾਂ ਬਾਤਾਂ ਕਰਨ ਦਾ ਮਨ ਤਾਂ ਬਹੁਤ ਹੈ, ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਇਸ ਲਈ ਸਾਨੂੰ ਦੋਨਾਂ ਨੂੰ ਦਿਓ ਇਜਾਜ਼ਤ। ਨਮਸਕਾਰ।

ਇੱਕ ਵਾਰੀ ਫੇਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਜਿਸ ਦਾ ਨਾਂ ਹੈ ਲਵ ਯੂ ਜ਼ਿੰਦਗੀ। ਉਹਦੇ ਵਿੱਚ ਇੱਕ ਇੱਦਾਂ ਦਾ ਪ੍ਰੋਗਰਾਮ ਜਿਹਦੇ ਵਿੱਚ ਅਸੀਂ ਗੱਲਬਾਤ ਕਰਦੇ ਹਾਂ ਜ਼ਿੰਦਗੀ ਦੇ ਪੋਜ਼ਿਟਿਵ ਐਟੀਟਿਊਡ ਦੇ ਬਾਰੇ ਵਿੱਚ ਅਤੇ ਜ਼ਿੰਦਗੀ ਦੇ ਉਹਨਾਂ ਪਹਿਲੂਆਂ ਦੇ ਬਾਰੇ ਵਿੱਚ ਜਿਨ੍ਹਾਂ ਦੇ ਉੱਤੇ ਅਸੀਂ ਸ਼ਾਇਦ ਘੱਟ ਹੀ ਸੋਚਦੇ ਹਾਂ। ਅੱਛਾ, ਅਸੀਂ ਬਹੁਤ ਸਾਰੇ ਐਂਗਲਸ ਦੇ ਉੱਤੇ ਸੋਚਦੇ ਹਾਂ ਕਿ ਜ਼ਿੰਦਗੀ ਨੂੰ ਇਸ ਤਰ੍ਹਾਂ ਜੀਣਾ ਚਾਹੀਦਾ, ਇੱਦਾਂ ਜੀਣਾ ਚਾਹੀਦਾ, ਇਹ ਸਾਰੀਆਂ ਪੋਜ਼ਿਟਿਵ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਸਾਡੇ ਜੀਵਨ ਦੇ ਵਿੱਚ, ਕਿਉਂਕਿ ਇਹ ਪ੍ਰੋਗਰਾਮ ਜਿਹੜਾ ਜਿਸਦਾ ਨਾਂ ਹੈ ਲਵ ਯੂ ਜ਼ਿੰਦਗੀ, ਇਹ ਪ੍ਰੋਗਰਾਮ ਹੀ ਤਾਂ ਜ਼ਿੰਦਗੀ ਨੂੰ ਪਿਆਰ ਕਰਨ ਦਾ ਨਾਂ ਹੈ। ਪਰ ਇੱਕ ਚੀਜ਼ ਹੋਰ, ਜ਼ਿੰਦਗੀ ਨੂੰ ਪਿਆਰ ਕਰਨ ਦਾ ਨਾਂ ਲਵ ਯੂ ਜ਼ਿੰਦਗੀ, ਪਰ ਇਸ ਪ੍ਰੋਗਰਾਮ ਦੇ ਵਿੱਚ ਮੈਂ ਹਮੇਸ਼ਾ ਗੱਲਬਾਤ ਕਰਦੀ ਹਾਂ ਕੁਝ ਇੱਦਾਂ ਦੇ ਹੀਰੋਜ਼ ਦੇ ਬਾਰੇ ਵਿੱਚ ਜਿਹੜੇ ਸਾਡੇ ਆਸ ਪਾਸ ਵਿਚਰਦੇ ਨੇ। ਉਹ ਇੱਦਾਂ ਦੇ ਹੀਰੋਜ਼ ਜਿਨ੍ਹਾਂ ਨੂੰ ਦੁਨੀਆ ਜਾਣਦੀ ਨਹੀਂ ਹੈ, ਪਰ ਉਹ ਬਿਨਾਂ ਇਸ ਲਾਲਚ ਤੋਂ ਕਿ ਦੁਨੀਆ ਸਾਨੂੰ ਜਾਣੇ ਆਪਣਾ ਕੰਮ ਕਰਦੇ ਜਾ ਰਹੇ ਨੇ। ਔਰ ਤੁਹਾਨੂੰ ਪਤਾ, ਜ਼ਿੰਦਗੀ ਨੂੰ ਪਿਆਰ ਕਰਨ ਦਾ ਇੱਕ ਤਰੀਕਾ ਹੋਰ ਹੈ ਕਿ ਇਸ ਜ਼ਿੰਦਗੀ ਦੇ ਵਿੱਚ, ਮਤਲਬ ਇਸ ਦੁਨੀਆ ਦੇ ਵਿੱਚ ਪਰਮਾਤਮਾ ਨੇ ਸਾਡੇ ਤੋਂ ਇਲਾਵਾ, ਕਿਉਂਕਿ ਅਸੀਂ ਮਤਲਬ ਕਹਿੰਦੇ ਨਾ ਇਨਸਾਨ ਜਿਹੜਾ ਹੈਗਾ ਭਗਵਾਨ ਦੀ ਬਣਾਈ ਹੋਈ ਸਭ ਤੋਂ ਜ਼ਿਆਦਾ ਇੰਟੈਲੀਜੈਂਟ ਰਚਨਾ ਹੈ, ਪਰ ਸਾਡੇ ਨਾਲ ਨਾਲ ਹੋਰ ਵੀ ਬਹੁਤ ਸਾਰੇ ਕ੍ਰੀਚਰਸ ਇੱਦਾਂ ਦੇ ਪਰਮਾਤਮਾ ਨੇ ਬਣਾਏ ਨੇ, ਜੀਵ ਜੰਤੂ, ਜਿਨ੍ਹਾਂ ਨੂੰ ਸਾਡੇ ਨਾਲ ਹੀ ਤਾਂ ਜੀਣ ਦਾ ਪੂਰਾ ਹੱਕ ਹੈ। ਅਤੇ ਬਹੁਤ ਸਾਰੇ ਇੱਦਾਂ ਦੇ ਹੀਰੋਜ਼ ਨੇ ਜਿਹੜੇ ਇੱਦਾਂ ਦੇ ਜੀਵ ਜੰਤੂਆਂ ਵਾਸਤੇ ਵੀ

ਬਹੁਤ ਸਾਰਾ ਕੰਮ ਕਰ ਰਹੇ ਨੇ ਬਿਨਾਂ ਕਿਸੇ ਲਾਈਮਲਾਈਟ ਵਿੱਚ ਆਏ ਹੋਏ ਤੇ ਬਿਨਾਂ ਕਿਸੇ ਬਹੁਤ ਜ਼ਿਆਦਾ ਕੀ ਕਹਿੰਦੇ ਨਾ ਸ਼ੋਰ ਸ਼ਰਾਬੇ ਜਾਂ ਫਿਰ ਸ਼ੋਅ ਆਫ ਤੋਂ। ਜੀ ਹਾਂ, ਪਤਾ ਤੁਹਾਨੂੰ ਕੱਲ੍ਹ ਮੈਂ ਇੱਕ ਥੋੜ੍ਹਾ ਜਿਹਾ ਸਰਚ ਕਰ ਰਹੀ ਸੀ ਅਤੇ ਮੈਂ ਸੋਚ ਰਹੀ ਸੀ ਕਿਉਂਕਿ ਮੈਂ ਹਮੇਸ਼ਾ ਕੋਸ਼ਿਸ਼ ਦੇ ਵਿੱਚ ਰਹਿੰਦੀ ਹਾਂ ਕਿ ਜਦੋਂ ਵੀ ਮੈਂ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਰੂਬਰੂ ਹੋਵਾਂ, ਤੁਹਾਡੇ ਨਾਲ ਮਤਲਬ ਚਾਹੇ ਫੋਨ ਦੇ ਉੱਤੇ ਰੇਡੀਓ ਦੇ ਉੱਤੇ ਸਹੀ, ਪਰ ਕੋਈ ਇੱਦਾਂ ਦੀਆਂ ਕਹਾਣੀਆਂ ਜਿਹੜੀਆਂ ਕਿ ਜ਼ਿੰਦਗੀ ਨੂੰ ਇੰਸਪਾਇਰ ਕਰ ਸਕਣ ਕਿ ਅਸੀਂ ਜ਼ਿੰਦਗੀ ਨੂੰ ਕਿੱਦਾਂ ਜੀਣਾ ਚਾਹੀਦਾ ਸਾਨੂੰ ਐਕਚੁਅਲ ਦੇ ਵਿੱਚ, ਅਸੀਂ ਕਿਸੇ ਤੋਂ ਮੋਟੀਵੇਸ਼ਨ ਲੈ ਕੇ ਆਪਣੀ ਡਾਇਰੈਕਸ਼ਨ ਜਿਹੜੀ ਹੈ ਉਸ ਤਰੀਕੇ ਦੀ ਬਣਾਈਏ। ਮੈਂ ਸੋਚ ਰਹੀ ਸੀਗੀ ਕਿ ਇੱਦਾਂ ਦੀਆਂ ਕੁਝ ਕਹਾਣੀਆਂ ਸਰਚ ਕਰਾਂ, ਮਤਲਬ ਕਿ ਕਿਆ ਹੈ ਇੱਦਾਂ ਦਾ ਆਸ ਪਾਸ ਸਾਡੇ ਹੋ ਰਿਹਾ, ਅਤੇ ਇੱਕ ਬਹੁਤ ਹੀ ਇੰਸਪੀਰੇਸ਼ਨਲ ਸਟੋਰੀ ਮੈਨੂੰ ਮਿਲੀ ਔਰ ਜਦੋਂ ਮੈਂ ਪਲਾਨ ਕਰ ਲਿਆ ਕਿ ਮੈਂ ਇਹਦੇ ਬਾਰੇ 'ਚ ਇਹਨਾਂ ਦੇ ਬਾਰੇ ਵਿੱਚ ਗੱਲ ਕਰਨੀ ਹੈ ਕੱਲ੍ਹ, ਅਤੇ ਅੱਜ ਮੈਂ ਜਿੱਦਾਂ ਹੀ ਨਿਊਜ਼ ਪੇਪਰ ਖੋਲ੍ਹਿਆ ਅਤੇ ਮੈਨੂੰ ਨਿਊਜ਼ ਪੇਪਰ ਦੇ ਵਿੱਚ ਵੀ ਉਹ ਸੇਮ ਉਹਨਾਂ ਦੀ ਸਟੋਰੀ ਇੱਕ ਪਬਲਿਸ਼ ਹੋਈ ਮਿਲੀ ਨਿਊਜ਼ ਪੇਪਰ ਦੇ ਵਿੱਚ, ਔਰ ਮੈਨੂੰ ਬਹੁਤ ਵਧੀਆ ਲੱਗਿਆ ਕਿ ਉਹਨਾਂ ਦੇ ਐਫਰਟਸ ਨੂੰ ਐਟਲੀਸਟ ਐਪਰੀਸ਼ੀਏਟ ਕੀਤਾ ਜਾ ਰਿਹਾ ਹੈ। ਹੁਣ ਕਹਿੰਦੇ ਨਾ ਜਿੱਦਾਂ ਦੀ ਸਾਡੀ ਸੰਗਤ ਹੁੰਦੀ ਹੈ ਉੱਦਾਂ ਦੀ ਹੀ ਰੰਗਤ ਹੁੰਦੀ ਹੈ, ਇਸ ਕਰਕੇ ਜੀਵਨ ਦੇ ਵਿੱਚ ਹਮੇਸ਼ਾ ਕੁਝ ਇੱਦਾਂ ਦੇ ਲੋਕਾਂ ਦੀ ਸੰਗਤ ਦੇ ਵਿੱਚ ਬੈਠਣਾ ਚਾਹੀਦਾ ਜਿਨ੍ਹਾਂ ਦੇ ਕੋਲ ਬੈਠ ਕੇ ਸਾਨੂੰ ਨਾ ਕੁਝ ਹਮੇਸ਼ਾ ਚੰਗਾ ਸਿੱਖਣ ਨੂੰ ਮਿਲਦਾ। ਜੀ ਹਾਂ, ਇਹ ਜ਼ਰੂਰ ਹੁੰਦਾ ਜ਼ਰੂਰ ਹੈ, ਕਿਉਂਕਿ ਜਿੱਦਾਂ ਤੁਸੀਂ ਕਹਿੰਦੇ ਨਾ ਇੱਕ ਸਬਜ਼ੀ ਖਰਾਬ ਹੋਏਗੀ ਤਾਂ ਹੌਲੀ ਹੌਲੀ ਸਾਰੀਆਂ ਸਬਜ਼ੀਆਂ ਨੂੰ ਖਰਾਬ ਕਰ ਦਿੰਦੀ ਹੈ, ਇਸੇ ਤਰੀਕੇ ਦੇ ਨਾਲ ਜੇ ਤੁਸੀਂ ਕੋਈ ਫੁੱਲ ਰੱਖ ਦਿੰਦੇ ਹੋ ਨਾ ਕਿਸੇ ਫਰਿੱਜ ਦੇ ਵਿੱਚ ਆਪਣੇ ਦੇ ਵਿੱਚ ਲਿਆ ਕੇ, ਤੁਸੀਂ ਫੁੱਲਾਂ ਨੂੰ ਕਟੋਰੀ 'ਚ ਪਾਓ ਅਤੇ ਉਸ ਗੁੱਛੇ ਨੂੰ ਫਰਿੱਜ ਦੇ ਵਿੱਚ ਰੱਖ ਦਿਓਗੇ ਖੋਲ੍ਹ ਕੇ, ਅਤੇ ਉਹਨਾਂ ਫੁੱਲਾਂ ਦੀ ਮਹਿਕ ਜਿਹੜੀ ਆ ਨਾ ਉਹ ਤੁਹਾਡੇ ਪੂਰੇ ਫਰਿੱਜ ਦੇ ਵਿੱਚ ਫੈਲ ਜਾਂਦੀ ਹੈ। ਔਰ ਫਰਿੱਜ ਨਹੀਂ, ਤੁਸੀਂ ਆਪਣੇ ਘਰ ਦੇ ਵਿੱਚ ਵੀ ਕਿਸੇ ਕੋਨੇ 'ਚ ਰੱਖੋਗੇ ਅਤੇ ਉਹ ਕੋਨਾ ਮਹਿਕਣ ਲੱਗ ਜਾਂਦਾ ਹੈ, ਅਤੇ ਬਸ ਇਹੀ ਫਰਕ ਹੁੰਦਾ ਇਨਸਾਨਾਂ ਦੇ ਵਿੱਚ। ਅਤੇ ਇਹ ਪਰਖ ਅਸੀਂ ਕਰਨੀ ਹੁੰਦੀ ਹੈ ਕਿ ਉਹ ਇਨਸਾਨ ਜਿਹੜਾ ਜਿਹਦੇ ਨਾਲ ਅਸੀਂ ਬੈਠਦੇ ਉੱਠਦੇ ਹਾਂ, ਜਿਹਦੇ ਨਾਲ ਸਾਡੀ ਵਿਚਾਰਕ ਸਾਂਝ ਜਿਹੜੀ ਹੈ ਸਾਡੀ ਕਿਹਦੇ ਨਾਲ ਹੈ, ਕਿਉਂਕਿ ਜਿੱਦਾਂ ਦੇ ਲੋਕਾਂ ਦੇ ਨਾਲ ਸਾਡਾ ਬੈਠਣਾ ਉੱਠਣਾ ਹੋਏਗਾ ਸਾਡੇ ਵਿਚਾਰ ਵੀ ਉੱਦਾਂ ਦੇ ਹੋ ਜਾਂਦੇ ਨੇ। ਇਸ ਕਰਕੇ ਆਪਣੀ ਜੀਵਨ ਦੇ ਵਿੱਚ ਜਿੰਨੇ ਵੀ ਦੋਸਤ ਬਣਾਓ, ਚਾਹੇ ਉਹ ਭਰਾਵਾਂ ਦੇ ਵਿੱਚੋਂ ਹੀ ਹੋਣ, ਤੁਹਾਡੇ ਭੈਣ ਭਰਾ ਫੈਮਿਲੀ ਦੇ ਵਿੱਚੋਂ ਵੀ ਹੋ ਸਕਦੇ ਨੇ, ਕਿਉਂਕਿ ਦੋਸਤੀ ਦਾ ਰਿਸ਼ਤਾ ਜਿਹੜਾ ਨਾ ਉਹ ਇੱਕ ਇੱਦਾਂ ਦਾ ਰਿਸ਼ਤਾ ਹੁੰਦਾ ਜਿਹੜਾ ਕਿ ਭੈਣ ਭਰਾਵਾਂ ਤੋਂ ਵੀ ਅੱਗੇ ਹੁੰਦਾ, ਪਰ ਕਈ ਭੈਣ ਭਰਾ ਜਾਂ ਫਿਰ ਕਈ ਘਰ ਦੇ ਵਿੱਚ ਇੱਦਾਂ ਦੇ ਰਿਸ਼ਤੇ ਹੁੰਦੇ ਨੇ ਜਿਹੜੇ ਇੱਦਾਂ ਲੱਗਦਾ ਕਿ ਇਹ ਦੋਸਤ ਤੋਂ ਵੀ ਵੱਧ ਕੇ ਨੇ, ਪਰ ਫਿਰ ਵੀ ਉਹ ਰਿਸ਼ਤਾ ਉਸ ਤਰ੍ਹਾਂ ਦੇ ਲੋਕਾਂ ਦੇ ਨਾਲ ਹੋਣਾ ਚਾਹੀਦਾ ਹੈ ਜਿਨ੍ਹਾਂ ਤੋਂ ਅਸੀਂ ਜ਼ਿੰਦਗੀ ਦੇ ਵਿੱਚ ਕੁਝ ਸਿੱਖ ਕੇ ਨਿਕਲੀਏ। ਔਰ ਅੱਛਾ ਇਨਸਾਨ ਜਿਹੜਾ ਉਹ ਸਾਡੀ ਜ਼ਿੰਦਗੀ ਨੂੰ ਬਹੁਤ ਹੀ ਪੋਜ਼ਿਟਿਵ ਬਣਾ ਦਿੰਦਾ ਹੈ। ਬਿਲਕੁਲ, ਅਤੇ ਇਹਨਾਂ ਦੀ ਕਹਾਣੀ ਜਿਹੜੀ ਮੈਂ ਸ਼ੇਅਰ ਕਰਾਂਗੀ, ਮੈਂ ਵੀ ਇਹਨਾਂ ਤੋਂ ਕੁਝ ਸਿੱਖਿਆ ਔਰ ਇਹਨਾਂ ਨੇ ਸਾਨੂੰ ਇਹ ਸਿਖਾਇਆ ਕਿ ਜੀਵਨ ਦੇ ਵਿੱਚ ਬਿਨਾਂ ਕਿਸੇ ਲਾਈਮਲਾਈਟ ਤੋਂ ਆਪਣੇ ਚੰਗੇ ਕਰਮ ਕਰਦੇ ਜਾਓ, ਤੁਸੀਂ ਦੁਨੀਆਂ ਦੇ ਵਿੱਚ ਨਾ ਸੀ ਪਰ ਕਮ ਸੇ ਕਮ ਉਸ ਪਰਮਾਤਮਾ ਦੀ ਨਜ਼ਰ ਦੇ ਵਿੱਚ ਜ਼ਰੂਰ ਲਾਈਮਲਾਈਟ ਵਿੱਚ ਰਹੋਗੇ। ਔਰ ਕਿਸੇ ਵਾਸਤੇ ਕੀਤਾ ਹੋਇਆ ਇੱਕ ਛੋਟਾ ਜਿਹਾ ਐਫਰਟ ਜਿਹੜਾ ਨਾ ਉਹ ਤੁਹਾਨੂੰ ਉਹਦਾ ਰਿਜ਼ਲਟ ਜ਼ਰੂਰ ਮਿਲੇਗਾ, ਅੱਜ ਨਹੀਂ ਤਾਂ ਕੱਲ੍ਹ ਮਿਲੇਗਾ, ਪਰ ਮਿਲੇਗਾ ਜ਼ਰੂਰ। ਜੀ ਹਾਂ, ਇੱਕ ਕਹਾਣੀ ਮੈਂ ਸ਼ੁਰੂ ਕਰਾਂ ਇਸ ਤੋਂ ਪਹਿਲਾਂ, ਵਿਹਲਾ ਹੋ ਗਿਆ ਜੀ ਇਸ ਪ੍ਰੋਗਰਾਮ ਦੇ ਫਸਟ ਟਰੈਕ ਨੂੰ ਪਲੇ ਕਰਨ ਦਾ, ਇੰਜੋਏ ਕਰਦੇ ਹਾਂ ਇਸ ਟਰੈਕ ਨੂੰ, ਪਰ ਪ੍ਰੋਗਰਾਮ ਇਹ ਲਵ ਯੂ ਜ਼ਿੰਦਗੀ, ਇਹ ਜ਼ਿੰਦਗੀ ਨੂੰ ਐਕਚੁਅਲ ਦੇ ਵਿੱਚ ਸਹੀ ਡਾਇਰੈਕਸ਼ਨ 'ਚ ਲਿਜਾਣ ਵਾਲਾ ਪ੍ਰੋਗਰਾਮ, ਇਹਦੇ ਵਿੱਚ ਇੱਕ ਬਹੁਤ ਇੰਸਪੀਰੇਸ਼ਨਲ ਕਹਾਣੀ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਹੈ, ਪਰ ਇਸ ਖੂਬਸੂਰਤ ਜਿਹੇ ਟਰੈਕ ਤੋਂ ਬਾਅਦ, ਕਿਉਂਕਿ ਜਲਵਾ ਜਿਹੜਾ ਨਾ ਉਹ ਬਰਕਰਾਰ ਰਹਿਣਾ ਚਾਹੀਦਾ ਸਾਡਾ।

ਹਾਂਜੀ, ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਲਵ ਯੂ ਜ਼ਿੰਦਗੀ ਦੇ ਵਿੱਚ। ਤੁਸੀਂ ਬਣੇ ਹੋਏ ਹੋ ਆਪਣੀ ਦੋਸਤ ਵੰਦਨਾ ਦੇ ਨਾਲ। ਅਤੇ ਅੱਜ ਮੈਂ ਗੱਲ ਕਰਾਂਗੀ ਪੰਜਾਬ ਦੇ ਵਾਟਰਮੈਨ ਦੇ ਨਾਮ ਤੋਂ ਮਸ਼ਹੂਰ ਹੋਏ ਇੱਕ ਲੜਕੇ ਦੇ ਬਾਰੇ 'ਚ, ਜਿਨ੍ਹਾਂ ਦਾ ਨਾਂ ਹੈ ਹਰਪਾਲ ਸਿੰਘ ਪਾਲੀ। ਜੀ ਹਾਂ, ਹਰਪਾਲ ਸਿੰਘ ਪਾਲੀ ਇੱਕ ਇੱਦਾਂ ਦੇ ਖਾਸ ਸ਼ਖਸੀਅਤ ਮੈਂ ਕਹਾਂਗੀ ਉਹਨਾਂ ਨੂੰ ਜ਼ਰੂਰ, ਕਿਉਂਕਿ ਇੱਦਾਂ ਦੀ ਖਤਰਨਾਕ ਪੈਂਦੀ ਹੋਈ ਗਰਮੀ ਦੇ ਵਿੱਚ ਉਹਨਾਂ ਨੇ ਪਿਛਲੇ ਪੰਦਰਾਂ ਸਾਲਾਂ ਤੋਂ ਇੱਕ ਬੀੜਾ ਚੱਕਿਆ, ਮਤਲਬ ਇੱਕ ਰਿਸਪੋਂਸੀਬਿਲਟੀ ਲਿੱਤੀ ਹੈ ਕਿ ਸ਼ਿਵਾਲਿਕ ਦੇ ਜਿਹੜੇ ਜੰਗਲ ਨੇ ਉੱਥੇ, ਕਿਉਂਕਿ ਇਸ ਤਰ੍ਹਾਂ ਇਸ ਟਾਈਮ ਦੇ ਵਿੱਚ ਇੰਨੀ ਜ਼ਿਆਦਾ ਗਰਮੀ ਪੈ ਰਹੀ ਹੈ ਕਿ ਜੰਗਲਾਂ ਦੇ ਵਿੱਚ ਵੀ ਅਲੱਗ ਅਲੱਗ ਜਿਹੜੇ ਵਾਟਰ ਰਿਸੋਰਸਿਸ ਹੁੰਦੇ ਨੇ ਨਾ, ਵਾਟਰ ਹਾਰਵੈਸਟਿੰਗ ਦੇ ਜਿਹੜੇ ਪੁਆਇੰਟਸ ਹੁੰਦੇ ਨੇ, ਉਹ ਸੁੱਕ ਜਾਂਦੇ ਨੇ। ਅਤੇ ਉਸ ਟਾਈਮ 'ਤੇ ਉਹਨਾਂ ਜੰਗਲੀ ਜਾਨਵਰਾਂ ਦੇ ਪੀਣ ਵਾਸਤੇ ਉੱਥੇ ਵਿਚਾਰਿਆਂ ਦੇ ਪਾਣੀ ਨਹੀਂ ਰਹਿੰਦਾ, ਅਤੇ ਉਹ ਇੰਨੀਆਂ ਗਰਮੀਆਂ ਦੇ ਵਿੱਚ ਫਿਰ ਸ਼ਹਿਰ ਵੱਲ ਨੂੰ ਭੱਜਦੇ ਨੇ, ਅਤੇ ਜਦੋਂ ਆਉਂਦੇ ਨੇ ਸ਼ਹਿਰਾਂ ਵੱਲ ਅਤੇ ਉਦੋਂ ਹੁੰਦੇ ਨੇ ਉਹਨਾਂ ਦੇ ਨਾਲ ਐਕਸੀਡੈਂਟਸ। ਲੋਕੀ ਡਰ ਕੇ ਉਹਨਾਂ ਨੂੰ ਮਾਰਦੇ ਨੇ ਅਤੇ ਉਹ ਵਿਚਾਰੇ ਮਾਰਾਂ ਖਾਂਦੇ ਨੇ, ਕਿਉਂਕਿ ਉਹਨਾਂ ਕੋਲੋਂ ਕੋਈ ਆਪਸ਼ਨ ਨਹੀਂ ਹੈ ਹੋਰ ਇੱਧਰ ਨੂੰ ਆਉਣ ਤੋਂ ਇਲਾਵਾ। ਅਤੇ ਹਰਪਾਲ ਸਿੰਘ ਪਾਲੀ ਕਾਨਪੁਰ ਖੂਹੀ ਵਿਲੇਜ ਰੋਪੜ ਡਿਸਟ੍ਰਿਕਟ ਤੋਂ ਇੱਕ ਦਿਨ ਛੱਡ ਕੇ ਨਿਕਲਦੇ ਨੇ ਆਪਣਾ ਟੈਂਕਰ ਲੈ ਕੇ ਪਾਣੀ ਦਾ, ਅਤੇ ਉਹ ਪਾਣੀ ਦਾ ਟੈਂਕਰ ਜਿਹੜਾ ਹੈ ਉਹ ਜਾਂਦਾ ਹੈ ਜੀ ਉੱਥੇ ਉਹਨਾਂ ਜੰਗਲਾਂ ਦੇ ਵਿੱਚ, ਜਿੱਥੇ ਜਾ ਕੇ ਉਹ ਬਹੁਤ ਸਾਰੇ ਜਿੰਨੇ ਵੀ ਉੱਥੇ ਦੇ ਪੌਂਡਸ ਨੇ ਜਾਂ ਫਿਰ ਛੋਟੇ ਛੋਟੇ ਇੱਦਾਂ ਦੇ ਹਾਰਵੈਸਟ ਜਿਹੜੇ ਵਾਟਰ ਹਾਰਵੈਸਟਿੰਗ ਵਾਸਤੇ ਛੋਟੇ

और ये सिलसिला पिछले 15 सालों तो इसे तरीके दे नाल चल रहा है। इसे करके ना उन्हों का नाम जड़ा है ना वो वाटरमैन पै गया। लोग उन्होंने आसे पासे वाटरमैन कहन लग गए ने और इन्ने ज़्यादा जड़े है औखे महीनों के जो इन्नी ज़्यादा गर्मी पैंदी है ये जड़ा लड़का है हरपाल सिंह पाली इन्हों के बारे च पढ़ के मेरे वास्ते मेरे मन के इन्होंने वास्ते रिस्पैक्ट बहुत ज़्यादा वध गई है। जदों ये इन्ने एफर्ट्स करते हैं बिना किसी एक सिंगल पैनी दे हैल्प तो भी ये कहें कि मैनू कुछ ऑर्गनाइजेशनस ने ऑफर भी की हैल्प कि असी हैल्प कर सकते हैं तुहाडी जे तुसी चाहो तो जदों नोटिस ਵਿੱਚ ਆਈ ਹੈ ਚੀਜ਼ ਬਟ ਇਹਨਾਂ ਨੇ ਮਨਾ ਕਰ ਦਿੱਤਾ ਹੈ। ਇਹ ਕਹਿੰਦੇ ਨੇ ਕਿ ਮੈਂ ਆਪਣੀ ਮਿਹਨਤ ਦੇ ਨਾਲ ਆਪਣੀ ਕਮਾਈ ਦੇ 10% ਜਿਹੜਾ ਹਿੱਸਾ ਕਮਾਈ ਦੇ ਵਿੱਚੋਂ ਦੀ ਰੱਖਦੇ ਨੇ ਸਿਰਫ ਇਸ ਕੰਮ ਵਾਸਤੇ ਉਹਦੇ ਵਿੱਚੋਂ ਹੀ ਇਹ ਸਾਰਾ ਖਰਚ ਕਰਦੇ ਨੇ ਅਤੇ ਇਹ ਸਾਰਾ ਜਿਹੜੀ ਸੇਵਾ ਹੈ ਇਹਨਾਂ ਜੀਵ ਜੰਤੂਆਂ ਦੀ ਕਰਦੇ ਨੇ। ਅਤੇ ਜਦੋਂ ਇਹ ਜਾਂਦੇ ਨੇ ਨਾ ਲੈ ਕੇ ਆਪਣੇ ਟਰੈਕਟਰ ਟਰੋਲੀ ਦੇ ਵਿੱਚ ਸਾਰਾ ਪਾਣੀ ਜਿਹੜਾ ਲੈ ਕੇ ਜਾਂਦੇ ਨੇ ਇਹ ਅਲੱਗ ਅਲੱਗ ਮਤਲਬ ਵੱਡੇ ਛੋਟੇ 25 ਤਰ੍ਹਾਂ ਦੇ ਹੋਲਸ ਨੇ ਜਿਨ੍ਹਾਂ ਦੇ ਵਿੱਚ ਇਹ ਪਾਣੀ ਜਿਹੜਾ ਭਰਦੇ ਨੇ ਔਰ ਇਹਦੇ ਨਾਲ ਕੀ ਹੁੰਦਾ ਕਿ 1-2 ਦਿਨ ਜਿਹੜੇ ਨੇ ਉਹਨਾਂ ਵਿਚਾਰੇ ਜੀਵ ਜੰਤੂਆਂ ਦੇ ਇੰਨੀ ਗਰਮੀ ਦੇ ਵਿੱਚ ਨਿਕਲ ਜਾਂਦੇ ਨੇ। ਔਰ ਤੁਹਾਨੂੰ ਪਤਾ ਹੈ ਕਿ ਇਹਨਾਂ ਦੇ ਟਰੈਕਟਰ ਦੀ ਕਹਿੰਦੇ ਆਵਾਜ਼ ਵੀ ਜਿਹੜੀ ਹੈ ਨਾ ਉਹ ਦੱਸਦੇ ਨੇ ਕਿ ਮੇਰੇ ਟਰੈਕਟਰ ਦੀ ਆਵਾਜ਼ ਜਿਹੜੀ ਆ ਉੱਥੇ ਦੇ ਜਾਨਵਰਾਂ ਨੂੰ ਮੋਰ ਨੇ ਉੱਥੇ ਜਾਂ ਫਿਰ ਹੋਰ ਵੀ ਜਿਹੜੇ ਅਲੱਗ ਅਲੱਗ ਜਾਨਵਰ ਨੇ ਉਹਨਾਂ ਸਾਰਿਆਂ ਨੂੰ ਪਤਾ ਲੱਗ ਗਈ ਹੈ ਅਤੇ ਜਿੱਦਾਂ ਹੀ ਆਵਾਜ਼ ਆਉਂਦੀ ਹੈ ਤਾਂ ਸਾਰੇ ਜਣੇ ਪੌਂਡਸ ਦੇ ਕੋਲ ਆਪਣੇ ਆਪ ਹੀ ਇਕੱਠੇ ਹੋ ਜਾਂਦੇ ਨੇ ਕਿ ਪਾਣੀ ਆ ਗਿਆ ਸਾਡੇ ਲਈ। ਅਤੇ ਜਦੋਂ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ ਤਾਂ ਆਲਮੋਸਟ ਡੇਲੀ ਹੀ ਜਾਣਾ ਪੈਂਦਾ ਉਹਨਾਂ ਨੂੰ ਕਿਉਂਕਿ ਪਾਣੀ ਜਿਹੜਾ ਬਹੁਤ ਜਲਦੀ ਸੁੱਕ ਜਾਂਦਾ ਹੈ ਕਿਉਂਕਿ ਆਸ ਪਾਸ ਦਾ ਮਾਹੌਲ ਜਿਹੜਾ ਮਤਲਬ ਇੱਕ ਤਾਂ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ ਔਰ ਜਾਨਵਰ ਇੰਨੇ ਜ਼ਿਆਦਾ ਅਤੇ ਪਾਣੀ ਜਿਹੜਾ ਨਾ ਬਹੁਤ ਜਲਦੀ ਜਲਦੀ ਦੇ ਵਿੱਚ ਸੁੱਕ ਜਾਂਦਾ ਅਤੇ ਇਸ ਕਰਕੇ ਫਿਰ ਕਈ ਵਾਰੀ ਉਹ ਡੇਲੀ ਵੀ ਟਰੈਵਲ ਕਰਦੇ ਨੇ। ਅਤੇ ਇਸ ਤਰੀਕੇ ਦੇ ਨਾਲ ਇਹ ਸੇਵਾ ਕਰ ਰਹੇ ਨੇ ਉਹਨਾਂ ਦੀ ਜਿਹੜੇ ਬੋਲ ਨਹੀਂ ਸਕਦੇ ਪਰ ਜਿਹੜੇ ਸ਼ਾਇਦ ਦੁਆਵਾਂ ਬਹੁਤ ਦਿੰਦੇ ਹੋਣਗੇ ਇਹਨਾਂ ਨੂੰ। ਪ੍ਰੋਗਰਾਮ ਲਵ ਯੂ ਜ਼ਿੰਦਗੀ ਦੇ ਵਿੱਚ ਅਸੀਂ ਅੱਜ ਗੱਲ ਕਰ ਰਹੇ ਹਾਂ ਹਰਪਾਲ ਸਿੰਘ ਪਾਲੀ ਦ ਵਾਟਰ ਮੈਨ ਦੇ ਬਾਰੇ ਵਿੱਚ ਜਿਹੜੇ ਕਿ ਰੋਪੜ ਤੋਂ ਨੇ ਅਤੇ ਸੇਵਾ ਕਰ ਰਹੇ ਨੇ ਬਹੁਤ ਸਾਰੇ ਜੀਵ ਜੰਤੂਆਂ ਦੀ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਵਿੱਚ ਛੋਟੇ ਛੋਟੇ ਜਿਹੜੇ ਪੌਂਡਸ ਨੇ ਜਿਹੜੇ ਬਣੇ ਹੋਏ ਨੇ ਵਾਟਰ ਹਾਰਵੈਸਟਿੰਗ ਦੇ ਉਹਨਾਂ ਦੇ ਵਿੱਚ ਪਾਣੀ ਭਰ ਕੇ ਔਰ ਇਹ ਸੇਵਾ ਇਹਨਾਂ ਦੀ ਜਾਂ ਤਾਂ ਰੋਜ਼ ਦੀ ਹੁੰਦੀ ਹੈ ਜਾਂ ਫਿਰ ਇੱਕ ਦਿਨ ਛੱਡ ਕੇ ਜਾਂਦੇ ਨੇ। ਇਸ ਕਹਾਣੀ ਨੂੰ ਇਹ ਕਹਾਣੀ ਜਿਹੜੀ ਇੰਨੀ ਮੋਟੀਵੇਸ਼ਨਲ ਕਹਾਣੀ ਹੈ ਇੰਸਪੀਰੇਸ਼ਨਲ ਕਹਾਣੀ ਹੈ ਇਹਨੂੰ ਅਸੀਂ ਕੰਟੀਨਿਊ ਕਰਾਂਗੇ ਜ਼ਰੂਰ ਪ੍ਰੋਗਰਾਮ ਦੇ ਵਿੱਚ ਪਰ ਫਿਲਹਾਲ ਹਲੇ ਵਕਤ ਹੋ ਚੱਲਿਆ ਜੀ ਪ੍ਰਦੇਸ਼ਿਕ ਖਬਰਾਂ ਦਾ। ਉਸ ਤੋਂ ਬਾਅਦ ਵਿੱਚ ਮੈਂ ਆਵਾਂਗੀ ਵਾਪਸ ਅਤੇ ਗੱਲਬਾਤ ਕਰਾਂਗੇ ਅਸੀਂ ਕੰਟੀਨਿਊ ਹਰਪਾਲ ਸਿੰਘ ਪਾਲੀ ਜੀ ਦੇ ਬਾਰੇ 'ਚ।

0: आकाशवाणी है, हुण तुसीं चंचल शर्मा तों प्रदेशक खबरां सुनो। पहलां इस बुलेटिन दीआं खास खबरां। प्रधानमंत्री नरेंद्र मोदी ने अज वक् वक् सरकारी विभागां ते संगठनां विच नवनियुक्त नौजवानां नूं 51,000 तों वध नियुक्ति पत्र तकसीम कीते। पंजाब च रोजगार मेले दौरान रेल कोच फैक्टरी कपूरथला च केंद्रीय मंत्री हरदीप सिंह पुरी ते पटियाला लोकोमोटिव वर्कर्स च मुख प्रशासकीय अधिकारी ने नवनियुक्त नौजवानां नूं नियुक्ति पत्र वंडे। ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ਵੱਲੋਂ 11ਵੇਂ ਕਨਵੋਕੇਸ਼ਨ ਸਮਾਰੋਹ ਦਾ ਆਯੋਜਨ। ਚੀਫ ਜਸਟਿਸ ਸੂਰਿਆਕਾਂਤ ਨੇ ਵਿਦਿਆਰਥੀਆਂ ਨੂੰ ਪ੍ਰਗਤੀਸ਼ੀਲ ਸਮਾਜ ਦੇ ਨਿਰਮਾਣ 'ਚ ਯੋਗਦਾਨ ਪਾਉਣ ਲਈ ਕੀਤਾ ਪ੍ਰੇਰਿਤ। ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੱਲੋਂ ਸਿਵਲ ਸਰਜਨਾਂ ਨੂੰ ਗਰਮੀ ਕਾਰਨ ਹੋਣ ਵਾਲੀਆਂ ਬਿਮਾਰੀਆਂ ਲਈ ਤਿਆਰ ਰਹਿਣ ਅਤੇ ਮੈਡੀਕਲ ਸਪਲਾਈ ਯਕੀਨੀ ਬਣਾਉਣ ਦੇ ਨਿਰਦੇਸ਼। ਮੋਹਾਲੀ ਦੀ ਵਿਸ਼ੇਸ਼ ਅਦਾਲਤ ਨੇ ਜਲੰਧਰ ਸਥਿਤ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਗ੍ਰਿਫਤਾਰ ਇੰਡੀਅਨ ਕੋਆਪਰੇਟਿਵ ਹਾਊਸ ਬਿਲਡਿੰਗ ਸੋਸਾਇਟੀ ਦੇ ਸਕੱਤਰ ਅਜੇ ਸਹਿਗਲ ਨੂੰ ਮਨੀ ਲਾਂਡਰਿੰਗ ਮਾਮਲੇ 'ਚ 27 ਮਈ ਤੱਕ ED ਰਿਮਾਂਡ 'ਤੇ ਭੇਜਿਆ ਅਤੇ IPL ਕ੍ਰਿਕਟ ਵਿੱਚ ਅੱਜ ਸ਼ਾਮ ਲਖਨਊ ਸੁਪਰ ਜਾਇੰਟਸ ਦਾ ਮੁਕਾਬਲਾ ਲਖਨਊ 'ਚ ਸ਼ਾਮੀ 7:30 ਵਜੇ ਪੰਜਾਬ ਕਿੰਗਸ ਨਾਲ ਹੋਵੇਗਾ। ਅਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੱਖ ਵੱਖ ਸਰਕਾਰੀ ਵਿਭਾਗਾਂ ਅਤੇ ਸੰਗਠਨਾਂ ਵਿਚ ਨਵਨਿਯੁਕਤ ਨੌਜਵਾਨਾਂ ਨੂੰ 51,000 ਤੋਂ ਵੱਧ ਨਿਯੁਕਤੀ ਪੱਤਰ ਵੰਡੇ ਨੇ। ਰੋਜ਼ਗਾਰ ਮੇਲਾ ਦੇਸ਼ ਭਰ ਵਿਚ 47 ਥਾਵਾਂ ਤੇ ਆਯੋਜਿਤ ਕੀਤਾ ਗਿਆ। ਦੇਸ਼ ਭਰ ਤੋਂ ਚੁਣੇ ਗਏ ਨਵੇਂ ਭਰਤੀ ਹੋਏ ਉਮੀਦਵਾਰ ਰੇਲਵੇ, ਗ੍ਰਹਿ ਮੰਤਰਾਲੇ, ਸਿਹਤ ਤੇ ਪਰਿਵਾਰ ਭਲਾਈ ਅਤੇ ਉੱਚ ਸਿੱਖਿਆ ਵਿਭਾਗਾਂ ਸਮੇਤ ਵੱਖ ਵੱਖ ਮੰਤਰਾਲਿਆਂ ਅਤੇ ਵਿਭਾਗਾਂ 'ਚ ਸ਼ਾਮਲ ਹੋਣਗੇ। ਰੋਜ਼ਗਾਰ ਮੇਲੇ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੁਨੀਆ ਭਾਰਤ ਦੇ ਵਿਕਾਸ ਯਾਤਰਾ ਦਾ ਹਿੱਸਾ ਬਣਨ ਲਈ ਉਤਸੁਕ ਹੈ। ਉਨ੍ਹਾਂ ਆਖਿਆ,
1: आज हर भारतीय एक बड़े संकल्प के साथ आगे बढ़ रहा है। ये संकल्प 2047 तक विकसित भारत के निर्माण का संकल्प है। इस लक्ष्य की प्राप्ति के लिए आज देश अलग अलग सेक्टर्स में निवेश कर रहा है और इस निवेश से देश के युवाओं के लिए रोजगार के लाखों नए अवसर बन रहे हैं, जिसे आज भारत में सेमीकंडक्टर मैन्युफैक्चरिंग की पूरी सप्लाई चेन तैयार की जा रही है।
0: ਇਧਰ ਪੰਜਾਬ 'ਚ 19ਵਾਂ ਰੋਜ਼ਗਾਰ ਮੇਲਾ ਅੱਜ ਰੇਲ ਕੋਚ ਫੈਕਟਰੀ RCF ਕਪੂਰਥਲਾ ਅਤੇ ਪਟਿਆਲਾ ਲੋਕੋਮੋਟਿਵ ਵਰਕਰਸ ਪਟਿਆਲਾ ਸਮੇਤ ਦੋ ਥਾਵਾਂ 'ਤੇ ਕਰਵਾਇਆ ਗਿਆ, ਜਿੱਥੇ 281 ਨਵ ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ। RCF ਕਪੂਰਥਲਾ ਵਿਖੇ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਕਿਹਾ,
2: रोजगार मेला देश भर में पावरफुल नेशनल इंस्टीट्यूशन बन गया है, जो इंश्योर करता है ट्रांसपेरेंसी, मेरिट बेस्ड और टाइम बाउंड रिक्रूटमेंट के लिए। आज देश भर में 51,000 अपॉइंटमेंट लेटर्स हैव बीन हैंडेड ओवर बाय द ऑनरेबल प्राइम मिनिस्टर एंड ये ईच अपॉइंटमेंट लेटर एक सिर्फ सरकारी या ऑफिशियल डॉक्यूमेंट नहीं है, एक तरफ से ये नेशन बिल्डिंग के लिए प्लेज भी है फॉर द शेयर्ड ड्रीम ऑफ अ डेवलप्ड इंडिया।
0: ਬਾਅਦ ਵਿੱਚ ਉਹਨਾਂ ਨੇ 93 ਨਵਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ। ਇਸ ਮੌਕੇ ਨਿਯੁਕਤੀ ਪੱਤਰ ਹਾਸਲ ਕਰਨ ਵਾਲੇ ਨੌਜਵਾਨਾਂ ਨੇ ਸਰਕਾਰ ਦਾ ਧੰਨਵਾਦ ਕੀਤਾ।
3: ਮੇਰਾ ਨਾਮ ਅਜੇ ਕੁਮਾਰ ਹੈ, ਮੈਂ ਰਾਜਸਥਾਨ ਕੇ ਜ਼ਿਲ੍ਹਾ ਬੀਕਾਨੇਰ ਕਾ ਰਹਿਣੇ ਵਾਲਾ ਹੂੰ ਔਰ ਮੇਰਾ ਚੈਨ SBI ਜੂਨੀਅਰ ਐਸੋਸੀਏਟ ਕੇ ਪਦ ਪਰ ਹੂਆ ਹੈ। ਕੇਂਦਰ ਸਰਕਾਰ ਕਾ ਬਹੁਤ ਤਹਿ ਦਿਲ ਸੇ ਧੰਨਵਾਦ ਵਿਅਕਤ ਕਰਨਾ ਚਾਹੁੰਦਾ ਹੂੰ।
4: मैं आकाश वर्मा जोधपुर राजस्थान से हूँ। मुझे रेलवे में ऑफिस एग्जीक्यूटिव के पद पर नियुक्ति मिली है।
5: मेरा नाम ज्योति है, मैं हनुमानगढ़ राजस्थान की रहने वाली हूँ। मैं SBI जूनियर एसोसिएट पद पर चयनित की गई हूँ। मैं केंद्रीय सरकार को तहे दिल से इसके लिए धन्यवाद करती हूँ।
6: माई नेम इज तजिंदर सिंह कंडा एंड आई एम फ्रॉम बठिंडा पंजाब एंड आई एम सिलेक्टेड फॉर जूनियर एसोसिएट इन स्टेट बैंक ऑफ इंडिया। आई एम सो ग्रेटफुल फॉर द सेंट्रल गवर्नमेंट टू गिव मी द अपॉर्चुनिटी टू सर्व।
0: ਉਧਰ ਪਟਿਆਲਾ 'ਚ ਪਟਿਆਲਾ ਲੋਕੋਮੋਟਿਵ ਵਰਕਰਸ ਦੇ ਮੁੱਖ ਪ੍ਰਸ਼ਾਸਕੀ ਅਧਿਕਾਰੀ ਸੁਸ਼ੀਲ ਕੁਮਾਰ ਸ਼੍ਰੀਵਾਸਤਵ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਵੱਖ ਵੱਖ ਵਿਭਾਗਾਂ 'ਚ ਨਵੇਂ ਭਰਤੀ ਕੀਤੇ 188 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ। ਉਹਨਾਂ ਨੌਜਵਾਨਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ,
7: PLW में 188 अभ्यर्थियों को नियुक्ति पत्र दिए गए हैं। 188 नियुक्तियों में से करीब 65 पंजाब से हैं, 128 इंडियन रेलवे में हैं और इंडियन रेलवे के 128 में से करीब 11 हैं वो पंजाब से संबंधित हैं।
0: इस दौरान नवनियुक्त उम्मीदवारों का आखना है।
8: मेरा नाम विजय दुबे है, मैं उत्तर प्रदेश अयोध्या से बिलोंग करता हूं और मैंने यह परीक्षा 2024 में इस परीक्षा का फॉर्म भरा था। मुझे प्रोडक्शन यूनिट में एज अ JEE मैकेनिकल जॉब मैंने पाई है। प्रधानमंत्री नरेंद्र मोदी का मैं तहे दिल से धन्यवाद करना चाहता हूं।
9: मेरा नाम शालिनी चतुर्वेदी है, मैं उत्तर प्रदेश से बिलोंग करती हूं। 2026 में मेरा सिलेक्शन एज ए डिपो मटेरियल सुपरिटेंडेंट के तौर पे हुआ है। प्रधानमंत्री श्री नरेंद्र मोदी जी की आभारी हूं, क्योंकि उन्होंने इस एग्जाम को काफ़ी अच्छे से कराया है। इसमें किसी प्रकार की धांधली नहीं हुई है और जो इस पद के हकदार थे उन्हें मतलब ये पद मिला है।
0: ਬਠਿੰਡਾ ਸਥਿਤ ਪੰਜਾਬ ਕੇਂਦਰੀ ਯੂਨੀਵਰਸਿਟੀ ਨੇ ਅੱਜ 11ਵੇਂ ਕਨਵੋਕੇਸ਼ਨ ਸਮਾਰੋਹ ਦਾ ਆਯੋਜਨ ਕੀਤਾ। ਇਸ ਮੌਕੇ ਚੀਫ ਜਸਟਿਸ ਸੂਰਿਆ

ਇੱਕ ਵਾਰੀ ਫੇਰ ਤੋਂ ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਲਵ ਯੂ ਜ਼ਿੰਦਗੀ ਦੇ ਵਿੱਚ। ਤੁਸੀਂ ਬਣੇ ਹੋਏ ਹੋ ਆਪਣੀ ਦੋਸਤ ਵੰਦਨਾ ਦੇ ਨਾਲ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਬਹੁਤ ਹੀ ਸੋਹਣੀ ਜਿਹੀ ਇੱਕ ਇੰਸਪੀਰੇਸ਼ਨਲ ਸਟੋਰੀ ਜਿਹੜੀ ਹੈ ਉਹਦੇ ਬਾਰੇ 'ਚ ਗੱਲ ਕਰ ਰਹੇ ਹਾਂ ਕਿ ਕਿੱਦਾਂ ਜ਼ਿੰਦਗੀ ਜਿਹੜੀ ਹੈ ਨਾ ਉਹ ਸਿਰਫ ਸਾਡੇ ਲਈ ਨਹੀਂ, ਹਰ ਇੱਕ ਜੀਵ ਜੰਤੂ ਨੂੰ ਓਨੀ ਹੀ ਪਿਆਰੀ ਹੈ ਜਿੰਨੀ ਸਾਨੂੰ ਪਿਆਰੀ ਹੈ, ਅਤੇ ਜਿੰਨਾ ਸਾਨੂੰ ਜੀਣ ਦਾ ਹੱਕ ਹੈ ਇਸ ਦੁਨੀਆਂ ਦੇ ਵਿੱਚ, ਇੰਨਾ ਹੀ ਹੱਕ ਜਿਹੜਾ ਉਹ ਉਹਨਾਂ ਨੂੰ ਹੈ। ਜੀ ਹਾਂ, ਗੱਲ ਮੈਂ ਕਰ ਰਹੀ ਹਾਂ ਹਰਪਾਲ ਸਿੰਘ ਪਾਲੀ ਦੇ ਬਾਰੇ ਵਿੱਚ ਕਿ ਉਹਨਾਂ ਦੀ ਕਹਾਣੀ ਸ਼ਾਇਦ ਸਾਡੇ ਵਾਸਤੇ ਇੱਕ ਮੋਟੀਵੇਸ਼ਨ ਬਣੇ। ਉਸ ਬਾਰੇ 'ਚ ਅਸੀਂ ਲਾਸਟ ਵਿੱਚ ਗੱਲ ਕਰਾਂਗੇ, ਬਟ ਫਿਲਹਾਲ ਮੈਂ ਗੱਲ ਕਰ ਰਹੀ ਸੀਗੀ ਕਿ ਉਹ ਲੈ ਕੇ ਜਾਂਦੇ ਨੇ ਡੇਲੀ ਪਾਣੀ ਜਿਹੜਾ ਇੱਕ ਟੈਂਕਰ ਭਰ ਕੇ ਅਤੇ ਅਲੱਗ ਅਲੱਗ ਪੌਂਡਸ ਦੇ ਵਿੱਚ ਪਾਉਂਦੇ ਨੇ, ਔਰ ਜੀਵ ਜੰਤੂ ਜਿਹੜੇ ਨੇ ਉੱਥੇ ਦੇ ਜਾਨਵਰ ਨੇ ਉਹ ਪਛਾਣਦੇ ਨੇ ਉਹਨਾਂ ਦੇ ਟਰੈਕਟਰ ਦੀ ਆਵਾਜ਼ ਨੂੰ। ਉਹਨਾਂ ਨੂੰ ਲੱਗਦਾ ਹੈ ਪਤਾ ਕਿ ਆ ਗਏ ਨੇ ਜੀ ਹਰਪਾਲ ਜੀ ਲੈ ਕੇ ਉਹਨਾਂ ਵਾਸਤੇ ਪਾਣੀ। ਔਰ ਤੁਹਾਨੂੰ ਪਤਾ ਹੈ ਕਿ ਜਿਹੜਾ ਪਾਣੀ ਭਰਦਿਆਂ ਭਰਦਿਆਂ ਉਹਨਾਂ ਨੇ ਨਾਲ ਨਾਲ ਬਹੁਤ ਸਾਰੇ ਜਿਹੜੇ ਪੌਂਡਸ ਨੇ ਉਹਨਾਂ ਨੂੰ ਪੱਕਿਆਂ ਵੀ ਕੀਤਾ ਤਾਂ ਕਿ ਉਹਨਾਂ ਦੀ ਜਿਹੜੀ ਸ਼ੇਪ ਹੈ ਉਹ ਐਜ਼ ਇਟ ਇਜ਼ ਮੇਨਟੇਨ ਰਹੇ ਔਰ ਪਾਣੀ ਆਰਾਮ ਦੇ ਨਾਲ ਉਹਦੇ 'ਚ ਭਰਿਆ ਜਾ ਸਕੇ। ਔਰ ਜਦਕਿ ਹੁਣ ਇੰਨੇ ਜ਼ਿਆਦਾ ਫਿਊਲ ਦੇ ਰੇਟ ਵੱਧ ਰਹੇ ਨੇ, ਮੇਨਟੇਨੈਂਸ ਚਾਰਜਸ ਬਹੁਤ ਜ਼ਿਆਦਾ ਨੇ, ਆਉਣਾ ਜਾਣਾ ਬਹੁਤ ਜ਼ਿਆਦਾ ਐਫਰਟਸ ਪੈਂਦੇ ਨੇ ਇਹਦੇ ਵਿੱਚ, ਪਰ ਫਿਰ ਵੀ ਹਰਪਾਲ ਜੀ ਜਿਹੜੇ ਨੇ ਉਹ ਲੱਗੇ ਹੀ ਹੋਏ ਨੇ ਆਪਣੇ ਐਫਰਟਸ ਕਰਨ। ਔਰ ਸਭ ਤੋਂ ਜ਼ਿਆਦਾ ਐਪਰੀਸ਼ੀਏਟ ਕਰਨ ਵਾਲੀ ਗੱਲ ਜਿਹੜੀ ਇਹ ਹੈ ਕਿ ਉਹਨਾਂ ਨੇ ਹਜੇ ਤੱਕ ਕੋਈ ਸਿੰਗਲ ਹੈਲਪ ਨਹੀਂ ਲਈ ਕਿਤੋਂ, ਔਰ ਉਹਨਾਂ ਨੂੰ ਵਾਟਰਮੈਨ ਦੇ ਨਾਮ ਤੋਂ ਜਾਣਿਆ ਜਾਂਦਾ ਹੈ। ਜੀ ਹਾਂ, ਵਾਟਰਮੈਨ ਤਾਂ ਉਹ ਹੈਗੇ ਹੀ ਨੇ ਕਿਉਂਕਿ ਉਹ ਜ਼ਿੰਦਗੀ ਦੇ ਰਹੇ ਨੇ ਬਹੁਤ ਸਾਰੇ ਲੋਕਾਂ ਨੂੰ, ਬਹੁਤ ਸਾਰੇ ਲੋਕਾਂ ਨੂੰ ਨਹੀਂ ਇੰਸਪੀਰੇਸ਼ਨ ਦੇ ਰਹੇ ਨੇ ਬਹੁਤ ਸਾਰੇ ਲੋਕਾਂ ਨੂੰ, ਔਰ ਜਿਹੜਾ ਜੀਣ ਦਾ ਇੱਕ ਰੀਜ਼ਨ ਜਿਹੜਾ ਹੈਗਾ, ਮਤਲਬ ਕਿ ਜਿਹਦੇ ਨਾਲ ਜੀ ਸਕਣ, ਸਰਵਾਈਵ ਕਰ ਸਕਣ ਜੀਵ ਜੰਤੂ ਜਿਹੜੇ ਨੇ, ਉਹ ਇੱਕ ਬਹੁਤ ਵੱਡਾ ਕੰਮ ਕਰ ਰਹੇ ਨੇ। ਕਿਉਂਕਿ ਕਹਿੰਦੇ ਨੇ ਨਾ, ਪਾਣੀ ਪਿਆਉਣ ਤੋਂ ਵੱਡਾ ਪੁੰਨ ਕੋਈ ਨਹੀਂ। ਔਰ ਉਹ ਹਮੇਸ਼ਾ ਕਹਿੰਦੇ ਨੇ ਕਿ ਮੈਂ ਜਿਹੜਾ ਸਾਰਾ ਫੰਡ ਹੈ ਨਾ ਉਹ ਆਪਣੀ ਪੋਕਿਟ ਤੋਂ ਲਾਉਂਦਾ, ਅਤੇ ਉਹ ਮਤਲਬ ਉਹਨਾਂ ਨੂੰ ਇੱਦਾਂ ਵਿਸ਼ਵਾਸ ਹੈ ਕਿ ਇਹਨਾਂ ਜੰਗਲੀ ਜਾਨਵਰਾਂ ਨੂੰ ਹੈਲਪ ਕਰਨ ਤੋਂ ਬਾਅਦ ਦੇ ਵਿੱਚ ਇਹਨਾਂ

ਜੀਣ ਦੇ ਵਿੱਚ ਹੈਲਪ ਕਰਨ ਤੋਂ ਬਾਅਦ ਵਿੱਚ ਇੱਦਾਂ ਲੱਗਦਾ ਉਹਨਾਂ ਨੂੰ ਕਿ ਪਰਮਾਤਮਾ ਮੇਰੀ ਹੈਲਪ ਕਰ ਰਿਹਾ ਅਤੇ ਇਹਨਾਂ ਦਾ ਆਸ਼ੀਰਵਾਦ ਜਿਹੜਾ ਉਹ ਮੇਰੇ ਨਾਲ ਹੈ। ਇਸ ਕਰਕੇ ਜ਼ਿੰਦਗੀ ਦੇ ਵਿੱਚ ਜਦੋਂ ਵੀ ਅਸੀਂ ਕੋਈ ਚੰਗਾ ਕੰਮ ਕਰਦੇ ਹਾਂ ਨਾ, ਮੈਂ ਇਹ ਜ਼ਰੂਰ ਆਪਣੇ ਜੀਵਨ ਦੇ ਵਿੱਚ ਤੁਸੀਂ ਵੀ ਸ਼ਾਇਦ ਨੋਟ ਕੀਤਾ ਹੋਏਗਾ ਕਿ ਪਰਮਾਤਮਾ ਸਾਨੂੰ ਉਸ ਚੀਜ਼ ਦਾ ਫਲ ਜ਼ਰੂਰ ਦਿੰਦਾ ਔਰ ਸਾਡਾ ਕਿਤੇ ਨਾ ਕਿਤੇ ਉਹ ਲੇਖ ਲਿਖਿਆ ਜਾਂਦਾ। ਅਤੇ ਇਸ ਕਰਕੇ ਨਾ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਜਿੱਦਾਂ ਕਈ ਵਾਰੀ ਟੈਨਸ਼ਨਸ ਆ ਜਾਂਦੀਆਂ ਨੇ ਜਾਂ ਫਿਰ ਪਰੇਸ਼ਾਨੀਆਂ ਆ ਜਾਂਦੀਆਂ ਨੇ, ਇਸੇ ਕਰਕੇ ਹਮੇਸ਼ਾ ਹੀਲਰਸ ਵੀ ਇਹ ਗੱਲ ਕਹਿੰਦੇ ਨੇ ਕਿ ਜੇ ਤੁਸੀਂ ਜ਼ਿੰਦਗੀ 'ਚ ਹੀਲ ਕਰਨਾ ਨਾ, ਮਤਲਬ ਇਹਨਾਂ ਟੈਨਸ਼ਨਸ ਤੋਂ ਦੂਰ ਰਹਿਣਾ ਅਤੇ ਨੇਚਰ ਦੇ ਕੋਲ ਜਾਓ ਹਮੇਸ਼ਾ। ਨੇਚਰ ਦੇ ਕੋਲ ਜਾਣ ਦਾ ਫਾਇਦਾ ਇਹ ਹੋਏਗਾ ਕਿ ਤੁਸੀਂ ਨੇਚਰ ਨੂੰ ਹੀਲ ਕਰੋਗੇ, ਕਿਉਂਕਿ ਕੀ ਨੇਚਰ ਦੇ ਕੋਲ ਜਾਣ ਦਾ ਮਤਲਬ ਇਹ ਨਹੀਂ ਹੈਗਾ ਕਿ ਅਸੀਂ ਜਾ ਕੇ ਜੰਗਲ ਦੇ ਵਿੱਚ ਤਪੱਸਿਆ ਕਰਨ ਲੱਗ ਜਾਈਏ ਨਾ। ਨੇਚਰ ਦੇ ਕੋਲ ਜਾਣ ਦਾ ਮਤਲਬ ਇਹ ਹੈਗਾ ਕਿ ਅਸੀਂ ਪੇੜ ਪੌਦਿਆਂ ਨੂੰ ਪਿਆਰ ਕਰੀਏ, ਪਸ਼ੂ ਪੰਛੀਆਂ ਨੂੰ ਪਿਆਰ ਕਰੀਏ। ਜਦੋਂ ਅਸੀਂ ਪੇੜ ਪੌਦਿਆਂ ਨੂੰ ਪਿਆਰ ਕਰਾਂਗੇ ਨਾ ਤਾਂ ਅਸੀਂ ਉਹਨਾਂ ਨੂੰ ਠੀਕ ਕਰਨ ਵਾਸਤੇ, ਉਹਨਾਂ ਦੀ ਲਾਈਫ ਲੰਬੀ ਕਰਨ ਲਈ ਅਸੀਂ ਕੀ ਕਰਾਂਗੇ, ਅਸੀਂ ਉਹਦੇ ਅਸੀਂ ਪੌਦਿਆਂ ਦੀ ਗੁਡਾਈ ਕਰਨ ਲੱਗ ਜਾਂਦੇ ਹਾਂ, ਅਸੀਂ ਉਹਦੇ ਵਿੱਚ ਪਾਣੀ ਪਾਉਂਦੇ ਹਾਂ, ਅਸੀਂ ਐਕਸਟਰਾ ਜਿਹੜੀਆਂ ਉਹਦੀਆਂ ਖਰਾਬ ਪੱਤੀਆਂ ਨੇ ਉਹਨਾਂ ਨੂੰ ਕੱਟ ਕੇ ਡਿਸਕਾਰਡ ਕਰ ਦਿੰਦੇ ਹਾਂ, ਅਸੀਂ ਖਾਦ ਪਾਉਂਦੇ ਹਾਂ ਉਹਦੇ ਵਿੱਚ, ਉਹਦੇ ਨਾਲ ਕੀ ਹੁੰਦਾ, ਉਹਦੇ ਨਾਲ ਜਿਹੜਾ ਨਾ ਪੌਦਾ ਜਿਹੜਾ ਉਹ ਨਿਖਰ ਕੇ ਵਧਣ ਲੱਗ ਜਾਂਦਾ। ਔਰ ਸੇਮ ਜਦੋਂ ਉਹ ਨਿਖਰ ਕੇ ਵੱਧਦਾ ਹੈ ਤਾਂ ਤੁਹਾਡੀ ਖੁਸ਼ੀ ਵੀ ਉਹਦੇ ਨਾਲ ਨਾਲ ਵੱਧਦੀ ਹੈ, ਕਿਉਂਕਿ ਉਹ ਤੁਹਾਡੀ ਮਿਹਨਤ ਦਾ ਫਲ ਹੈ ਜਿਹੜਾ ਤੁਸੀਂ ਦੇਖ ਰਹੇ ਹੋ। ਬਿਲਕੁਲ, ਅਤੇ ਹਰਪਾਲ ਜੀ ਨੂੰ ਇਹ ਇੰਸਪੀਰੇਸ਼ਨ ਕਿੱਥੋਂ ਦੀ ਮਿਲੀ ਕਿ ਇਹ ਚੀਜ਼ ਉਹਨਾਂ ਨੂੰ ਕਰਨੀ ਚਾਹੀਦੀ ਹੈ ਇਹਨਾਂ ਜਾਨਵਰਾਂ ਵਾਸਤੇ, ਇਹ ਮੈਂ ਜ਼ਰੂਰ ਦੱਸਾਂਗੀ ਤੁਹਾਨੂੰ, ਪਰ ਇਸ ਸੋਹਣੇ ਜਿਹੇ ਟਰੈਕ ਤੋਂ ਬਾਅਦ ਦੇ ਵਿੱਚ, ਕਿਉਂਕਿ ਜਿਹੜਾ ਨਾ ਜ਼ਿੰਦਗੀ ਜਿਹੜੀ ਹੈ ਉਹ ਬਹੁਤ ਹਸੀਨ ਹੈ, ਔਰ ਹੈ ਤਾਂ ਹੈ ਹੀ ਹੈ ਪਰ ਅਸੀਂ ਸਮਝਦੇ ਨਹੀਂ ਕਦੀ ਇਹਨੂੰ ਕਿ ਕਿੱਦਾਂ ਬਣਾਇਆ ਜਾ ਸਕਦਾ, ਪਰ ਅਸੀਂ ਇਹਨੂੰ ਬਹੁਤ ਸੋਹਣਾ ਬਣਾ ਸਕਦੇ ਹਾਂ ਨੇਚਰ ਦੇ ਕੋਲ ਰਹਿ ਕੇ ਔਰ ਪਰਮਾਤਮਾ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਦੇ ਨਾਲ ਕਨੈਕਟ ਕਰਕੇ। ਖੈਰ ਫਿਲਹਾਲ ਸੁਣਦੇ ਹਾਂ ਇਸ ਸੋਹਣੇ ਜਿਹੇ ਟਰੈਕ ਨੂੰ ਅਤੇ ਵਾਪਸ ਆਉਂਦੇ ਹਾਂ ਪ੍ਰੋਗਰਾਮ ਲਵ ਯੂ ਜ਼ਿੰਦਗੀ ਦੇ ਵਿੱਚ।

ਅੱਜਕੱਲ ਭਾਰਤ ਦੇ ਹਰ ਪਿੰਡ ਦੀਆਂ ਛੱਤਾਂ ਬਦਲ ਗਈਆਂ ਹਨ। ਜਿੱਥੇ ਕਦੇ ਛੱਤਾਂ ਤੇ ਸਿਰਫ ਪਾਪੜ ਅਤੇ ਕੱਪੜੇ ਸੁਕਾਏ ਜਾਂਦੇ ਸਨ, ਉੱਥੇ ਹੁਣ ਬਿਜਲੀ ਬਿੱਲ ਜ਼ੀਰੋ ਹੋ ਰਹੇ ਹਨ। ਹਰ ਪਿੰਡ ਵਿੱਚ ਲੋਕ ਸੋਲਰ ਪੈਨਲ ਲਗਾ ਰਹੇ ਹਨ। ਤੁਸੀਂ ਵੀ ਲਗਾ ਲਓ। 78,000 ਦੀ ਸਬਸਿਡੀ ਦੇ ਰਹੀ ਹੈ ਭਾਰਤ ਸਰਕਾਰ। 30 ਲੱਖ ਤੋਂ ਵੱਧ ਪਰਿਵਾਰ ਤਾਂ ਇਸ ਦਾ ਲਾਭ ਲੈ ਚੁੱਕੇ ਹਨ। ਪੀਐਮ ਸੂਰਯ ਘਰ ਮੁਫਤ ਬਿਜਲੀ ਯੋਜਨਾ ਨਾਲ ਜੁੜਨ ਲਈ ਰਜਿਸਟਰ ਕਰੋ PM

ਹਾਂਜੀ ਪ੍ਰੋਗਰਾਮ ਚੱਲ ਰਿਹਾ ਜੀ ਲਵ ਯੂ ਜ਼ਿੰਦਗੀ ਤੇ ਤੁਸੀਂ ਬਣੇ ਹੋਏ ਹੋ ਮੇਰੇ ਨਾਲ ਯਾਨੀ ਕਿ ਆਪਣੀ ਦੋਸਤ ਵੰਦਨਾ ਦੇ ਨਾਲ ਤੇ ਅੱਜ ਅਸੀਂ ਗੱਲ ਕਰ ਰਹੇ ਹਾਂ ਜੀ ਹਰਪਾਲ ਸਿੰਘ ਪਾਲੀ ਦੇ ਬਾਰੇ ਚ ਇੱਕ ਇੱਦਾਂ ਦੇ ਹੀਰੋ ਜਿਹੜੇ ਸਿਰਫ ਇਨਸਾਨਾਂ ਦੇ ਹੀਰੋ ਨਹੀਂ ਨੇ ਉਹ ਜਾਨਵਰਾਂ ਦੇ ਵੀ ਹੀਰੋ ਨੇ ਉਹ ਕੁਦਰਤ ਦੇ ਹੀਰੋ ਨੇ ਉਹ ਨੇਚਰ ਪ੍ਰਕਿਰਤੀ ਦੇ ਹੀਰੋ ਨੇ ਉਹ ਉਹਨਾਂ ਜੰਗਲਾਂ ਦੇ ਹੀਰੋ ਨੇ ਜਿਨ੍ਹਾਂ ਦੀ ਮਿੱਟੀ ਨੂੰ ਬਚਾ ਰਹੇ ਨੇ ਉਹ ਪਾਣੀ ਦੇ ਨਾਲ ਤੇ ਉਹ ਰੱਬ ਦੀਆਂ ਨਜ਼ਰਾਂ 'ਚ ਹੀਰੋ ਹੀ ਹੀਰੋ ਨੇ ਅੱਛਾ ਇਹ ਵਿਚਾਰ ਉਹਨਾਂ ਦੇ ਦਿਮਾਗ ਦੇ ਵਿੱਚ ਕਦੋਂ ਆਇਆ ਕਿ ਉਹਨਾਂ ਨੂੰ ਇਸ ਤਰ੍ਹਾਂ ਦਾ ਕੁਝ ਕਰਨਾ ਚਾਹੀਦਾ ਹੈ ਅਤੇ ਉਹ ਦੱਸਦੇ ਨੇ ਕਹਿੰਦੇ ਜਦੋਂ ਮੈਂ 6 ਸਾਲ ਦਾ ਸੀ ਨਾ ਅਤੇ ਮੈਂ ਆਪਣੀ ਮੰਮੀ ਦੇ ਨਾਲ ਆਪਣੇ ਪਿੰਡ ਦੇ ਵਿੱਚ ਉੱਥੇ ਉਸ ਟਾਈਮ 'ਤੇ ਤੁਹਾਨੂੰ ਪਤਾ ਕਿ ਉਸ ਟਾਈਮ 'ਤੇ ਵੀ ਕੁਛ ਇੱਦਾਂ ਦੇ ਹੀ ਹੁੰਦੇ ਸੀਗੇ ਜਿੱਦਾਂ ਖੂਹ ਵਗੈਰਾ ਜਾਂ ਫਿਰ ਕੋਈ ਇੱਦਾਂ ਦੀਆਂ ਚੀਜ਼ਾਂ ਜਿੱਥੇ ਲੋਕ ਪਾਣੀ ਭਰਨ ਜਾਂਦੇ ਸੀਗੇ ਅਤੇ ਉੱਥੋਂ ਦੀ ਕਹਿੰਦੇ ਕਿ ਮਿੱਟੀ ਦੇ ਘੜੇ ਦੇ ਵਿੱਚ ਇੱਕ ਵਾਰੀ ਮੈਂ ਆਪਣੀ ਮਾਂ ਦੇ ਨਾਲ ਜਾ ਰਿਹਾ ਸੀਗਾ ਅਤੇ ਹੱਥ ਫੜ ਕੇ ਅਤੇ ਜਦੋਂ ਅਸੀਂ ਉੱਥੇ ਪਹੁੰਚੇ ਤਾਂ ਮੈਂ ਮਿੱਟੀ ਦਾ ਘੜਾ ਜਿਹੜਾ ਮੇਰੀ ਮੰਮੀ ਨੇ ਭਰ ਕੇ ਰੱਖਿਆ ਅਤੇ ਉਸ ਟਾਈਮ ਉਹ ਟਾਈਮ ਜਿਹੜਾ ਥੋੜ੍ਹਾ ਜਿਹਾ ਅੱਜ ਤੋਂ ਕੁਝ ਸਾਲ ਪਹਿਲੇ ਦੇਖੀਏ ਤਾਂ ਜਿੱਦਾਂ ਮੋਰ ਵਗੈਰਾ ਜਾਂ ਫਿਰ ਇੱਦਾਂ ਦੇ ਨੋਰਮਲ ਜਿਹੇ ਜੀਵ ਜੰਤੂ ਆਰਾਮ ਨਾਲ ਮਿਲ ਜਾਂਦੇ ਸੀ ਖਾਸ ਕਰਕੇ ਪਿੰਡਾਂ ਥਾਵਾਂ ਦੇ ਉੱਤੇ ਔਰ ਹਜੇ ਵੀ ਹੋਣਗੇ ਸ਼ਾਇਦ ਕਈ ਪਿੰਡਾਂ ਦੇ ਵਿੱਚ ਅਤੇ ਕਹਿੰਦੇ ਜਿੱਦਾਂ ਹੀ ਮੈਂ ਘੜਾ ਭਰ ਕੇ ਮਤਲਬ ਮੇਰੀ ਮੰਮੀ ਨੇ ਰੱਖਿਆ ਘੜਾ ਭਰ ਕੇ ਅਤੇ ਬਹੁਤ ਸਾਰੇ ਮੋਰ ਜਿਹੜੇ ਨੇ ਨਾ ਉਹ ਇਕੱਠੇ ਹੋਣ ਲੱਗ ਗਏ ਕਿਉਂਕਿ ਪਾਣੀ ਦੀ ਪਿਆਸ ਲੱਗੀ ਸੀ ਉਹਨਾਂ ਨੂੰ ਬਹੁਤ ਜ਼ਿਆਦਾ ਅਤੇ ਉਹ ਕਹਿੰਦੇ ਜਦੋਂ ਮੈਂ ਦੇਖਿਆ ਅਤੇ ਮੇਰੇ ਮਨ ਦੇ ਵਿੱਚ ਨਾ ਇਹ ਚੀਜ਼ ਜਿਹੜੀ ਹੈ ਇਹ ਘਰ ਗਈ ਕਿ ਅਸੀਂ ਤਾਂ ਪਾਣੀ ਪੀ ਲਾਂਗੇ ਕੱਢ ਕੇ ਆਪਣੇ ਵਾਸਤੇ ਪਰ ਮੰਮੀ ਇਹਨਾਂ ਨੂੰ ਪਾਣੀ ਕੌਣ ਦੇਵੇਗਾ ਅਤੇ ਬਸ ਉਦੋਂ ਹੀ ਉਹਨਾਂ ਨੇ ਮਨ ਦੇ ਵਿੱਚ ਸੋਚ ਲਿਆ ਕਿ ਜਦੋਂ ਮੈਂ ਵੱਡਾ ਹੋਵਾਂਗਾ ਨਾ ਤਾਂ ਮੈਂ ਇਹਨਾਂ ਵਾਸਤੇ ਪਾਣੀ ਦਾ ਅਰੇਂਜਮੈਂਟ ਕਰਾਂਗਾ ਅਤੇ ਬਸ ਫਿਰ ਉਹ ਵੱਡੇ ਹੁੰਦੇ ਗਏ ਅਤੇ ਉਹਨਾਂ ਨੇ ਆਪਣਾ ਆਪਣੇ ਆਪ ਨਾਲ ਕੀਤਾ ਹੋਇਆ ਇਹ ਵਾਅਦਾ ਜਿਹੜਾ ਉਹ ਯਾਦ ਰੱਖਿਆ ਅਤੇ ਬਸ ਉਹਨਾਂ ਵਾਸਤੇ ਫਿਰ ਇੱਕ ਪਰੰਪਰਾ ਹੀ ਬਣ ਗਈ ਕਿ ਉੱਧਰ ਪਾਣੀ ਲੈ ਕੇ ਜਾਣਾ ਅਤੇ ਉਹਨਾਂ ਜਿਹੜੇ ਬੇਜ਼ੁਬਾਨ ਜਾਨਵਰ ਨੇ ਉਹਨਾਂ ਨੂੰ ਪਾਣੀ ਪਿਆਉਣਾ ਕਾਫੀ ਸਾਲਾਂ ਤੱਕ ਤਾਂ ਉਹਨਾਂ ਦੀ ਇਹ ਮਿਹਨਤ ਜਿਹੜੀ ਹੈ ਉਹ ਕਿਸੇ ਦੇ ਨੋਟਿਸ ਵਿੱਚ ਨਹੀਂ ਆਈ ਪਰ ਹੁਣ ਹੌਲੀ ਹੌਲੀ ਜਿਹੜੀ ਹੈ ਉਹ ਮਿਹਨਤ ਉਹਨਾਂ ਦੀ ਨੋਟਿਸ ਵਿੱਚ ਆਉਣ ਲੱਗੀ ਹੈ ਉਹਨਾਂ ਦੀ ਮਿਹਨਤ ਰੰਗ ਲਿਆਉਣ ਲੱਗੀ ਹੈ ਔਰ ਐਡਮਿਨਿਸਟ੍ਰੇਸ਼ਨ ਦੇ ਵੀ ਨੋਟਿਸ ਦੇ ਵਿੱਚ ਪਹੁੰਚੀ ਹੈ ਇਹ ਗੱਲ ਕਹਿੰਦੇ ਨੇ ਨਾ ਮਿਹਨਤ ਕਦੀ ਸਫਲ ਨਾ ਹੋਵੇ ਇਹ ਹੋ ਨਹੀਂ ਸਕਦਾ ਤੁਸੀਂ ਚੁੱਪ ਕਰਕੇ ਮਿਹਨਤ ਕਰਦੇ ਰਹੋ ਤਾਂ ਤੁਹਾਡੀ ਮਿਹਨਤ ਜਿਹੜੀ ਹੈ ਉਹਦਾ ਜਿਹੜਾ ਫਲ ਹੈ ਉਹਦਾ ਨਤੀਜਾ ਤੁਹਾਨੂੰ ਇੱਕ ਦਿਨ ਜ਼ਰੂਰ ਦੇਖਣ ਨੂੰ ਮਿਲਦਾ ਹੈ ਔਰ ਐਡਮਿਨਿਸਟ੍ਰੇਸ਼ਨ ਜਿਹੜੇ ਦੇ ਵਿੱਚ ਜਦੋਂ ਨੋਟਿਸ ਦੇ ਵਿੱਚ ਹੀ ਆਈ ਹੈ ਗੱਲ ਤਾਂ ਰੋਪੜ ਡਿਵੀਜ਼ਨਲ ਫੋਰੈਸਟ ਆਫਿਸਰ ਕੰਵਰਦੀਪ ਸਿੰਘ ਜਿਹੜੇ ਨੇ ਉਹ ਕਹਿੰਦੇ ਨੇ ਕਿ ਸ਼ਿਵਾਲਿਕ ਦੀਆਂ ਇਹਨਾਂ ਪਹਾੜੀਆਂ ਦੇ ਵਿੱਚ ਸਿਰਫ ਮਤਲਬ ਇਹ ਜਿਹੜਾ ਏਰੀਆ ਵਾ ਉਹ ਪੰਜਾਬ ਲੈਂਡ ਪ੍ਰਿਜ਼ਰਵੇਸ਼ਨ ਐਕਟ ਦੇ ਅੰਡਰ ਆਉਂਦਾ ਹੈ ਕਿਉਂਕਿ ਕਾਫੀ ਸੈਂਸਿਟਿਵ ਏਰੀਆ ਮਿੱਟੀ ਜਿਹੜੀ ਹੈ ਇਹਦੀ ਜਿਹੜੀ ਹੈ ਉਹ ਕਾਫੀ ਜ਼ਿਆਦਾ ਮਤਲਬ ਭੁਰ ਜਾਂਦੀ ਹੈ ਜਾਂ ਫਿਰ ਜੋ ਵੀ ਨੁਕਸਾਨ ਹੋ ਰਿਹਾ ਬਹੁਤ ਜ਼ਿਆਦਾ ਡਰਾਈ ਹੋਣ ਦੇ ਕਰਕੇ ਉੱਥੇ ਅਤੇ ਉਹ ਕਹਿ ਰਹੇ ਨੇ ਕਿ ਜਿਹੜਾ ਇਹ ਵਾਟਰ ਰਿਟੈਂਸ਼ਨ ਕਰ ਰਹੇ ਨੇ ਹਰਪਾਲ ਸਿੰਘ ਜੀ ਉੱਥੇ ਉਹ ਵਾਟਰ ਰਿਟੈਂਸ਼ਨ ਜਿਹੜਾ ਹੈਗਾ ਉਹ ਸਿਰਫ ਨੋਰਮਲ ਸਿਰਫ ਬਚਾਇਆ ਨਹੀਂ ਜਾ ਰਿਹਾ ਪਾਣੀ ਨੂੰ ਉੱਥੇ ਬਲਕਿ ਉਹਦੇ ਨਾਲ ਨਾਲ ਉੱਥੇ ਹੋਰ ਵੀ ਜ਼ਿਆਦਾ ਉਹਨਾਂ ਦੇ ਖਾਣ ਕਿਉਂਕਿ ਜਿੱਦਾਂ ਪਾਣੀ ਉੱਥੇ ਰਹਿੰਦਾ ਉੱਥੇ ਉਹਦੇ ਵਿੱਚ ਵੈਜੀਟੇਬਲਸ ਵਗੈਰਾ ਜਿਹੜੀਆਂ ਨੇ ਉਹ ਵੀ ਨਾਲ ਨਾਲ ਆਸ ਪਾਸ ਕੁਝ ਨਾ ਕੁਝ ਵਨਸਪਤੀਆਂ ਉੱਗ ਰਹੀਆਂ ਨੇ ਜਿਹੜੀਆਂ ਕਿ ਉਹਨਾਂ ਜਾਨਵਰਾਂ ਦੇ ਖਾਣ ਪੀਣ ਦੇ ਵਿੱਚ ਵੀ ਉਹਨਾਂ ਦੀ ਹੈਲਪ ਕਰਦੀ

ਨੇ ਤੇ ਉਹਦੇ ਨਾਲ ਇੱਕ ਬਹੁਤ ਪੋਜ਼ਿਟਿਵ ਚੀਜ਼ ਹੋਈ ਹੈ ਕਿ ਇਹਨਾਂ ਜਾਨਵਰਾਂ ਨੂੰ ਜਿਹੜਾ ਨਾ ਸ਼ਹਿਰਾਂ ਵੱਲ ਜਿਹੜਾ ਆਉਣਾ ਉਹ ਜਿਹੜਾ ਘੱਟ ਹੋ ਗਿਆ ਕਾਫੀ ਜ਼ਿਆਦਾ। ਅਤੇ ਫਿਰ ਜਦੋਂ ਸ਼ਹਿਰਾਂ ਵੱਲ ਨਹੀਂ ਆਉਂਦੇ ਤਾਂ ਉਦੋਂ ਜਿਹੜੇ ਉਹ ਹੁੰਦੇ ਸੀਗੇ ਜਿਹੜੇ ਆਮਣਾ ਸਾਹਮਣਾ ਇਨਸਾਨ ਅਤੇ ਜਾਨਵਰ ਦਾ, ਅਤੇ ਉਸ ਤੋਂ ਬਾਅਦ 'ਚ ਕਈ ਵਾਰੀ ਮਾਰ ਦਿੱਤੇ ਜਾਂਦੇ ਸੀਗੇ, ਉਦਾਂ ਦੇ ਐਕਸੀਡੈਂਟਸ ਜਿਹੜੇ ਨੇ ਉਹ ਕਾਫੀ ਘੱਟ ਗਏ ਨੇ। ਅਤੇ ਇੱਕ ਬਹੁਤ ਹੀ ਪੋਜ਼ਿਟਿਵ ਜਿਹੀ ਚੀਜ਼ ਜਿਹੜੀ ਹੋਈ ਹੈ ਇਹ, ਔਰ ਮਤਲਬ ਇੱਕ ਚੰਗੀ ਚੀਜ਼ ਜਦੋਂ ਅਸੀਂ ਕਰਨ ਜਾਂਦੇ ਹਾਂ ਅਤੇ ਨਾਲ ਚਾਰ ਚੰਗੀਆਂ ਚੀਜ਼ਾਂ ਹੋਰ ਹੋ ਜਾਂਦੀਆਂ ਨੇ ਨਾ, ਬਸ ਇਹੀ ਹੋਇਆ। ਫਿਲਹਾਲ ਸੁਣਦੇ ਹਾਂ ਇਸ ਖੂਬਸੂਰਤ ਜਿਹੇ ਟਰੈਕ ਨੂੰ, ਅਤੇ ਫਿਰ ਮੈਂ ਗੱਲ ਕਰਾਂਗੀ ਅੱਗੇ ਇਹਦੇ ਬਾਰੇ 'ਚ ਕਿ ਇਹਦੇ ਨਾਲ ਨਾਲ ਸਿਰਫ ਪਾਣੀ ਪਾਉਣ ਦੇ ਨਾਲ ਨਾਲ ਅਤੇ ਉੱਥੇ ਦੀ ਵਨਸਪਤੀ ਨੂੰ ਬਚਾਉਣ ਦੇ ਨਾਲ ਨਾਲ ਔਰ ਇੱਦਾਂ ਦੇ ਐਕਸੀਡੈਂਟਸ ਨੂੰ ਬਚਾਉਣ ਦੇ ਨਾਲ ਨਾਲ ਹੋਰ ਕੀ ਕਰ ਰਹੇ ਨੇ ਹਰਪਾਲ ਜੀ। ਬਹੁਤ ਹੀ ਇੰਸਪੀਰੇਸ਼ਨਲ ਸਟੋਰੀ, ਬਟ ਫਿਲਹਾਲ ਸੁਣਦੇ ਹਾਂ ਇਸ ਖੂਬਸੂਰਤ ਜਿਹੇ ਟਰੈਕ।

ਪ੍ਰੋਗਰਾਮ ਲਵ ਯੂ ਜ਼ਿੰਦਗੀ ਦੇ ਵਿੱਚ ਗੱਲ ਅਸੀਂ ਕਰ ਰਹੇ ਸੀ ਅੱਜ ਹਰਪਾਲ ਸਿੰਘ ਪਾਲੀ ਜੀ ਦੇ ਬਾਰੇ ਵਿੱਚ, ਜਿਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਵਾਈਲਡ ਲਾਈਫ ਨੂੰ ਬਚਾਉਣ ਦੇ ਵਿੱਚ ਬਹੁਤ ਵੱਡਾ ਕੰਟਰੀਬਿਊਸ਼ਨ ਜਿਹੜਾ ਉਹ ਪਾਇਆ, ਅਤੇ ਇਹਦੇ ਨਾਲ ਹੋਰ ਵੀ ਬਹੁਤ ਸਾਰੀਆਂ ਪੋਜ਼ਿਟਿਵ ਚੀਜ਼ਾਂ ਹੋਈਆਂ ਨੇ, ਅਤੇ ਇਹਦੇ ਨਾਲ ਹੀ ਪਾਲੀ ਜਿਹੜੇ ਨੇ ਨਾ ਉਹ ਇੰਜਰਡ ਐਨੀਮਲਸ ਜਿਹੜੇ

ਆਉਂਦੇ ਨੇ ਜਦੋਂ ਜਾਂਦੇ ਨੇ ਉਹ ਉੱਥੇ ਪਾਣੀ ਪਾਉਣ ਵਾਸਤੇ ਅਤੇ ਇੰਜਰਡ ਐਨੀਮਲਸ ਨੂੰ ਕਈ ਵਾਰੀ ਉਹ ਨਾਲ ਲੈ ਆਉਂਦੇ ਨੇ ਅਤੇ ਉਹਨਾਂ ਦਾ ਇਲਾਜ ਵੀ ਕਰਾਉਂਦੇ ਨੇ। ਜਿੱਦਾਂ ਉਹ ਦੱਸਦੇ ਨੇ ਕਿ ਇੱਕ ਵਾਰੀ ਇੱਕ ਸਾਂਬਰ ਉਹਨਾਂ ਨੇ ਰੈਸਕਿਊ ਕੀਤਾ ਸੀਗਾ ਅਤੇ ਉਹਨਾਂ ਦਾ ਜਦੋਂ ਉਹਦਾ ਇਲਾਜ ਕਰਾਉਣ ਤੋਂ ਬਾਅਦ ਦੇ ਵਿੱਚ ਉਹਨੂੰ ਛੱਡ ਦਿੱਤਾ ਗਿਆ, ਪਰ ਕਹਿੰਦੇ ਉਹ ਡੇਲੀ ਉਹਨਾਂ ਦੇ ਘਰ ਆਉਂਦਾ ਸ਼ਾਮ ਨੂੰ। ਮਤਲਬ ਇੱਕ ਤਰ੍ਹਾਂ ਦੇ ਨਾਲ ਫੈਮਲੀ ਵਾਲਾ ਇੱਕ ਰਿਸ਼ਤਾ ਹੋ ਗਿਆ ਉਹਦੇ ਨਾਲ। ਅਤੇ ਕਹਿੰਦੇ ਨੇ ਜਾਨਵਰ ਵੀ ਬਹੁਤ ਚੰਗੀ ਤਰ੍ਹਾਂ ਨਾਲ ਪਛਾਣਦੇ ਨੇ ਕਿ ਉਹਨਾਂ ਦਾ ਆਪਣਾ ਕੌਣ ਹੈ ਅਤੇ ਬਗਾਨਾ ਕੌਣ ਹੈ। ਅਤੇ ਬਸ ਫਿਰ ਉਹੀ ਸੋਚ ਕੇ ਅਤੇ ਉਹੀ ਦੇਖ ਕੇ ਜਿਹੜਾ ਨਾ ਉਹ ਸਾਂਬਰ ਸ਼ਾਇਦ ਆਉਂਦਾ ਉਹਨਾਂ ਦੇ ਕੋਲ, ਉਹਨਾਂ ਦੀ ਫੈਮਲੀ ਦੇ ਕੋਲ, ਅਤੇ ਉਹਨੂੰ ਲੱਗਦਾ ਕਿ ਇਹ ਆਪਣਾਪਨ ਹੈਗਾ। ਅਤੇ ਬਸ ਫਿਰ ਇਹ ਜਿਹੜਾ ਪਾਣੀ ਪਾਉਣ ਦਾ ਸਿਲਸਿਲਾ ਹੈ ਇਹ 15 ਸਾਲਾਂ ਤੋਂ ਲਗਾਤਾਰ ਚੱਲ ਰਿਹਾ ਹੈ। ਔਰ ਇਹ ਜਿਹੜਾ ਹੈ ਨਾ ਇਸ ਉਹਨਾਂ ਦਾ ਬਹੁਤ ਸਾਰੇ ਜਿਹੜੇ ਜਾਨਵਰ ਨੇ ਉੱਥੇ ਉਹਨਾਂ ਦੇ ਜੀਣ ਦਾ ਇੱਕ ਜ਼ਰੀਆ ਬਣ ਗਿਆ, ਉਹਨਾਂ ਦੀ ਇੱਕ ਉਮੀਦ ਅਤੇ ਉਹਨਾਂ ਦੀ ਇੱਕ ਆਸ। ਅਤੇ ਉਸ ਆਸ ਦਾ ਨਾਂ ਹੈ ਹਰਪਾਲ ਸਿੰਘ ਪਾਲੀ। ਜੀ ਹਾਂ, ਬਹੁਤ ਹੀ ਇੰਸਪੀਰੇਸ਼ਨਲ ਸਟੋਰੀ, ਬਹੁਤ ਹੀ ਵਧੀਆ ਕਹਾਣੀ। ਔਰ ਮੈਨੂੰ ਲੱਗਦਾ ਹੈ ਕਿ

ਪਾਣੀ ਪਾਉਣ ਦਾ ਸਿਲਸਿਲਾ ਹੈ ਇਹ 15 ਸਾਲਾਂ ਤੋਂ ਲਗਾਤਾਰ ਚੱਲ ਰਿਹਾ ਹੈ ਔਰ ਇਹ ਜਿਹੜਾ ਹੈ ਨਾ ਇਸ ਉਹਨਾਂ ਦਾ ਬਹੁਤ ਸਾਰੇ ਜਿਹੜੇ ਜਾਨਵਰ ਨੇ ਉੱਥੇ ਉਹਨਾਂ ਦੇ ਜੀਣ ਦਾ ਇੱਕ ਜ਼ਰੀਆ ਬਣ ਗਿਆ ਉਹਨਾਂ ਦੀ ਇੱਕ ਉਮੀਦ ਅਤੇ ਉਹਨਾਂ ਦੀ ਇੱਕ ਆਸ ਅਤੇ ਉਸ ਆਸ ਦਾ ਨਾਂ ਹੈ ਹਰਪਾਲ ਸਿੰਘ ਪਾਲੀ ਜੀ ਹਾਂ ਬਹੁਤ ਹੀ ਇੰਸਪੀਰੇਸ਼ਨਲ ਸਟੋਰੀ ਬਹੁਤ ਹੀ ਵਧੀਆ ਕਹਾਣੀ ਔਰ ਮੈਨੂੰ ਲੱਗਦਾ ਹੈ ਕਿ ਸਾਨੂੰ ਸਾਰਿਆਂ ਨੂੰ ਜ਼ਿੰਦਗੀ ਦੇ ਵਿੱਚ ਕੁਝ ਨਾ ਕੁਝ ਤਾਂ ਇੱਦਾਂ ਦਾ ਜ਼ਰੂਰ ਕਰਨਾ ਚਾਹੀਦਾ ਹੈ ਕਿ ਅਸੀਂ ਆਪਣੇ ਨਾਲ ਨਾਲ ਕੁਝ ਹੋਰ ਲੋਕਾਂ ਦਾ ਵੀ ਕੁਝ ਸਵਾਰ ਸਕੀਏ ਜੀ ਹਾਂ ਔਰ ਇਹ ਖੂਬਸੂਰਤ ਜੀ ਜਿਹੜੀ ਜਰਨੀ ਆ ਉਹਨਾਂ ਦੀ ਹਰਪਾਲ ਜੀ ਦੀ ਇਹ ਕੰਟੀਨਿਊ ਚੱਲ ਰਹੀ ਹੈ ਹਜੇ ਵੀ ਔਰ ਉਮੀਦ ਕਰਦੀ ਹਾਂ ਮੈਂ ਔਰ ਮੇਰੀ ਪ੍ਰੇਅਰ ਹੈ ਕਿ ਇਹ ਜਿਹੜੀ ਸਟੋਰੀ ਹੈ ਮਤਲਬ ਇਹ ਜਿਹੜੀ ਕਹਾਣੀ ਹੈ ਉਹਨਾਂ ਦੀ ਇਹ ਕਹਾਣੀ ਬਹੁਤ ਲੰਬੀ ਚੱਲੇਗੀ ਔਰ ਪਰਮਾਤਮਾ ਉਹਨਾਂ ਨੂੰ ਇਸ ਦਾ ਫਲ ਵੀ ਜ਼ਰੂਰ ਦੇਵੇਗਾ ਕਿਉਂਕਿ ਐਫਰਟਸ ਜਿਹੜੇ ਨੇ ਉਹ ਕਦੀ ਵੀ ਵੇਸਟ ਨਹੀਂ ਜਾਂਦੇ ਪਰ ਐਫਰਟਸ ਜਿਹੜੇ ਨੇ ਨਾ ਸਾਡੇ ਉਹ ਸਾਡੇ ਐਫਰਟਸ ਸਹੀ ਡਾਇਰੈਕਸ਼ਨ ਦੇ ਵਿੱਚ ਹੋਣੇ ਚਾਹੀਦੇ ਨੇ ਇਹ ਨਹੀਂ ਕਿ ਅਸੀਂ ਗਲਤ ਪਾਸੇ ਨੂੰ ਤੁਰੇ ਜਾਈਏ ਅਤੇ ਅਸੀਂ ਇਹ ਕਹੀਏ ਕਿ ਸਾਨੂੰ ਇਹਨਾਂ ਗਲਤ ਰਸਤਿਆਂ ਦੇ ਉੱਤੇ ਚੱਲਣ ਦਾ ਜਾਂ ਫਿਰ ਇੱਕ ਇੱਦਾਂ ਦਾ ਤਰੀਕਾ ਜਿਹਦਾ ਅੱਗੋਂ ਦੀ ਕੋਈ ਫਰੂਟ ਜਾਂ ਫਿਰ ਕੋਈ ਰਿਜ਼ਲਟ ਆਉਣ ਦਾ ਦੀ ਉਮੀਦ ਨਾ ਹੋਵੇ ਜਾਂ ਫਿਰ ਅਸੀਂ ਇੱਦਾਂ ਸੋਚੀਏ ਕਿ ਨਹੀਂ ਨਹੀਂ ਮੈਂ ਮਿਹਨਤ ਕਰ ਰਹੀ ਹਾਂ ਜਾਂ ਕਰ ਰਿਹਾ ਪਰ ਇਹਦਾ ਮੈਨੂੰ ਰਿਜ਼ਲਟ ਚਾਹੀਦਾ ਹੀ ਚਾਹੀਦਾ ਬਟ ਉਸ ਤੋਂ ਪਹਿਲਾਂ ਜ਼ਰੂਰੀ ਹੈ ਕਿ ਸਾਡਾ ਐਫਰਟ ਜਾਂ ਫਿਰ ਸਾਡਾ ਜਿਹੜਾ ਉਹ ਕੋਸ਼ਿਸ਼ ਹੈ ਜਿਹੜੀ ਸਾਡੀ ਉਹ ਸਹੀ ਤਰੀਕੇ ਨਾਲ ਅਤੇ ਸਹੀ ਪਾਸੇ ਨੂੰ ਹੋਵੇ ਜੀ ਹਾਂ ਔਰ ਮੈਂ ਇੱਕ ਚੀਜ਼ ਤੁਹਾਨੂੰ ਹੋਰ ਕਹੀ ਸੀ ਇਸ ਤੋਂ ਪਹਿਲਾਂ ਕਿ ਨੇਚਰ ਦੇ ਨਾਲ ਜੁੜਨਾ ਬਹੁਤ ਜ਼ਰੂਰੀ ਹੈ ਕਿਉਂਕਿ ਨੇਚਰ ਸਿਰਫ ਸਾਨੂੰ ਅਸੀਂ ਜੁੜਾਂਗੇ ਨਾਲ ਨਾ ਉਹ ਸਿਰਫ ਸਾਨੂੰ ਸ਼ਾਂਤੀ ਨਹੀਂ ਦੇਵੇਗੀ ਸ਼ਾਂਤੀ ਕਾਮਨੈਸ ਦਿਮਾਗ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਚੱਲ ਰਹੀਆਂ ਹੁੰਦੀਆਂ ਨੇ ਉਹਨਾਂ ਨੂੰ ਤਾਂ ਕਰੇਗੀ ਕਰੇਗੀ ਠੀਕ ਉਹਦੇ ਨਾਲ ਨਾਲ ਸਾਨੂੰ ਬਹੁਤ ਕੁਛ ਦੇ ਕੇ ਜਾਏਗੀ ਹੋਰ ਵੀ ਸਾਡੇ ਮਾਇੰਡ ਦੀ ਕਲੈਰਿਟੀ ਔਰ ਉਸ ਤੋਂ ਬਾਅਦ ਦੇ ਵਿੱਚ ਸਾਨੂੰ ਚੀਜ਼ਾਂ ਨਾ ਹੋਰ ਜ਼ਿਆਦਾ ਕਲੀਅਰ ਹੋਣ ਲੱਗ ਜਾਂਦੀਆਂ ਸ਼ਾਂਤੀ ਦੇ ਨਾਲ ਕੀ ਹੁੰਦਾ ਕਿ ਘਰ ਦੇ ਵਿੱਚ ਵੀ ਮਾਹੌਲ ਉੱਦਾਂ ਦਾ ਹੋ ਜਾਂਦਾ ਜਦੋਂ ਅਸੀਂ ਆਪ ਸ਼ਾਂਤ ਰਹਿਣ ਲੱਗ ਜਾਂਦੇ ਹਾਂ ਇਸ ਕਰਕੇ ਨੇਚਰ ਦੇ ਕੋਲ ਰਹਿਣਾ ਬਹੁਤ ਜ਼ਿਆਦਾ ਪੋਜ਼ਿਟਿਵ ਚੀਜ਼ਾਂ ਜਿਹੜੀਆਂ ਉਹ ਸਾਨੂੰ ਦੇ ਸਕਦਾ ਹੈ ਇਸ ਕਰਕੇ ਜਦੋਂ ਵੀ ਟਾਈਮ ਮਿਲੇ ਨਾ ਹਮੇਸ਼ਾ ਕੋਸ਼ਿਸ਼ ਕਰੋ ਕਿ ਕੁਦਰਤ ਦੇ ਨਾਲ ਜੁੜ ਕੇ ਰਹੋ ਕਿਉਂਕਿ ਕੁਦਰਤ ਦਿੰਦੀ ਵੀ ਬਹੁਤ ਕੁਛ ਹੈ ਜਦੋਂ ਅਸੀਂ ਉਹਦੇ ਕੋਲ ਜਾਂਦੇ ਹਾਂ ਖੈਰ ਉਮੀਦ ਕਰਦੀ ਹਾਂ ਕਿ ਹਰਪਾਲ ਦੀ ਸਟੋਰੀ ਤੋਂ ਅਸੀਂ ਵੀ ਬਹੁਤ ਕੁਛ ਸਿੱਖਿਆ ਹੋਏਗਾ ਔਰ ਇਹਦੇ ਨਾਲ ਨਾਲ ਇੱਕ ਚੀਜ਼ ਮੈਂ ਹੋਰ ਕਹਾਂਗੀ ਕਿ ਗਰਮੀ ਬਹੁਤ ਜ਼ਿਆਦਾ ਵੱਧ ਰਹੀ ਹੈ ਇੱਕ ਜੇ ਅਸੀਂ ਐਫਰਟਸ ਕਰ ਸਕੀਏ ਬਹੁਤ ਜ਼ਿਆਦਾ ਨਹੀਂ ਤਾਂ ਸਾਡੇ ਆਸ ਪਾਸ ਜਿੰਨੇ ਵੀ ਮੈਂ ਦੇਖ ਰਹੀ ਹਾਂ ਕਈ ਦੁਕਾਨਾਂ ਦੇ ਸਾਹਮਣੇ ਜਦੋਂ ਡਿਵਾਈਡਰਸ ਦੇ ਵਿੱਚ ਜਿਹੜੇ ਬੂਟੇ ਲੱਗੇ ਹੁੰਦੇ ਨੇ ਉਹਨਾਂ ਦੇ ਵਿੱਚ ਤੁਸੀਂ ਹੋਰ ਕੁਛ ਨਹੀਂ ਕਰ ਸਕਦੇ ਤੁਸੀਂ ਉਹਨਾਂ ਦੇ ਵਿੱਚ ਪਾਣੀ ਪਾ ਦਿਓ ਔਰ ਕੋਸ਼ਿਸ਼ ਕਰੋ ਕਿ ਉੱਥੇ ਵੱਡੇ ਥੋੜ੍ਹੇ ਜਿਹੇ ਬੂਟੇ ਲਾਓ ਤਾਂ ਕਿ ਉਹ ਥੋੜ੍ਹੇ ਜਿਹੇ ਛਾਂਦਾਰ ਜਦੋਂ ਬਣਨ ਅਤੇ ਉੱਥੇ ਲੰਘਣ ਆਉਣ ਜਾਣ ਵਾਲਿਆਂ ਅਤੇ ਤੁਹਾਡੇ ਵਾਸਤੇ ਵੀ ਉਹ ਦੇਖਣ ਨੂੰ ਵੀ ਥੋੜ੍ਹੇ ਜਿਹੇ ਸੂਦਿੰਗ ਲੱਗਣ ਅੱਖਾਂ ਨੂੰ ਠੰਡਕ ਦੇਣ ਅਤੇ ਵੈਸੇ ਵੀ ਆਸ ਪਾਸ ਦਾ ਮਾਹੌਲ ਵੀ ਠੰਡਾ ਰੱਖਣ ਅਤੇ ਜੇ ਅਸੀਂ ਜ਼ਿਆਦਾ ਕੁਛ ਨਹੀਂ ਕਰ ਸਕਦੇ ਤਾਂ ਅਸੀਂ ਇੰਨਾ ਤਾਂ ਕਰ ਹੀ ਸਕਦੇ ਹਾਂ ਕਿ ਦੋ ਜੱਗ ਪਾਣੀ ਦੇ ਭਰ ਕੇ ਉਹਨਾਂ ਬੂਟਿਆਂ ਦੇ ਵਿੱਚ ਪਾ ਦਈਏ ਸਾਹਮਣੇ ਵਾਲਿਆਂ ਦੇ ਬਸ ਇੰਨੇ ਛੋਟੇ ਛੋਟੇ ਐਫਰਟਸ ਜਿਹੜੇ ਨੇ ਨਾ ਉਹ ਸਾਨੂੰ ਇੱਕ ਦੁਨੀਆ ਤੋਂ ਅਲੱਗ ਬਣਾ ਦਿੰਦੇ ਨੇ ਅਤੇ ਇਸ ਕਰਕੇ ਕੋਸ਼ਿਸ਼ ਕਰੋ ਕਿ ਇੱਦਾਂ ਦੇ ਇਨਸਾਨ ਬਣੋ ਜਿਹੜਾ ਸਾਨੂੰ ਬਾਕੀ ਦੁਨੀਆ ਤੋਂ ਅਲੱਗ ਬਣਾਵੇ ਖੈਰ ਫਿਲਹਾਲ ਸੁਣਦੇ ਹਾਂ ਇਸ ਪ੍ਰੋਗਰਾਮ ਦਾ ਆਖਰੀ ਗੀਤ ਪ੍ਰੋਗਰਾਮ ਲਵ ਯੂ ਜ਼ਿੰਦਗੀ ਦੇ ਵਿੱਚ ਤੁਸੀਂ ਇੰਜੋਏ ਕਰ ਰਹੇ ਹੋ ਮੇਰੇ ਨਾਲ ਯਾਨੀ ਕਿ ਆਪਣੀ ਦੋਸਤ ਵੰਦਨਾ ਦੇ ਨਾਲ ਪ੍ਰੋਗਰਾਮ ਅਤੇ ਸੁਣਦੇ ਹਾਂ ਇਸ ਸੋਹਣੇ ਜਿਹੇ ਟਰੈਕ ਨੂੰ ਇਸ ਪ੍ਰੋਗਰਾਮ ਦੇ ਵਿੱਚ

ਤੇ ਉਮੀਦ ਕਰਦੀ ਹਾਂ ਕਿ ਅੱਜ ਦੀ ਇਹ ਖਾਸ ਕਹਾਣੀ ਤੁਸੀਂ ਵੀ ਮੇਰੇ ਨਾਲ ਬਹੁਤ ਪਸੰਦ ਕੀਤੀ ਹੋਏਗੀ। ਜ਼ਿੰਦਗੀ ਨੂੰ ਇਸੇ ਤਰੀਕੇ ਦੇ ਨਾਲ ਪੋਜ਼ਿਟਿਵ ਐਟੀਟਿਊਡ ਦੇ ਨਾਲ ਜੀਂਦੇ ਰਹਿਣਾ ਹੈ ਅਤੇ ਨਾਲ ਨਾਲ ਆਪਣੇ ਨਾਲ ਨਾਲ ਹੋਰ ਵੀ ਆਪਣੇ ਆਸ ਪਾਸ ਦਾ ਵੀ ਧਿਆਨ ਰੱਖਣਾ ਹੈ, ਕਿਉਂਕਿ ਉਹਨਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ, ਉਹਨਾਂ ਨੂੰ ਪ੍ਰਿਜ਼ਰਵ ਕਰਦਿਆਂ ਹੋਇਆਂ ਸਾਡੇ ਵਾਸਤੇ ਵੀ ਬਹੁਤ ਕੁਝ ਪੋਜ਼ਿਟਿਵ ਹੋ ਸਕਦਾ ਹੈ। ਫਿਰ ਕਿਸੇ ਦਿਨ ਮਿਲਾਂਗੇ ਕੁਝ ਨਵੇਂ ਖਿਆਲਾਂ ਦੇ ਨਾਲ ਅਤੇ ਕੁਝ ਨਵੀਆਂ ਗੱਲਾਂ ਬਾਤਾਂ ਦੇ ਨਾਲ। ਤਦ ਤੱਕ ਦੇ ਲਈ ਮੈਨੂੰ ਆਪਣੀ ਦੋਸਤ ਵੰਦਨਾ ਨੂੰ ਦਿਓ ਇਜਾਜ਼ਤ। ਰੱਬ ਰਾਖਾ।

ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ਵੱਲੋਂ 11ਵੇਂ ਕਨਵੋਕੇਸ਼ਨ ਸਮਾਰੋਹ ਦਾ ਆਯੋਜਨ। ਚੀਫ ਜਸਟਿਸ ਸੂਰਿਆਕਾਂਤ ਨੇ ਵਿਦਿਆਰਥੀਆਂ ਨੂੰ ਪ੍ਰਗਤੀਸ਼ੀਲ ਸਮਾਜ ਦੇ ਨਿਰਮਾਣ ਵਿੱਚ ਯੋਗਦਾਨ ਪਾਉਣ ਲਈ ਕੀਤਾ ਪ੍ਰੇਰਿਤ। ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੱਲੋਂ ਸਿਵਲ ਸਰਜਨਾਂ ਨੂੰ ਗਰਮੀ ਕਾਰਨ ਹੋਣ ਵਾਲੀਆਂ ਬਿਮਾਰੀਆਂ ਲਈ ਤਿਆਰ ਰਹਿਣ ਅਤੇ ਮੈਡੀਕਲ ਸਪਲਾਈ ਯਕੀਨੀ ਬਣਾਉਣ ਦੇ ਨਿਰਦੇਸ਼। ਮੋਹਾਲੀ ਦੀ ਵਿਸ਼ੇਸ਼ ਅਦਾਲਤ ਨੇ ਜਲੰਧਰ ਸਥਿਤ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਗ੍ਰਿਫਤਾਰ ਇੰਡੀਅਨ ਕੋਆਪਰੇਟਿਵ ਹਾਊਸ ਬਿਲਡਿੰਗ ਸੁਸਾਇਟੀ ਦੇ ਸਕੱਤਰ ਅਜੇ ਸਹਿਗਲ ਨੂੰ ਮਨੀ ਲਾਂਡਰਿੰਗ ਮਾਮਲੇ ਵਿੱਚ 27 ਮਈ ਤੱਕ ED ਰਿਮਾਂਡ ਵਿੱਚ ਭੇਜਿਆ। ਅਤੇ IPL ਕ੍ਰਿਕਟ ਵਿੱਚ ਅੱਜ ਸ਼ਾਮ ਲਖਨਊ ਸੁਪਰ ਜੋਇੰਟਸ ਦਾ ਮੁਕਾਬਲਾ ਲਖਨਊ ਵਿੱਚ ਸ਼ਾਮੀ 7:30 ਵਜੇ ਪੰਜਾਬ ਕਿੰਗਸ ਨਾਲ ਹੋਵੇਗਾ। ਇਹ ਸਨ ਇਸ ਘੰਟੇ ਦੇ FM ਨਿਊਜ਼ ਹੈਡਲਾਈਨਸ। FM ਨਿਊਜ਼ ਹੈਡਲਾਈਨਸ ਦਾ ਅਗਲਾ ਪ੍ਰਸਾਰਣ ਤੁਸੀਂ ਸੁਣੋਗੇ ਰਾਤ 8 ਵਜੇ। ਅਤੇ ਹੁਣ ਤੋਂ ਕੁਝ ਚਿਰਾਂ ਦੇ ਇੰਤਜ਼ਾਰ ਤੋਂ ਬਾਅਦ ਪੇਸ਼ ਕਰਾਂਗੇ ਪ੍ਰੋਗਰਾਮ ਫਿਲਮੀ ਦੁਨੀਆ।

ਇਸ ਫਿਲਮ ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਇਸ ਫਿਲਮ ਦੇ ਵਿੱਚ ਮੁੱਖ ਕਲਾਕਾਰ ਨਜ਼ਰ ਆਏ ਭਾਰਤ ਭੂਸ਼ਣ ਤੇ ਉਹਨਾਂ ਦਾ ਸਾਥ ਦਿੱਤਾ ਮੀਨਾ ਕੁਮਾਰੀ ਨੇ। ਇਸ ਫਿਲਮ ਦੇ ਇੱਕ ਗੀਤ ਬਹੁਤ ਮਸ਼ਹੂਰ ਹੋਇਆ ਉਸ ਸਮੇਂ। ਗੀਤ ਦੇ ਬੋਲ ਸੀ ਮੰਤਰ ਪਤ ਹਰੀ ਦਰਸ਼ਨ ਕੋ। ਇਸ ਗੀਤ ਦੀ ਗੱਲ ਕਰੀਏ ਤਾਂ ਇਸ ਗੀਤ ਦੇ ਵਿੱਚ ਇੱਕ ਖਾਸ ਰਾਗ ਦੀ ਜਿਹੜੀ ਹੈ ਵਰਤੋਂ ਕੀਤੀ ਗਈ ਸੀ। ਉਸ ਰਾਗ ਦਾ ਕੀ ਨਾਂ ਸੀ ਦੱਸਾਂਗੇ, ਪਰ ਪਹਿਲਾਂ ਸੁਣਦੇ ਹਾਂ ਇਸ ਫਿਲਮ ਦਾ ਇਹ ਗੀਤ ਜਿਸ 'ਤੇ ਅੱਜ ਕਰਨੀ ਅਸੀਂ ਗੱਲਬਾਤ। ਮੁਹੰਮਦ ਰਫੀ ਸਾਹਿਬ ਦੀ ਆਵਾਜ਼ ਵਿੱਚ ਇੰਜੋਏ ਕਰੋ ਪ੍ਰੋਗਰਾਮ ਦਾ ਪਹਿਲਾ ਗੀਤ।

ਦੋਸਤੋ ਮੁਹੰਮਦ ਰਫੀ ਸਾਹਿਬ ਦੀ ਆਵਾਜ਼ ਵਿੱਚ ਤੁਸੀਂ ਗੀਤ ਸੁਣਿਆ ਮਨ ਤਰਪਤ ਹਰੀ ਦਰਸ਼ਨ ਕੋ। ਇਹ ਗੀਤ ਬੇਸਡ ਹੈ ਰਾਗ ਮਾਲਕੋਨਸ ਦੇ ਉੱਤੇ।

ਇਸ ਰਾਗ ਬਾਰੇ ਗੱਲ ਕਰੀਏ ਤਾਂ ਇੱਕ ਡੂੰਘਾ ਤੇ ਅਧਿਆਤਮਿਕ ਰਾਗ ਹੈ ਤੇ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ਇਹ ਰਾਗ ਮਾਲ ਤੇ ਕੌਂਸ ਮਾਲ ਮਲਾਰ ਨੂੰ ਵੀ ਕਹਿੰਦੇ ਹੈ ਸ਼ਿਵ ਨੂੰ ਵੀ ਕਹਿੰਦੇ ਹੈ ਤੇ ਕੌਂਸ ਯਾਨੀ ਇੰਦਰ ਮਾਲਕੌਂਸ ਬਾਰੇ ਦੋਸਤੋ ਇਹ ਵੀ ਕਿਹਾ ਜਾਂਦਾ ਕਿ ਜਿਹੜਾ ਇਹ ਰਾਗ ਹੈ ਨਾ ਇਹ ਪ੍ਰਕਿਰਤੀ ਦਾ ਰਾਗ ਹੈ ਅਤੇ ਮੱਧ ਰਾਤਰੀ ਯਾਨੀ 12 ਵਜੇ ਤੋਂ 3 ਵਜੇ ਦੇ ਵਿਚਕਾਰ ਜਿਹੜਾ ਹੈ ਇਸ ਰਾਗ ਦੀ ਜਿਹੜੀ ਹੈ ਵਰਤੋਂ ਕੀਤੀ ਜਾਂਦੀ ਹੈ ਅੱਧੀ ਰਾਤ ਨੂੰ ਕੋਈ ਇਨਸਾਨ ਜਦੋਂ ਇਕੱਲਾ ਬੈਠਾ ਰੱਬ ਦੀ ਇਬਾਦਤ ਕਰ ਰਿਹਾ ਹੁੰਦਾ ਉਸਨੂੰ ਯਾਦ ਕਰ ਰਿਹਾ ਹੁੰਦਾ ਤਾਂ ਇਸ ਰਾਗ ਦਾ ਇਸਤੇਮਾਲ ਹੁੰਦਾ ਇਸ ਰਾਗ ਵਿੱਚ ਸ਼ਾਂਤੀ ਹੈ ਅਤੇ ਨਾਲ ਹੀ ਤੜਪ ਵੀ ਗੱਲ ਕਰ ਰਹੇ ਸੀ ਫਿਲਮ ਬੀਜੂ ਬਾਵਰਾ ਦੀ ਇਹ ਫਿਲਮ ਜਿਹੜੀ ਹੈ ਇਸਦੀ ਕਹਾਣੀ ਵੀ ਤੁਹਾਨੂੰ ਦੱਸਦੀ ਚੱਲਾਂ ਅਤੇ ਇਹ ਕਹਾਣੀ ਜਿਹੜੀ ਹੈ ਇਹ ਬੈਜੂ ਨਾਂ ਦੇ ਸ਼ਖਸ ਦੀ ਕਹਾਣੀ ਹੈ ਜੋ ਆਪਣੇ ਪਿਤਾ ਦੀ ਮੌਤ ਦਾ ਬਦਲਾ ਲੈ ਲਈ ਮਹਾਨ ਗਾਇਕ ਅਕਬਰ ਦੇ ਦਰਬਾਰ ਦੇ ਮਹਾਨ ਗਾਇਕ ਤਾਨਸੇਨ ਨੂੰ ਚੁਣੌਤੀ ਦੇ ਦਿੰਦਾ ਅਤੇ ਬਸ ਫਿਰ ਕਹਾਣੀ ਘੁੰਮਦੀ ਹੈ ਇਸ ਚੈਲੇਂਜ ਦੇ ਉੱਤੇ ਅਤੇ ਇਸ ਫਿਲਮ ਦੀ ਇੱਕ ਹੋਰ ਫੈਕਟ ਬਾਰੇ ਗੱਲ ਕਰੀਏ ਤਾਂ ਇਸ ਫਿਲਮ ਦਾ ਜਦੋਂ ਇੱਕ ਗਾਣਾ ਬਣਨਾ ਸੀ ਜਦੋਂ ਗਾਣੇ ਮੰਤਰ ਪਥਹਰੀ ਦਰਸ਼ਨ ਕੋ ਉਸ ਵਕਤ ਕਿਹਾ ਜਾਂਦਾ ਕਿ ਸੰਗੀਤਕਾਰ ਨੌਸ਼ਾਦ ਸਾਹਿਬ ਨੇ ਰਫੀ ਸਾਹਿਬ ਤੋਂ ਕਈ ਵਾਰ ਰਿਹਰਸਲਸ ਕਰਵਾਏ ਬੈਕ ਟੂ ਬੈਕ ਲਗਾਤਾਰ ਕਰਵਾਏ ਤਾਂ ਕਿ ਇਸ ਗੀਤ ਦੇ ਵਿੱਚ ਸ਼ਾਸਤਰੀ ਖਾਲਿਸ ਸ਼ਾਸਤਰੀ ਜਿਹੜੀ ਹੈ ਰੂਹ ਜਿਹੜੀ ਹੈ ਉਤਰ ਸਕੇ ਅਤੇ ਬਸ ਫਿਰ ਰਫੀ ਸਾਹਿਬ ਨੇ ਵੀ ਇਸ ਗੀਤ ਨੂੰ ਜਿਹੜਾ ਹੈ ਅਮਰ ਬਣਾ ਦਿੱਤਾ

ਬਹੁਤ ਸਾਰੀਆਂ ਬਾਲੀਵੁੱਡ ਦੀਆਂ ਫਿਲਮਾਂ ਨੇ ਜਿਨ੍ਹਾਂ ਵਿੱਚ ਇਸ ਜਿਨ੍ਹਾਂ ਦੇ ਗੀਤਾਂ ਵਿੱਚ ਇਸ ਰਾਗ ਦੀ ਵਰਤੋਂ ਕੀਤੀ ਗਈ, ਜਿਵੇਂ ਕਿ ਨਵਰੰਗ ਫਿਲਮ ਦਾ ਗੀਤ ਆਦਾ ਹੈ ਚੰਦਰਮਾ ਰਾਤ ਆਦੀ, ਚਿਚੋਰ ਫਿਲਮ ਦਾ ਗੋਰੀ ਤੇਰਾ ਗਾਉਂ ਬੜਾ ਪਿਆਰਾ, ਜਾਂ ਫਿਰ ਗੱਲ ਕਰੀਏ ਫਿਲਮ ਪਿਆਰ ਕੀਆ ਤੋ ਡਰਨਾ ਕਿਆ ਦਾ, ਜਾਨੇ ਬਹਾਰ ਹੁਸਨ ਤੇਰਾ ਬੇਮਿਸਾਲ ਹੈ। ਇਹ ਸਾਰੀਆਂ ਫਿਲਮਾਂ ਅਤੇ ਇਹਨਾਂ ਦੇ ਨਾਲ ਹੋਰ ਵੀ ਬਹੁਤ ਸਾਰੀਆਂ ਫਿਲਮਾਂ ਅਲੱਗ ਅਲੱਗ ਸਮੇਂ 'ਤੇ ਆਈਆਂ ਜਿਨ੍ਹਾਂ ਦੇ ਵਿੱਚ ਇਸ ਰਾਗ ਦੀ ਜਿਹੜੀ ਹੈ ਬਾਖੂਬੀ ਬਾਕਮਾਲ ਤਰੀਕੇ ਦੇ ਨਾਲ ਸੰਗੀਤਕਾਰਾਂ ਵੱਲੋਂ ਵਰਤੋਂ ਕੀਤੀ ਗਈ। ਅਤੇ ਆਓ ਫਿਰ ਸੁਣਦੇ ਹਾਂ ਮਾਲਕੌਨਸ ਰਾਗ ਦੇ ਉੱਤੇ ਹੀ ਆਧਾਰਿਤ ਇੱਕ ਹੋਰ ਖੂਬਸੂਰਤ ਗੀਤ।

ਦੋਸਤੋ, ਰਾਗ ਤੇ ਆਧਾਰਿਤ ਫਿਲਮਾਂ ਬਾਰੇ ਗੱਲਬਾਤ ਕਰ ਰਹੇ ਹਾਂ। ਰਾਗ ਜਿਹੜੇ ਹੁੰਦੇ ਨਾ, ਇਹਨਾਂ ਦਾ ਇੱਕ ਪੱਕਾ ਸਮਾਂ ਹੁੰਦਾ ਹੈ ਗਾਉਣ ਦਾ। ਹਰ ਇੱਕ ਰਾਗ ਕੁਦਰਤ ਦੇ ਇੱਕ ਖਾਸ ਪਹਿਰ ਦੇ ਨਾਲ ਜੁੜਿਆ ਹੋਇਆ ਹੈ। ਇਹ ਰਾਗ ਬੰਦੇ ਦੇ ਅੰਦਰ ਛੁਪੇ ਦੁੱਖ ਨੂੰ ਵੀ ਬਿਆਨ ਕਰਦੀ ਹੈ, ਖੁਸ਼ੀ ਨੂੰ ਵੀ ਬਿਆਨ ਕਰਦੀ ਹੈ, ਵਿਰਾਗ ਨੂੰ ਵੀ ਬਿਆਨ ਕਰਦੀ ਹੈ, ਹਰ ਇੱਕ ਚੀਜ਼ ਨੂੰ ਬਿਆਨ ਕਰਦੇ ਨੇ। 1958 ਦੇ ਵਿੱਚ ਆਈ ਦੋਸਤੋ ਇੱਕ ਫਿਲਮ ਜਿਸਦਾ ਨਾਂ ਸੀ ਮਧੂਮਤੀ। ਇਸ ਫਿਲਮ ਦੇ ਵਿੱਚ ਸਟਾਰਕਾਸਟ ਸੀ ਦਲੀਪ ਕੁਮਾਰ, ਵਿਜੰਤੀ ਮਾਲਾ ਅਤੇ ਇਸ ਫਿਲਮ ਦੇ ਗੀਤ ਆ ਜਾ ਰੇ ਪਰਦੇਸੀ ਦੇ ਵਿੱਚ ਰਾਗ ਸ਼ਿਵ ਰਾਂਝਣੀ ਦਾ ਜਿਹੜਾ ਹੈ ਇਸਤੇਮਾਲ ਕੀਤਾ ਗਿਆ। ਸ਼ਿਵ ਰਾਂਝਣੀ ਜਿਹੜਾ ਹੈ ਇੱਕ ਰਾਗ ਹੈ ਜਿਸ ਵਿੱਚ ਹਲਕੀ ਉਦਾਸੀ ਹੈ, ਥੋੜ੍ਹੀ ਰਹੱਸਮਈ ਜਿਹੜੀ ਹੈ, ਇੱਕ ਸੀਕ੍ਰੇਟ ਜਿਹੜਾ ਹੈ ਅਹਿਸਾਸ ਵੀ ਹੈ। ਅਤੇ ਇਸ ਦੇ ਨਾਲ ਹੀ ਇਸ ਰਾਗ ਨੂੰ ਸੁਣੋ ਤਾਂ ਇੰਝ ਲੱਗਦਾ ਹੈ ਕਿ ਕੋਈ ਤੁਹਾਨੂੰ ਬੁਲਾ ਰਿਹਾ ਹੋਵੇ। ਦੋਸਤੋ, ਸ਼ਿਵ ਰਾਂਝਣੀ ਦੇ ਵਿੱਚ ਪੰਜ ਸੁਰ ਜਿਹੜੇ ਆ ਉਹ ਵਰਤੇ ਜਾਂਦੇ ਆ। ਇਹ ਵਿਛੋੜੇ ਉਦਾਸੀ ਭਾਵਨਾਤਮਕ ਗਹਿਰਾਈ ਨੂੰ ਦੱਸਦੇ ਨੇ। ਫਿਲਮੀ ਸੰਗੀਤ ਵਿੱਚ ਇਹ ਰਾਗ ਬਹੁਤ ਪ੍ਰਸਿੱਧ ਨੇ। ਬਹੁਤ ਸਾਰੀਆਂ ਫਿਲਮਾਂ ਦੇ ਗੀਤ ਜੋ ਤੁਸੀਂ ਸੁਣੇ ਹੈ ਅਤੇ ਜਿਨ੍ਹਾਂ ਨੂੰ ਸੁਣ ਕੇ ਜਿਹੜਾ ਹੈ ਤੁਸੀਂ ਆਪਣੇ ਆਪ ਨੂੰ ਉਸ ਗੀਤ ਦੇ ਵਿੱਚ, ਉਸ ਸੰਗੀਤ ਦੇ ਵਿੱਚ ਖੋਇਆ ਹੋਇਆ ਮਹਿਸੂਸ ਕਰਦੇ ਹੈ। ਉਹ ਗੀ ਰਾਗ ਇਹੀ ਹੈ। ਫਿਲਮ ਮਧੂਮਤੀ ਤੋਂ ਇਲਾਵਾ ਫਿਲਮ ਮੇਰਾ ਨਾਮ ਜੋਕਰ ਦਾ ਗੀਤ ਜਾਣੇ ਕਹਾਂ ਗਏ ਵੋ ਦਿਨ, ਜਾਂ ਫਿਰ ਸੂਰਜ ਫਿਲਮ ਦਾ ਬਹਾਰੋ ਫੂਲ ਬਰਸਾਓ, ਜਾਂ ਜਾਨਵਰ ਫਿਲਮ ਦੀ ਦਿਲ ਕੇ ਜਰੋ ਖੇਮੇ, ਹੋਰ ਵੀ ਬਹੁਤ ਸਾਰੀਆਂ ਬੋਲੀਵੁੱਡ ਦੀਆਂ ਫਿਲਮਾਂ ਜੋ ਕਿ ਰਾਗ ਸ਼ਿਵ ਰਾਂਝਣੀ ਦੇ ਉੱਤੇ ਆਧਾਰਿਤ ਹੈ। ਗੱਲ ਕੀਤੀ ਹੈ ਮਧੂਮਤੀ ਫਿਲਮ ਦੀ। ਇਹ ਫਿਲਮ ਜੋ ਕਿ ਪੁਨਰ ਜਨਮ ਦੇ ਉੱਤੇ ਆਧਾਰਿਤ ਹੈ ਅਤੇ ਇਸ ਫਿਲਮ ਤੋਂ ਬਾਅਦ ਬਹੁਤ ਸਾਰੀਆਂ ਬੋਲੀਵੁੱਡ ਫਿਲਮਾਂ ਨੇ ਇਸ ਫਿਲਮ ਨੂੰ ਆਪਣੀ ਪ੍ਰੇਰਣਾ ਸਮਝ ਕੇ ਬਹੁਤ ਸਾਰੀਆਂ ਪੁਨਰ ਜਨਮ ਦੇ ਉੱਤੇ ਹੀ ਫਿਲਮਾਂ ਬਣਾਈਆਂ। ਅਤੇ ਆਓ ਫਿਰ ਸੁਣਦੇ ਹਾਂ ਲਤਾ ਮੰਗੇਸ਼ਕਰ ਦੀ ਆਵਾਜ਼ ਦੇ ਵਿੱਚ ਇਹ ਗੀਤ।

ਤੁਸ ਵੱਖ ਵੱਖ ਸਮੇਂ ਤੇ ਸੰਗੀਤਕਾਰਾਂ ਨੇ ਇਹਨਾਂ ਰਾਗਾਂ ਦੇ ਗਿਆਨ ਨੂੰ, ਇਹਨਾਂ ਰਾਗਾਂ ਦੀ ਖੂਬਸੂਰਤੀ ਨੂੰ ਗੀਤਾਂ ਦੇ ਵਿੱਚ ਪਰੋਇਆ। ਤੇ ਇਸ ਲੜੀ ਦੇ ਵਿੱਚ ਅਗਲੀ ਫਿਲਮ ਜਿਸਦਾ ਨਾਮ ਦੱਸਣ ਜਾ ਰਹੀ ਹਾਂ, ਉਹ ਹੈ ਜੀ ਸੁਵਰਨਾ ਸੁੰਦਰੀ। ਅੰਜਲੀ ਦੇਵੀ ਤੇ ਕਿਨੀਨੀ ਨਾਗੇਸ਼ਵਰ ਰਾਓ ਸਟਾਰਿੰਗ ਇਹ ਫਿਲਮ, ਜਿਸ ਵਿੱਚ ਰਾਗ ਸੋਹੀਨੀ, ਬਹਾਰ ਅਤੇ ਹੋਰ ਰਾਗਾਂ ਦਾ ਜਿਹੜਾ ਹੈ ਮਿਲਾਪ ਸੁਣਨ ਨੂੰ ਮਿਲਿਆ। ਇਸ ਰਾਗ ਦੀ ਗੱਲ ਕਰੀਏ ਦੋਸਤੋ, ਤਾਂ ਰਾਗ ਜਿਹੜਾ ਹੈ ਰਾਗ ਸੋਹੀਨੀ, ਇਹ ਵਰਤਿਆ ਜਾਂਦਾ ਹੈ ਦੇਰ ਰਾਤ ਨੂੰ, ਜਿਸ ਵਿੱਚ ਚੰਚਲਤਾ ਅਤੇ ਤੀਬਰਤਾ ਦੋਵੇਂ ਮਿਲਦੀਆਂ ਨੇ। ਇਸਦਾ ਪ੍ਰਭਾਵ ਰੋਮੈਂਟਿਕ ਹੈ ਅਤੇ ਨਾਲ ਹੀ ਨਾਲ ਭਾਵਪੂਰਨ ਹੈ। ਉੱਚ ਸੁਰਾਂ ਦੀ ਵਰਤੋਂ ਇਸ ਰਾਗ ਨੂੰ ਹੋਰ ਵੀ ਜ਼ਿਆਦਾ ਖਾਸ ਬਣਾ ਦਿੰਦੀ ਹੈ ਅਤੇ ਰਾਗ ਜਿਹੜਾ ਗਾਇਕ ਹੁੰਦਾ ਉਸਦੀ ਤਕਨੀਕੀ ਕਾਬਲੀਅਤ ਵੀ ਦਰਸਾਉਂਦਾ ਹੈ। ਫਿਲਮ ਸੁਵਰਨਾ ਸੁੰਦਰੀ ਦਾ ਗੀਤ ਕੂਹੂ ਕੂਹੂ ਬੋਲੇ ਕੋਇਲੀਆ। ਖਾਸ ਗੱਲ ਇਸ ਫਿਲਮ ਦੀ ਦੱਸ ਦਈਏ ਤੁਹਾਨੂੰ ਕਿ ਇਸ ਫਿਲਮ ਦੇ ਗੀਤ ਨੂੰ ਸ਼ਾਸਤਰੀ ਸੰਗੀਤ ਦਾ ਮਾਸਟਰ ਪੀਸ ਵੀ ਮੰਨਿਆ ਜਾਂਦਾ ਹੈ, ਕਿਉਂਕਿ ਇਸ ਵਿੱਚ ਕਈ ਸਾਰੇ ਰਾਗ ਬੜੇ ਹੀ ਸੁੰਦਰ ਤਰੀਕੇ ਦੇ ਨਾਲ ਜਿਹੜੇ ਹੈ ਜੋੜੇ ਗਏ, ਜੋ ਕਿ ਜਦੋਂ ਸੁਣੇ ਜਾਂਦੇ ਹੈ ਅੱਜ ਵੀ ਫਿਲਮ ਦੇ ਰਿਲੀਜ਼ ਹੋਣ ਦੇ ਇੰਨੇ ਸਾਲ ਬਾਅਦ ਵੀ, ਤਾਂ ਬੰਦਾ ਬਸ ਸੁਣਦੇ ਸੁਣਦੇ ਉਸ ਸਮੇਂ ਦੇ ਵਿੱਚ ਉਸ ਭਾਵ ਵਿੱਚ ਖੋ ਜਿਆ ਜਾਂਦਾ ਹੈ।

ਦੋਸਤੋ 1960 ਦਾ ਦਹਾਕਾ ਬਹੁਤ ਸਾਰੀਆਂ ਕਲਾਸੀਕਲ ਫਿਲਮਾਂ ਬਾਲੀਵੁੱਡ ਨੇ ਦਿੱਤੀਆਂ। ਇਹਨਾਂ ਫਿਲਮਾਂ ਦੇ ਵਿੱਚ ਹੀ ਇੱਕ ਫਿਲਮ ਆਈ ਮੁਗਲੇ ਆਜ਼ਮ, ਜਿਸ ਨੇ ਹਿੰਦੀ ਸਿਨੇਮਾ ਦੇ ਸਾਰੇ ਹੀ ਰਿਕਾਰਡ ਜਿਹੜੇ ਹੈ ਉਹ ਬਦਲ ਦਿੱਤੇ। ਸਟਾਰਿੰਗ ਪ੍ਰਿਥਵੀ ਰਾਜ ਕਪੂਰ, ਮਧੂਬਾਲਾ ਅਤੇ ਦਿਲੀਪ ਕੁਮਾਰ। ਇਸ ਫਿਲਮ ਦੀ ਕਹਾਣੀ ਹੈ ਮੁਗਲ ਸ਼ਹਿਜ਼ਾਦੇ ਸਲੀਮ ਅਤੇ ਉਸਦੀ ਦਾਸੀ ਅਨਾਰਕਲੀ ਦੀ ਪ੍ਰੇਮ ਕਹਾਣੀ ਹੈ। ਇਸ ਫਿਲਮ ਦਾ ਗੀਤ ਮੋਹੇ ਪਨਘਟ ਪੇ ਨੰਦ ਲਾਲ। ਇਸ ਗੀਤ ਦੇ ਵਿੱਚ ਜਿਸਨੇ ਲੋਕਾਂ ਦਾ ਦਿਲ ਜਿਹੜਾ ਹੈ ਉਹ ਖੁਸ਼ ਕੀਤਾ, ਬਹੁਤ ਜ਼ਿਆਦਾ ਇਸ ਗੀਤ ਨੂੰ ਪਿਆਰ ਮਿਲਿਆ। ਇਹ ਆਧਾਰਿਤ ਸੀ ਰਾਗ ਗਾਰਾ ਦੇ ਉੱਤੇ। ਰਾਗ ਗਾਰਾ ਗੱਲ ਕਰੀਏ ਤਾਂ ਇੱਕ ਹਲਕਾ ਫੁਲਕਾ ਅਤੇ ਮਿੱਠੇ ਅਹਿਸਾਸ ਵਾਲਾ ਰਾਗ ਹੈ। ਇਸ ਦੀ ਵਰਤੋਂ ਅਕਸਰ ਠੁਮਰੀ ਅਤੇ ਗਜ਼ਲਾਂ ਵਿੱਚ ਹੁੰਦੀ ਹੈ। ਇਹ ਰਾਗ ਪ੍ਰੇਮ, ਕੋਮਲਤਾ ਅਤੇ ਨਜ਼ਾਕਤ

ਨੂੰ ਦਰਸਾਉਂਦਾ ਹੈ। ਇਸ ਨੂੰ ਗਾਉਣ ਦਾ ਸਮਾਂ ਸ਼ਾਮ ਜਾਂ ਰਾਤ ਦੇ ਵੇਲੇ ਜਿਹੜਾ ਹੈ ਉਹ ਗਾਇਆ ਜਾਂਦਾ ਹੈ, ਜੋ ਕਿ ਇਸ ਰਾਗ ਨੂੰ ਹੋਰ ਵੀ ਸੋਹਣਾ ਬਣਾਉਂਦਾ ਹੈ, ਸੁਰੀਲਾ ਬਣਾਉਂਦਾ ਹੈ। ਅਤੇ ਇਸ ਰਗਾਰਾ ਰਾਗ ਖੁਸ਼ੀ, ਸੰਤੁਸ਼ਟੀ ਅਤੇ ਰੋਮੈਂਟਿਕ ਭਾਵਨਾਵਾਂ ਨੂੰ ਦੱਸਦਾ ਹੈ, ਬਿਆਨ ਕਰਦਾ ਹੈ। ਦੋਸਤੋ, ਇਸ ਗੀਤ ਦੀ ਗੱਲ ਕਰੀਏ ਤਾਂ ਇਸ ਗੀਤ ਦੇ ਵਿੱਚ ਜੋ ਦ੍ਰਿਸ਼ ਦਿਖਾਏ ਗਏ ਉਸ ਵਿੱਚ ਅਨਾਰਕਲੀ ਦੀ ਨਜ਼ਾਕਤ ਅਤੇ ਕ੍ਰਿਸ਼ਨ ਲੀਲਾ ਵਾਲੀ ਜਿਹੜੀ ਹੈ ਛੇੜਛਾੜ ਦਿਖਾਉਣ ਲਈ ਇਹ ਰਾਗ ਜਿਹੜਾ ਹੈ ਬਹੁਤ ਹੀ ਖੂਬਸੂਰਤੀ ਦੇ ਨਾਲ ਚੁਣਿਆ ਗਿਆ ਅਤੇ ਵੱਡੇ ਪਰਦੇ ਦੇ ਉੱਤੇ ਦਿਖਾਇਆ ਗਿਆ।

ਦੋਸਤੋ ਸਨ 1963 ਜਦ ਅਸ਼ੋਕ ਕੁਮਾਰ ਸਟਾਰਿੰਗ ਫਿਲਮ ਰਿਲੀਜ਼ ਹੋਈ ਮੇਰੀ ਸੂਰਤ ਤੇਰੀ ਅੱਖੀ। ਇਸ ਫਿਲਮ ਦੇ ਇੱਕ ਗੀਤ ਪੁੱਛੋ ਨਾ ਕੈਸੇ ਮੈਨੇ, ਇਸ ਫਿਲਮ ਦੇ ਵਿੱਚ ਰਾਗ ਆਹੀਰ ਪੈਰਵ ਦੀ ਜਿਹੜੀ ਹੈ ਵਰਤੋਂ ਕੀਤੀ ਗਈ ਸੀ। ਇੱਕ ਸਵੇਰ ਦਾ ਰਾਗ ਹੁੰਦਾ ਹੈ ਜੋ ਮਨ ਵਿੱਚ ਸ਼ਾਂਤੀ ਪੈਦਾ ਕਰਦਾ ਹੈ ਤੇ ਹਲਕੀ ਪੀੜ ਵੀ। ਦੋਸਤੋ ਸਵੇਰ ਦੇ ਪਹਿਰ ਵਿੱਚ ਗਾਇਆ ਜਾਣ ਵਾਲਾ ਇਹ ਰਾਗ ਜਿਹੜਾ ਹੈ ਉਸ ਸਮੇਂ ਸਵੇਰ ਦੀ ਸਕੂਨ ਸ਼ਾਂਤੀ ਤੇ ਮਿਠਾਸ ਦਾ ਜ਼ਿਕਰ ਕਰਦਾ ਹੈ, ਉਸਨੂੰ ਬਿਆਨ ਕਰਦਾ ਹੈ ਤੇ ਮਨ ਨੂੰ ਸ਼ਾਂਤੀ ਤੇ ਅਧਿਆਤਮਿਕਤਾ ਨਾਲ ਭਰ ਦਿੰਦਾ ਹੈ। ਭਜਨ ਤੇ ਭਾਵਪੂਰਨ ਗੀਤਾਂ ਵਿੱਚ ਇਹ ਰਾਗ ਬਹੁਤ ਲੋਕਪ੍ਰਿਯ ਹੈ। ਇਸ ਗੀਤ ਦੀ ਖਾਸੀਅਤ ਹੈ ਕਿ ਗੀਤ ਮਨੁੱਖ ਦੇ ਅੰਦਰਲੇ ਦੁੱਖ ਤੇ ਇਕੱਲੇਪਨ ਨੂੰ ਦਿਖਾਉਂਦਾ ਹੈ। ਇਕੱਲੇਪਨ ਦਾ ਬੇਸ਼ੱਕ ਜ਼ਿਕਰ ਹੁੰਦਾ ਹੈ ਇਸ ਗੀਤ ਵਿੱਚ, ਪਰ ਉਸਦੇ ਬਾਵਜੂਦ ਇੱਕ ਅਹਿਸਾਸ ਵੀ ਹੁੰਦਾ ਹੈ ਕਿਸੇ ਦੇ ਨਾਲ ਹੋਣ ਦਾ। ਮਨਾਂਡੇ ਦੀ ਆਵਾਜ਼ ਦੇ ਵਿੱਚ ਗਾਇਆ ਇਹ ਗੀਤ, ਆਓ ਸੁਣਦੇ ਹਾਂ। ਤੁਸੀਂ ਵੀ ਆਨੰਦ ਮਾਣੋ ਮੇਰੇ ਨਾਲ ਅਤੇ ਇਸ ਗੀਤ ਤੋਂ ਬਾਅਦ ਦੱਸਾਂਗੇ ਤੁਹਾਨੂੰ ਹੋਰ ਵੀ ਕੁਝ ਖਾਸ ਬਾਲੀਵੁੱਡ ਦੀਆਂ ਫਿਲਮਾਂ ਬਾਰੇ।

ਦੋਸਤੋ, ਬਾਲੀਵੁੱਡ ਦੀਆਂ ਅਣਗਿਣਤ ਫਿਲਮਾਂ ਨੇ ਜਿਨ੍ਹਾਂ ਦੇ ਗੀਤਾਂ ਦੇ ਵਿੱਚ ਰਾਗ ਜਿਹੜੇ ਹੈ ਵਰਤੇ ਗਏ, ਇਹਨਾਂ ਰਾਗਾਂ ਦੀ ਇੰਨੀ ਬਿਹਤਰੀਨ ਤਰੀਕੇ ਦੇ ਨਾਲ ਇਸਤੇਮਾਲ ਕੀਤਾ ਗਿਆ, ਜਿਨ੍ਹਾਂ ਨੇ ਇਹਨਾਂ ਗੀਤਾਂ ਨੂੰ ਨਾ ਸਿਰਫ ਅਮਰ ਬਣਾਇਆ ਬਲਕਿ ਸੁਣਨ ਵਾਲਿਆਂ ਦੇ ਦਿਲ ਨੂੰ ਵੀ ਖੁਸ਼ੀ ਦਾ ਅਹਿਸਾਸ ਦਿੱਤਾ। ਪ੍ਰੋਗਰਾਮ ਫਿਲਮੀ ਦੁਨੀਆਂ ਦੇ ਇਸ ਗੀਤਾਂ ਦੀ ਲੜੀ ਦੇ ਵਿੱਚ ਆਖਰੀ ਜਿਸ ਫਿਲਮ ਬਾਰੇ ਮੈਂ ਗੱਲਬਾਤ ਕਰਨ ਜਾ ਰਹੀ ਹਾਂ ਉਹ ਹੈ ਜੀ ਉਮਰਾਓ ਜਾਨ। ਇਸ ਫਿਲਮ ਦਾ ਰੇਖਾ ਅਤੇ ਫਾਰੂਕ ਸ਼ੇਖ ਸਟਾਰਿੰਗ, ਇਸ ਫਿਲਮ ਦਾ ਇੱਕ ਗੀਤ ਹਰ ਇੱਕ ਦੀ ਜ਼ੁਬਾਨ 'ਤੇ ਹੈ, ਹਰ ਇੱਕ ਦੀ ਜ਼ੁਬਾਨ 'ਤੇ ਹੈ। ਗੀਤ ਦਾ ਟਾਈਟਲ ਹੈ ਦਿਲ ਚੀਜ਼ ਕਿਆ ਹੈ, ਜਿਸ ਨੂੰ ਆਵਾਜ਼ ਦਿੱਤੀ ਸੀ ਆਸ਼ਾ ਭੋਸਲੇ, ਅਤੇ ਜਿਸ ਤੋਂ ਬਾਅਦ ਆਸ਼ਾ ਭੋਸਲੇ ਨੂੰ ਬਹੁਤ ਜ਼ਿਆਦਾ ਪਿਆਰ ਜਿਹੜਾ ਹੈ ਉਹ ਮਿਲਿਆ, ਬਹੁਤ ਜ਼ਿਆਦਾ ਸਰਾਹਿਆ ਗਿਆ, ਤਾਰੀਫ ਕੀਤੀ ਗਈ। ਇਹ ਗੀਤ ਆਧਾਰਿਤ ਸੀ ਰਾਗ ਬਿਹਾਗ ਦੇ ਉੱਤੇ, ਜੋ ਕਿ ਚੰਚਲਤਾ ਅਤੇ ਗੰਭੀਰ ਮਿਜਾਜ ਨੂੰ ਦੱਸਦਾ ਹੈ। ਅਤੇ ਰਾਗ ਦੇ ਦੂਜੇ ਪਹਿਰ ਦੇ ਵਿੱਚ ਇਸ ਗੀਤ ਨੂੰ ਜਿਹੜਾ ਹੈ ਉਹ ਇਸ ਰਾਗ ਨੂੰ ਜਿਹੜਾ ਹੈ ਸੁਣਿਆ ਜਾਂਦਾ ਹੈ, ਗਾਇਆ ਜਾਂਦਾ ਹੈ। ਤਾਂ ਫਿਰ ਇਸ ਪ੍ਰੋਗਰਾਮ ਦਾ ਆਖਰੀ ਗੀਤ ਪੇਸ਼ ਕਰਨ ਜਾ ਰਹੀ ਹਾਂ, ਅਤੇ ਇਸ ਦੇ ਨਾਲ ਹੀ ਮੈਨੂੰ ਦਿਓ ਇਜਾਜ਼ਤ। ਪ੍ਰੋਗਰਾਮ ਫਿਲਮੀ ਦੁਨੀਆ ਉਮੀਦ ਕਰਦੀ ਹਾਂ ਚੰਗਾ ਲੱਗਾ ਹੋਏਗਾ, ਅਤੇ ਹੋਰ ਵੀ ਬਹੁਤ ਸਾਰੇ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੀ, ਪਰ ਠੀਕ 8:02 'ਤੇ ਤਦ ਤੱਕ ਇੰਜੋਏ ਕਰੋ ਆਸ਼ਾ ਭੋਸਲੇ ਦੀ ਆਵਾਜ਼ ਦੇ ਵਿੱਚ ਇਹ ਪਿਆਰਾ ਜਿਹਾ ਗੀਤ।

ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੱਲੋਂ ਸਿਵਲ ਸਰਜਨਾਂ ਨੂੰ ਗਰਮੀ ਕਾਰਨ ਹੋਣ ਵਾਲੀਆਂ ਬਿਮਾਰੀਆਂ ਲਈ ਤਿਆਰ ਰਹਿਣ ਅਤੇ ਮੈਡੀਕਲ ਸਪਲਾਈ ਯਕੀਨੀ ਬਣਾਉਣ ਦੇ ਨਿਰਦੇਸ਼ ਜਾਰੀ। ਮੋਹਾਲੀ ਦੀ ਵਿਸ਼ੇਸ਼ ਅਦਾਲਤ ਨੇ ਜਲੰਧਰ ਸਥਿਤ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਗ੍ਰਿਫਤਾਰ ਇੰਡੀਅਨ ਕੋਆਪਰੇਟਿਵ ਹਾਊਸ ਬਿਲਡਿੰਗ ਸੁਸਾਇਟੀ ਦੇ ਸਕੱਤਰ ਅਜੇ ਸਹਿਗਲ ਨੂੰ ਮਨੀ ਲਾਂਡਰਿੰਗ ਮਾਮਲੇ ਵਿੱਚ 27 ਮਈ ਤੱਕ ਈਡੀ ਰਿਮਾਂਡ ਉੱਤੇ ਭੇਜਿਆ। ਅਤੇ IPL ਕ੍ਰਿਕਟ ਵਿੱਚ ਅੱਜ ਲਖਨਊ ਸੁਪਰ ਜੁਆਇੰਟ ਦਾ ਮੁਕਾਬਲਾ ਲਖਨਊ ਵਿੱਚ ਪੰਜਾਬ ਕਿੰਗਸ ਨਾਲ ਹੋ ਰਿਹਾ ਹੈ। ਇਹ ਸਨ ਇਸ ਘੰਟੇ ਦੇ FM ਨਿਊਜ਼ ਹੈਡਲਾਈਨਸ। ਹੁਣ ਤੋਂ ਕੁਝ ਦਿਨਾਂ ਦੇ ਇੰਤਜ਼ਾਰ ਤੋਂ ਬਾਅਦ ਤੁਸੀਂ ਆਨੰਦ ਮਾਣੋਗੇ ਪ੍ਰੋਗਰਾਮ ਨੈੱਟਵਾਣੀ ਦਾ।

ਹਾਂਜੀ ਐਫ ਐਮ 102.7 ਮੈਗਾ ਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਟਿਊਨ ਇਨ ਕੀਤਾ ਹੋਇਆ ਤੁਸੀਂ ਐਫ ਐਮ ਰੇਨਬੋ ਯਾਨੀ ਦਿਲ ਸੇ ਦਿਲ ਤੱਕ ਤੇ ਜੀ ਚਿਹਰੇ ਤੇ ਮਿੱਟੀ ਜੀ ਮੁਸਕਾਨ ਦਿਲ ਵਿੱਚ ਜੋਸ਼ ਪਿਆਰ ਦੋਵੇਂ ਹੱਥ ਜੋੜ ਹਾਜ਼ਰ ਹਾਂ ਤੁਹਾਡੀ ਦੋਸਤ ਆਰ ਜੇ ਨੇਹਾ ਰਲਹਨ ਲਾਈਵ ਪ੍ਰੋਗਰਾਮ ਨੈੱਟਵਾਣੀ ਮੈਗਾ ਜੀ ਇੰਟਰਨੈਟ ਦਾ ਦੌਰ ਹੈ ਤੇ ਹਰ ਇੱਕ ਹੱਥ ਵਿੱਚ ਫੋਨ ਹੈ ਪਰ ਫਿਰ ਵੀ ਜੇਕਰ ਤੁਹਾਨੂੰ ਦੁਨੀਆਂ ਦੇ ਵਿੱਚ ਕੀ ਕੁਝ ਚੱਲ ਰਿਹਾ ਇਸ ਬਾਰੇ ਅਪਡੇਟ ਨਹੀਂ ਉਸ ਬਾਰੇ ਜਾਣਕਾਰੀ ਨਹੀਂ ਹੈ ਤੇ ਫਿਰ ਮੈਗਾ ਜੀ ਬਿਲਕੁਲ ਸਹੀ ਵਕਤ ਤੇ ਪ੍ਰੋਗਰਾਮ ਟਿਊਨ ਇਨ ਕੀਤਾ ਹੈ ਕਿਉਂਕਿ ਨੈੱਟ ਵਾਣੀ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਜਾਣੂ ਕਰਵਾਉਂਦੇ ਹਾਂ ਇੰਟਰਨੈਟ ਤੇ ਚੱਲਣ ਵਾਲੀ ਹਰ ਇੱਕ ਵਾਇਰਲ ਨਿਊਜ਼ ਬਾਰੇ ਵਾਇਰਲ ਨਿਊਜ਼ ਬਾਰੇ ਤਾਂ ਦੱਸਦੇ ਹਾਂ ਅਤੇ ਨਾਲ ਹੀ ਨਾਲ ਇਸ ਬਾਰੇ ਵੀ ਦੱਸਦੇ ਹਾਂ ਕਿ ਜਿਹੜੀ ਵਾਇਰਲ ਨਿਊਜ਼ ਹੈ ਸਿਰਫ ਵਾਇਰਲ ਕੰਟੈਂਟ ਹੈ ਜਾਂ ਫਿਰ ਕੁਝ ਸੱਚ ਵੀ ਹੈ ਅਤੇ ਮੈਂ ਕਿਹਾ ਜੀ ਫਿਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਟਰਨੈੱਟ ਦੀ ਦੁਨੀਆਂ ਦੇ ਵਿੱਚ ਕੀ ਕੁਝ ਚੱਲ ਰਿਹਾ ਇਸ ਬਾਰੇ ਦੱਸਾਂਗੇ ਪਰ ਮੈਂ ਕਿਹਾ ਜੀ ਪ੍ਰੋਗਰਾਮ ਦੀ ਸ਼ੁਰੂਆਤ ਹੋਈ ਹੈ ਅਤੇ ਸ਼ੁਰੂਆਤ ਜਿਹੜੀ ਹੈ ਹਮੇਸ਼ਾ ਹੀ ਮੈਲੋਡੀਅਸ ਤਰੀਕੇ ਨਾਲ ਹੋਣੀ ਚਾਹੀਦੀ ਹੈ ਅਤੇ ਪੇਸ਼ ਕਰਨ ਜਾ ਰਹੀ ਹਾਂ ਤੁਹਾਡੇ ਸਾਰਿਆਂ ਵਾਸਤੇ ਇੱਕ ਪਿਆਰਾ ਜਿਹਾ ਗੀਤ ਅਤੇ ਗੀਤ ਤੋਂ ਬਾਅਦ ਛੇਤੀ ਛੇਤੀ ਮਿਲਦੇ ਹਾਂ ਕਿਉਂਕਿ ਇੰਟਰਨੈੱਟ ਦੀ ਦੁਨੀਆਂ ਵਿੱਚ ਦੋਸਤੋ ਬਹੁਤ ਕੁਝ ਅੱਜ ਕੱਲ੍ਹ ਚੱਲਦਾ ਪਿਆ ਹੈ ਅਤੇ ਆ ਜਾਓ ਫਿਰ ਪਰ ਇਸ ਤੋਂ ਪਹਿਲਾਂ ਸੁਣਦੇ ਹਾਂ ਇਹ ਗੀਤ

ਹਾਂਜੀ, ਮੈਂ ਕਿਹਾ ਜੀ ਅੱਜ ਕੱਲ੍ਹ ਦੀ ਡੇਟ ਵਿੱਚ ਚਾਹੇ ਕੋਈ ਬੱਚਾ ਹੈ, ਚਾਹੇ ਕੋਈ ਯੁਵਾ ਹੈ, ਚਾਹੇ ਕੋਈ ਮਿਡਲ ਏਜ ਪਰਸਨ ਹੈ ਜਾਂ ਕੋਈ ਬਜ਼ੁਰਗ ਹੈ, ਹਰ ਕਿਸੇ ਦੇ ਹੱਥ ਵਿੱਚ ਹੈ ਟੱਚ ਸਕਰੀਨ ਫੋਨ। ਅਤੇ ਮੋਬਾਈਲ ਫੋਨ ਦੇ ਬਹੁਤ ਸਾਰੇ ਫਾਇਦੇ ਹੈ, ਬਹੁਤ ਸਾਰੇ ਨੁਕਸਾਨ ਵੀ ਹੈ। ਫਾਇਦੇ ਨੇ, ਜੇਕਰ ਤੁਸੀਂ ਇਹਦੇ ਵਿੱਚੋਂ ਇਨਫੋਰਮੇਸ਼ਨ ਲੈਂਦੇ ਹੋ ਅਤੇ ਆਪਣੇ ਆਪ ਨੂੰ ਅਪ ਟੂ ਡੇਟ ਰੱਖਦੇ ਹੋ। ਅਤੇ ਮੈਂ ਕਿਹਾ ਜੀ ਨੁਕਸਾਨ ਹੈ, ਜੇਕਰ ਮੋਬਾਈਲ ਹੋਣ ਦੇ ਬਾਵਜੂਦ ਇਸ ਤੋਂ ਇਨਫੋਰਮੇਸ਼ਨ ਨਹੀਂ ਲੈਂਦੇ ਹੋ, ਸਿਰਫ ਐਂਟਰਟੇਨਮੈਂਟ ਵਾਸਤੇ ਯੂਜ਼ ਕਰਦੇ ਹੋ, ਅਤੇ ਫਿਰ ਮੈਂ ਕਿਹਾ ਜੀ ਨੁਕਸਾਨ ਹੀ ਨੁਕਸਾਨ ਹੈ। ਪਰ ਆਪਾਂ ਨੁਕਸਾਨਾਂ ਤੋਂ ਬਚਣਾ ਹੈ ਅਤੇ ਇਸਦੇ ਫਾਇਦੇ ਜ਼ਿਆਦਾ ਤੋਂ ਜ਼ਿਆਦਾ ਲੈਣੇ ਹੈ। ਅਤੇ ਪ੍ਰੋਗਰਾਮ ਨੈੱਟ ਵਾਣੀ ਦੇ ਵਿੱਚ ਵੀ ਸਭ ਤੋਂ ਪਹਿਲਾਂ ਜਿਹੜਾ ਹੈ ਅਲੱਗ ਅਲੱਗ ਵਿਸ਼ਿਆਂ ਬਾਰੇ ਗੱਲਬਾਤ ਕਰਾਂਗੇ, ਪਰ ਸਭ ਤੋਂ ਪਹਿਲਾਂ ਜਿਸ ਵਿਸ਼ੇ 'ਤੇ ਅਸੀਂ ਗੱਲਬਾਤ ਕਰਾਂਗੇ, ਜੋ ਕਿ ਬਹੁਤ ਜ਼ਿਆਦਾ ਇੰਟਰਨੈੱਟ ਦੀ ਦੁਨੀਆ 'ਤੇ ਅੱਜ ਕੱਲ੍ਹ ਜਿਹੜਾ ਹੈ ਪਿਛਲੇ ਕੁਝ ਦਿਨਾਂ ਤੋਂ ਜਿਹੜਾ ਹੈ ਵਾਇਰਲ ਹੋ ਰਿਹਾ, ਉਹ ਹੈ ਜੀ ਇੱਕ ਦਵਾਈ ਜਿਸ ਦਾ ਨਾਮ ਹੈ GLP-1। ਅਤੇ ਕਿਹਾ ਕੁਝ ਇਸ ਤਰ੍ਹਾਂ ਜਾ ਰਿਹਾ ਕਿ ਮੋਟਾਪੇ ਦੀ ਦਵਾਈ ਹੈ ਜੋ ਕਿ ਦਿਲ ਦੀ ਵੀ ਹਿਫਾਜ਼ਤ ਕਰਦੀ ਹੈ। ਗੱਲ ਥੋੜ੍ਹੀ ਜਿਹੀ ਅਜੀਬ ਜਿਹੀ ਨਹੀਂ ਲੱਗ ਰਹੀ ਕਿ ਮੋਟਾਪੇ ਦੀ ਦਵਾਈ ਦਿਲ ਨੂੰ ਕਿਸ ਤਰ੍ਹਾਂ ਮਹਿਫੂਜ਼ ਰੱਖ ਸਕਦੀ ਹੈ? ਬਸ ਇਸਦਾ ਹੀ ਅਸੀਂ ਐਨਾਲਾਈਸਿਸ ਕਰਨਾ ਹੈ ਪ੍ਰੋਗਰਾਮ ਨੈੱਟਵਾਣੀ ਦੇ ਵਿੱਚ, ਕਿਉਂਕਿ ਤੁਹਾਨੂੰ ਇੰਟਰਨੈੱਟ ਦੀ ਦੁਨੀਆ 'ਚ ਕੀ ਚੱਲ ਰਿਹਾ ਇਸ ਤੋਂ ਦੱਸਣ ਦੇ ਨਾਲ ਨਾਲ ਫਰਜ਼ ਇਹ ਵੀ ਹੈ ਕਿ ਉਸ ਬਾਰੇ ਸਹੀ ਜਾਣਕਾਰੀ ਦੇਣਾ। ਅਤੇ ਮੈਂ ਕਿਹਾ ਜੀ GLP-1 ਜੋ ਹੈ ਪਿਲਸ ਦੀ ਫੋਰਮ ਵਿੱਚ ਵੀ ਮੌਜੂਦ ਹੈ ਅਤੇ ਇੰਜੈਕਸ਼ਨ ਦੇ ਰੂਪ ਵਿੱਚ ਵੀ ਮਾਰਕੀਟ ਦੇ ਵਿੱਚ ਅਵੇਲੇਬਲ ਹੈ। ਅਸਲ ਦੇ ਵਿੱਚ ਇਹ ਦਵਾਈ ਹੈ ਓਜ਼ੈਂਪਿਕ ਨਾਮ ਹੈ ਇਸਦਾ, ਅਤੇ ਰਿਸਰਚ ਦੇ ਮੁਤਾਬਿਕ ਇਹ ਮੋਟਾਪਾ ਤਾਂ ਕੰਟਰੋਲ ਕਰਦੀ ਹੈ, ਨਾਲ ਹੀ ਨਾਲ ਦਿਲ ਨੂੰ ਦੌਰੇ ਅਤੇ ਬ੍ਰੇਨ ਸਟ੍ਰੋਕ ਦੇ ਖਤਰੇ ਦੀ ਜਿਹੜੀ ਦਰ ਹੈ ਉਸ ਨੂੰ ਵੀ ਘਟਾਉਂਦੀ ਹੈ। ਪਰ ਇਸ ਦੇ ਪਿੱਛੇ ਸਾਇੰਸ ਕੀ ਕਹਿੰਦੀ ਹੈ? ਦੋਸਤੋ, ਸਾਡੇ ਸਰੀਰ ਦੇ ਵਿੱਚ ਇੱਕ ਕੁਦਰਤੀ ਹਾਰਮੋਨ ਹੈ ਜਿਸਦਾ ਨਾਮ ਹੈ ਲੈਪਟਿਨ, ਜੋ ਦੱਸਦਾ ਹੈ ਖਾਣਾ ਖਾਣ ਤੋਂ ਬਾਅਦ ਪੇਟ ਭਰ ਗਿਆ ਹੈ ਜਾਂ ਫਿਰ ਨਹੀਂ। ਅਤੇ ਦਵਾਈ ਵੀ ਉਸੇ ਹਾਰਮੋਨ ਦੀ ਤਰ੍ਹਾਂ ਕੰਮ ਕਰਦੀ ਹੈ, ਜੋ ਭੁੱਖ ਨੂੰ ਤਾਂ ਕੰਟਰੋਲ ਕਰਦੀ ਹੈ, ਉਸਦੇ ਨਾਲ ਹੀ ਨਾਲ ਖੂਨ ਦੀਆਂ ਜਿਹੜੀਆਂ ਸਾਡੀਆਂ ਨਾੜੀਆਂ ਹੈ ਉਹਨਾਂ ਦੇ ਅੰਦਰ ਆਉਣ ਵਾਲੀ ਸੋਜ ਨੂੰ ਵੀ ਜਿਹੜਾ ਹੈ ਘਟਾਉਣ ਦਾ ਕੰਮ ਕਰਦੀ ਹੈ, ਅਤੇ ਇਸ ਨਾਲ ਬਲੱਡ ਪ੍ਰੈਸ਼ਰ ਵੀ ਠੀਕ ਰਹਿੰਦਾ ਹੈ। ਇੱਥੇ ਗੱਲ ਧਿਆਨ ਦੇਣ ਵਾਲੀ ਇਹ ਹੈ ਕਿ ਜਦ ਨਾੜੀਆਂ ਸਾਫ਼ ਹੋਣਗੀਆਂ ਤਦ ਦਿਲ ਦਾ ਦੌਰਾ, ਬ੍ਰੇਨ ਸਟ੍ਰੋਕ ਵਰਗੀਆਂ ਜਿਹੜੀਆਂ ਚੀਜ਼ਾਂ ਹੈ ਉਹਨਾਂ ਦਾ ਖਤਰਾ ਸਰੀਰ ਦੇ ਵਿੱਚ ਘੱਟ ਜਾਂਦਾ ਹੈ। ਪਰ ਇਸ 'ਤੇ ਹਜੇ ਰਿਸਰਚ ਲਗਾਤਾਰ ਚੱਲ ਰਹੀ ਹੈ। ਅੰਕੜੇ ਦੀ ਗੱਲ ਕਰੀਏ ਤਾਂ ਫਾਰਮਾਸਿਊਟੀਕਲ ਮਾਰਕੀਟ ਦੇ ਵਿੱਚ ਜਿਹੜਾ ਹੈ ਪਿਛਲੇ 1 ਸਾਲ ਦੇ ਅੰਦਰ ਇਸ ਦਵਾਈ ਦੀ ਵਰਤੋਂ ਜਿਹੜੀ ਹੈ ਉਹ 10% ਤੋਂ ਵੀ ਜ਼ਿਆਦਾ ਵੱਧ ਗਈ ਹੈ। ਮੈਂ ਕਿਹਾ ਜੀ ਇਹ ਤਾਂ ਰਹੀ ਗੱਲ ਹੈਲਥ ਦੀ, ਸਾਇੰਸ ਦੀ, ਅਤੇ ਰਿਸਰਚ ਜੋ ਚੱਲ ਰਹੀ ਹੈ ਉਸ ਬਾਰੇ ਕੀ ਕਹਿਣਾ ਹੈ। ਪਰ ਇਸ ਦੇ ਨਾਲ ਹੀ ਨਾਲ ਬਹੁਤ ਸਾਰੀ ਹੋਰ ਵੀ ਇਨਫੋਰਮੇਸ਼ਨ ਜਿਹੜੀ ਹੈ ਅੱਜ ਲੈ ਕੇ ਹਾਜ਼ਰ ਹੋਈ ਹੈ ਇਸ ਪ੍ਰੋਗਰਾਮ ਦੇ ਵਿੱਚ, ਅਤੇ ਮੇਰੇ ਨਾਲ

ਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੁਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।

ਦੋਸਤੋ, ਜਿੱਥੇ ਪਹਿਲਾਂ ਵੱਖ ਵੱਖ ਖੇਤਰਾਂ ਦੇ ਵਿੱਚ ਸਾਡੀਆਂ ਔਰਤਾਂ ਸਾਡੀਆਂ ਕੁੜੀਆਂ ਜਿਹੜੀਆਂ ਮੱਲਾਂ ਮਾਰ ਰਹੀਆਂ ਸੀ, ਉੱਥੇ ਹੁਣ ਮਾਊਂਟ ਐਵਰੈਸਟ ਤੇ ਵੀ ਮੱਲਾਂ ਪੂਰੀਆਂ ਮਾਰੀਆਂ ਜਾ ਰਹੀਆਂ। ਜੀ ਹਾਂ, ਜਿੱਥੇ ਸਾਨੀਕਾ ਸ਼ਾਹ ਦੀ ਵੀਡੀਓ ਜਿਹੜੀ ਹੈ ਉਸ ਬਾਰੇ ਅਸੀਂ ਗੱਲ ਕੀਤੀ ਮਾਊਂਟ ਐਵਰੈਸਟ ਬੇਸ ਕੈਂਪ ਦੀ, ਉੱਥੇ ਹੀ ਇੱਕ ਹੋਰ ਜਿਹੜੀ ਹੈ ਵੀਡੀਓ, ਇੱਕ ਹੋਰ ਖਬਰ ਜਿਹੜੀ ਹੈ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਖਬਰ ਮਾਣ ਵੀ ਮਹਿਸੂਸ ਕਰਵਾਉਂਦੀ ਹੈ ਤੇ ਨਾਲ ਹੀ ਨਾਲ ਖੁਸ਼ੀ ਵੀ ਦਿੰਦੀ ਹੈ। ਦੋਸਤੋ, ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ, ਜਿਸ ਦੀ ਉਚਾਈ 58,848 ਮੀਟਰ ਜਿਹੜੀ ਹੈ ਮੰਨੀ ਜਾਂਦੀ ਹੈ, ਇੱਕ ਬਰਫੀਲੀ ਉਚਾਈ ਪਰਵਤ ਸ਼ਿੰਖਲਾ, ਜਿੱਥੇ ਸਫਲਤਾਪੂਰਵਕ ਜਿਹੜਾ ਹੈ ਇਸਨੂੰ ਸਰ ਕਰ ਲਿੱਤਾ ਗਿਆ ਹੈ ITBP ਦੀ ਪਹਿਲੀ ਮਹਿਲਾਵਾਂ ਦੀ ਪਰਬਤਰੋਹੀ ਟੀਮ ਨੇ। ਜੀ ਹਾਂ, ਬਾਰਡਰ ਸਿਕਿਉਰਿਟੀ ਫੋਰਸ ਯਾਨੀ ਕਿ BSF ਦੀ ਪਹਿਲੀ ਆਲ ਵੂਮੈਨ ਮਹਿਲਾ ਮਾਊਂਟ ਐਵਰੈਸਟ ਮੁਹਿੰਮ ਟੀਮ ਨੇ 21 ਮਈ ਨੂੰ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਤੇ ਸਫਲਤਾਪੂਰਵਕ ਜਿਹੜਾ ਹੈ ਮੱਲਾ ਮਾਰ ਲਈਆਂ ਤੇ ਨਾਲ ਹੀ ਨਾਲ ਜਿਹੜੀ ਹਿਸਟਰੀ ਹੈ ਉਹ ਰਚ ਦਿੱਤੀ ਹੈ। ਦੋਸਤੋ, ਮਿਸ਼ਨ ਵੰਦੇ ਮਾਤਰਮ ਦੇ ਤਹਿਤ ਇਸ ਮਹਿਲਾ ਟੀਮ ਨੇ 21 ਮਈ ਦੀ ਸਵੇਰ ਠੀਕ 8 ਵਜੇ ਜਿਹੜਾ ਹੈ ਪਰਬਤ ਦੇ ਉੱਤੇ ਭਾਰਤ ਦਾ ਤਿਰੰਗਾ ਲਹਿਰਾਇਆ ਤੇ ਤਿਰੰਗਾ ਲਹਿਰਾ ਕੇ ਦੱਸ ਦਿੱਤਾ ਕਿ ਅਸੀਂ ਭਾਰਤ ਦੀਆਂ ਔਰਤਾਂ ਨੇ ਜੋ ਕਿ ਕਿਸੇ ਵੀ ਖੇਤਰ ਦੇ ਵਿੱਚ ਪਿੱਛੇ ਨੇ, ਚਾਹੇ ਉਹ ਘਰ ਸੰਭਾਲਣਾ ਹੋਏ, ਸ਼ਹਿਰ ਸੰਭਾਲਣਾ ਹੋਏ, ਦੇਸ਼ ਸੰਭਾਲਣਾ ਹੋਏ ਜਾਂ ਫਿਰ ਹਿਸਟਰੀ ਰਚਣੀ ਹੋਏ, ਹਰ ਕਿਤੇ ਅੱਗੇ ਨੇ ਸਾਡੇ ਦੇਸ਼ ਦੀਆਂ ਔਰਤਾਂ। ਦੋਸਤੋ, ਇੱਕ ਇਤਿਹਾਸਕ ਮੁਹਿੰਮ ਨੂੰ ਨਾਂ ਦਿੱਤਾ ਗਿਆ ਸੀਗਾ ਮਿਸ਼ਨ ਵੰਦੇ ਮਾਤਰਮ। ਇਸ ਸਫਲਤਾ ਦੇ ਪਿੱਛੇ ਕ੍ਰੈਡਿਟ ਜਾਂਦਾ ਹੈ ਉਹਨਾਂ ਦੇ ਜਜ਼ਬੇ ਨੂੰ, ਉਹਨਾਂ ਦੇ ਸਮਰਪਣ ਨੂੰ ਤੇ ਉਹਨਾਂ ਦੀ ਦ੍ਰਿੜ ਸੰਕਲਪ ਨੂੰ, ਜਿਨ੍ਹਾਂ ਨੇ ਠੰਡੀਆਂ ਹਵਾਵਾਂ ਦੇ ਬਾਵਜੂਦ ਪਿੱਛੇ ਪੈਰ ਨਹੀਂ ਰੱਖੇ ਤੇ ਬਸ ਫਤਿਹ ਕਰ ਲਿਆ ਮਾਊਂਟ ਐਵਰੈਸਟ। ਤੇ ਬਸ ਇਹਨਾਂ ਔਰਤਾਂ ਦੀ ਮਿਹਨਤ ਤੇ ਜਜ਼ਬੇ ਨੂੰ ਦੇਖ ਕੇ ਮਨ ਦੇ ਵਿੱਚ ਇੱਕੋ ਹੀ ਗੀਤ ਆ ਰਿਹਾ ਤੇ ਮੇਰੇ ਤਾਂ ਮਨ ਵਿੱਚ ਆ ਰਿਹਾ, ਪਰ ਤੁਸੀਂ ਸੁਣੋ ਆਪਣੇ ਰੇਡੀਓ ਸੈੱਟ ਤੇ ਇਹ ਗੀਤ ਜੈਸਮੀਨ ਸੈਨਲ ਦੀ ਆਵਾਜ਼ ਵਿੱਚ।

0: மெகஜி வெல்கம் பேக். ப்ரோக்ராம் சொல்லு நெட் வாணி, இன்டர்நெட் தி வாணி. ਦੇਖੋ ਪਹਿਲਾਂ ਵਾਣੀ ਕਿਹਾ ਜਾਂਦਾ ਸੀ, ਵਾਣੀ ਯਾਨੀ ਕਿ ਆਵਾਜ਼, ਇਨਸਾਨ ਦੀ ਵਾਣੀ, ਵੱਡਿਆਂ ਦੀ ਵਾਣੀ. ਬਹੁਤ ਸਾਰੀਆਂ ਆਵਾਜ਼ਾਂ, ਬਹੁਤ ਸਾਰੀਆਂ ਗੱਲਾਂ ਸੁਣਦੀਆਂ. ਪਹਿਲਾਂ ਲੋਕਾਂ ਤੋਂ ਜਾਣਕਾਰੀ ਮਿਲਦੀ ਸੀ, ਅਖਬਾਰਾਂ ਤੋਂ ਜਾਣਕਾਰੀ ਮਿਲਦੀ ਸੀ, ਕਿਤਾਬਾਂ ਤੋਂ ਮਿਲਦੀ ਸੀ. ਪਰ ਮੈਂ ਕਿਹਾ ਜੀ, ਜ਼ਮਾਨਾ ਜਿਹੜਾ ਐਡਵਾਂਸ ਹੋ ਰਿਹਾ, ਅਤੇ ਅੱਜ ਕੱਲ੍ਹ ਸਾਰੀ ਦੀ ਸਾਰੀ ਇਨਫੋਰਮੇਸ਼ਨ ਮੌਜੂਦ ਹੈ ਸਾਡੇ ਮੋਬਾਈਲ ਫੋਨ ਦੇ ਉੱਤੇ. ਪਰ ਮੋਬਾਈਲ ਵਾਸਤੇ ਕੀ ਸਿਮ ਲੈਣ ਦਾ ਸੋਚ ਰਹੇ ਹੋ? ਸਿਮ ਇਸ਼ੂ ਕਰਵਾਉਣੀ ਹੈ? ਸੜਕ 'ਤੇ ਲੱਗੇ ਸਟੋਲ 'ਤੇ ਸਸਤੀ ਸਿਮ ਮਿਲ ਰਹੀ ਹੈ? ਜੇਕਰ ਤੁਸੀਂ ਖਰੀਦਣ ਲੱਗੇ ਹੋ ਸਿਮ, ਤਾਂ ਰੁਕ ਜਾਓ, ਆ ਸੁਣੋ.
1: ਜਿਹੜੇ ਸੜਕਾਂ 'ਤੇ ਸਟਾਲਾਂ ਲਾ ਕੇ ਸਿਮ ਵੇਚਦੇ ਹਨ, ਇਹ ਤੁਹਾਨੂੰ ਜੇਲ੍ਹ ਕਰਾ ਸਕਦੇ ਹਨ. ਜੈ ਹਿੰਦ. ਤੁਸੀਂ ਅਕਸਰ ਹੀ ਸੜਕ 'ਤੇ ਸਟਾਲਾਂ ਲਾ ਕੇ ਬੈਠੇ ਵਿਅਕਤੀਆਂ ਕੋਲੋਂ ਸਿਮ ਇਸ਼ੂ ਕਰਵਾ ਲੈਂਦੇ ਹੋ, ਪਰ ਤੁਸੀਂ ਕਦੇ ਇਸ ਗੱਲ ਦਾ ਧਿਆਨ ਨਹੀਂ ਦਿੱਤਾ ਕਿ ਸਿਮ ਇਸ਼ੂ ਕਰਵਾਉਂਦੇ ਸਮੇਂ ਉਹ ਤੁਹਾਡੇ ਫਿੰਗਰ ਪ੍ਰਿੰਟ ਅਤੇ ਫੇਸ ਉਹ 2-3 ਵਾਰ ਲੈ ਲੈਂਦੇ ਹਨ, ਇਹ ਕਹਿ ਕੇ ਕਿ ਤੁਹਾਡਾ ਫੇਸ ਅਤੇ ਫਿੰਗਰ ਪ੍ਰਿੰਟ ਡਿਟੈਕਟ ਨਹੀਂ ਹੋਇਆ ਚੰਗੀ ਤਰ੍ਹਾਂ, ਅਤੇ ਜਿਸ 'ਤੇ ਉਹ 3-4 ਸਿਮ ਇਸ਼ੂ ਤੁਹਾਡੇ ਨਾਮ 'ਤੇ ਕਰਵਾ ਲੈਂਦੇ ਹਨ, ਅਤੇ ਬਾਅਦ ਵਿੱਚ ਉਹੀ ਸਿਮ ਸਾਈਬਰ ਫਰੋਡ ਦੀ ਵਰਤੋਂ ਵਿੱਚ ਆਉਂਦੇ ਹਨ. ਤੁਸੀਂ ਵੀ ਇਹਨਾਂ ਸਟਾਲਾਂ ਤੋਂ ਕੋਈ ਸਿਮ ਇਸ਼ੂ ਕਰਵਾਇਆ ਹੈ ਅਤੇ ਤੁਹਾਨੂੰ ਡਾਊਟ ਹੈ ਕਿ ਤੁਹਾਡੇ ਨਾਮ ਦੇ 3-4 ਸਿਮ ਤਾਂ ਨਹੀਂ ਕਿਤੇ ਚੱਲ ਰਹੇ, ਤਾਂ ਤੁਸੀਂ ਇੱਕ ਸੰਚਾਰ ਸਾਥੀ ਦੀ ਵੈਬਸਾਈਟ 'ਤੇ ਜਾ ਕੇ ਨੋ ਮੋਬਾਈਲ ਕਨੈਕਸ਼ਨ ਇਨ ਯੋਰ ਨੇਮ ਉੱਤੇ ਕਲਿੱਕ ਕਰਕੇ ਆਪਣਾ ਮੋਬਾਈਲ ਨੰਬਰ ਭਰ ਕੇ ਉੱਥੇ ਥੱਲੇ ਡਿਟੇਲ ਆ ਜਾਵੇਗੀ ਤੁਹਾਡੇ ਨਾਮ 'ਤੇ ਕਿਹੜੇ ਕਿਹੜੇ ਸਿਮ ਚੱਲ ਰਹੇ ਹਨ. ਇਹਨਾਂ ਵਿੱਚੋਂ ਜੇਕਰ ਕੋਈ ਅਜਿਹਾ ਨੰਬਰ ਹੈ ਜਿਹੜਾ ਕਿ ਤੁਹਾਡਾ ਨਹੀਂ ਹੈਗਾ, ਤੁਸੀਂ ਇੱਥੇ ਉਹਨੂੰ ਬਲੌਕ ਵੀ ਕਰ ਸਕਦੇ ਹੋ. ਧੰਨਵਾਦ. ਜੈ.
0: ਹਾਂਜੀ ਮੈਗੇ ਜੀ, ਹੁਣ ਅਗਲੀ ਵਾਰੀ ਜੇਕਰ ਤੁਹਾਨੂੰ ਕਿਸੇ ਸੜਕ ਦੇ ਉੱਤੇ ਸਟੋਲ ਲੱਗਿਆ ਦਿਖੇ ਨਾ, ਤਾਂ ਫਿਰ ਸਾਵਧਾਨ ਹੋ ਜਾਣਾ, ਅਤੇ ਜੇਕਰ ਕੋਈ ਆਂਢ ਗੁਆਂਢ ਵਿੱਚ ਲੈ ਰਿਹਾ ਫੋਨ ਤੁਹਾਨੂੰ ਦੱਸ ਰਿਹਾ, ਉਸ ਨੂੰ ਵੀ ਸਾਵਧਾਨ ਕਰ ਦੇਣਾ ਕਿ ਸਿਮ ਲੈਣ ਵਾਸਤੇ ਹਮੇਸ਼ਾ ਔਥੈਂਟਿਕ ਜਿਹੜੇ ਨੇ ਸੈਂਟਰਸ ਜਿਹੜੇ ਨੇ ਉੱਥੋਂ ਹੀ ਸਿਮ ਜਿਹੜੀ ਹੈ ਪਰਚੇਸ ਕਰਨੀ ਹੈ, ਅਤੇ ਇਸ ਟ੍ਰੈਪ ਵਿੱਚ ਨਹੀਂ ਪੈਣਾ

ਮੈਂ ਕਿਹਾ ਜੀ ਪਹਾੜਾਂ ਦੀ ਸੈਰ ਵੀ ਹੋ ਗਈ ਅਤੇ ਨਾਲ ਹੀ ਨਾਲ ਸਾਨੂੰ ਇਨਫੋਰਮੇਸ਼ਨ ਵੀ ਮਿਲ ਗਈ ਕਿ ਜੇਕਰ ਸਿਮ ਲੈਣੀ ਹੈ ਤਾਂ ਕਿਸ ਤਰ੍ਹਾਂ ਆਪਣੀ ਪ੍ਰੋਟੈਕਸ਼ਨ ਕਰ ਸਕਦੇ ਹੋ, ਆਪਣੀ ਸੇਫਟੀ ਜਿਹੜੀ ਹੈ ਉਹ ਤੁਸੀਂ ਪੱਕੀ ਕਰ ਸਕਦੇ ਹੋ। ਅਤੇ ਇਸ ਦੇ ਨਾਲ ਹੀ ਨਾਲ ਹੁਣ ਥੋੜ੍ਹਾ ਜਿਹਾ ਖਾ ਪੀ ਵੀ ਲਈਏ, ਕਿਉਂਕਿ ਸਿਆਣੇ ਕਹਿੰਦੇ ਹੈ ਕੰਮ ਤਾਂ ਹੀ ਹੁੰਦਾ ਜੇਕਰ ਪੇਟ ਜਿਹੜਾ ਹੈ ਭਰਿਆ ਹੋਵੇ। ਦਿਨ ਦੇ ਜਿਹੜੇ ਹੈ ਮੇਨ ਤਿੰਨ ਵੇਲੇ ਹੁੰਦੇ ਆ ਜਦ ਖਾਣਾ ਖਾਂਦੇ ਹਾਂ, ਬ੍ਰੇਕਫਾਸਟ, ਲੰਚ ਅਤੇ ਡਿਨਰ। ਤਿੰਨਾਂ ਦੇ ਜਿਹੜੇ ਹੈ ਮੇਨ ਜਦ ਅਸੀਂ ਖਾਣਾ ਖਾਂਦੇ ਹਾਂ ਪਰਿਵਾਰ ਨਾਲ ਬੈਠ ਕੇ, ਦੋਸਤਾਂ ਨਾਲ ਬੈਠ ਕੇ, ਬ੍ਰੇਕਫਾਸਟ ਠੀਕ ਹੈ, ਦੁਪਹਿਰ ਵੀ ਠੀਕ ਹੈ, ਪਰ ਡਿਨਰ ਦੇ ਵਿੱਚ ਕੀ ਕੁਝ ਖਾ ਸਕਦੇ ਹੋ? ਕਿਉਂਕਿ ਡਿਨਰ ਜਿਹੜਾ ਹੈ ਨਾ ਉਹ ਲਾਈਟ ਹੋਣਾ ਚਾਹੀਦਾ, ਲਾਈਟ ਹੋਣਾ ਚਾਹੀਦਾ, ਪਰ ਲਾਈਟ ਦੇ ਨਾਲ ਨਾਲ ਜਿਹੜਾ ਹੈ ਪੌਸ਼ਟਿਕ ਵੀ ਹੋਣਾ ਚਾਹੀਦਾ। ਅਤੇ ਬਸ ਪੌਸ਼ਟਿਕ ਡਾਇਟ ਦਾ ਧਿਆਨ ਰੱਖਦੇ ਹੋਏ, ਤੁਹਾਡੀ ਸਿਹਤ ਦਾ ਧਿਆਨ ਰੱਖਦੇ ਹੋਏ ਦੱਸਣ ਜਾ ਰਹੀ ਹਾਂ ਤੁਹਾਨੂੰ ਇੱਕ ਖਾਸ ਰੈਸਿਪੀ। ਰੈਸਿਪੀ ਦਾ ਨਾਂ ਹੈ ਜੀ ਮਲਾਈਦਾਰ ਨਾਰੀਅਲ ਪਾਲਕ ਦਾਲ ਰੈਸਿਪੀ, ਜੋ ਕਿ ਲਾਈਟ ਵੀ ਹੈ, ਪੌਸ਼ਟਿਕ ਵੀ ਹੈ ਅਤੇ ਤੁਸੀਂ ਈਜ਼ੀਲੀ ਘਰ ਬਣਾ ਸਕਦੇ ਹੋ। ਜਿੰਨਾ ਔਖਾ ਨਾਮ ਹੈ ਨਾ, ਰੈਸਿਪੀ ਸੁਣੋਗੇ ਨਾ ਤੁਸੀਂ ਕਹਿੰਦੇ ਰੈਸਿਪੀ ਤਾਂ ਬਹੁਤ ਹੀ ਸੌਖੀ ਹੈ। ਅਤੇ ਬਸ ਹੁਣ ਪੇਪਰ ਪੈੱਨ ਹੱਥ ਵਿੱਚ ਫੜ ਲਓ, ਕਿਉਂਕਿ ਮੈਂ ਦੱਸਣ ਜਾ ਰਹੀ ਹਾਂ ਰੈਸਿਪੀ। ਇਸ ਰੈਸਿਪੀ ਵਾਸਤੇ ਤੁਹਾਨੂੰ ਇਨਗਰੀਡੀਐਂਟਸ ਜਿਹੜੇ ਚਾਹੀਦੇ ਹੈ ਉਹ ਹੈ ਜੀ 1 ਕੱਪ ਦਾਲ ਮਸੂਰ ਦੀ, ਜਿਹਨੂੰ ਭਿਗੋ ਲੈਣਾ। ਉਸ ਤੋਂ ਬਾਅਦ ਤੁਹਾਨੂੰ ਫੁੱਲ ਫੈਟ ਨਾਰੀਅਲ ਦਾ ਦੁੱਧ ਚਾਹੀਦਾ, ਤਾਜ਼ਾ ਪਾਲਕ ਜੋ ਕਿ ਬਰੀਕ ਬਰੀਕ ਕੱਟ ਲੈਣੀ ਹੈ, ਅਤੇ ਛੋਟੇ ਆਕਾਰ ਦੇ ਵਿੱਚ ਪਿਆਜ, ਲਸਣ ਦੀਆਂ ਕਲੀਆਂ, ਅਦਰਕ ਬਰੀਕ ਕੱਟਿਆ ਹੋਇਆ। ਹੁਣ ਇਸ ਵਿੱਚ ਮਸਾਲੇ ਕਿਹੜੇ ਪਾਉਣੇ ਹੈ, ਤੜਕਾ ਕਿਸ ਤਰ੍ਹਾਂ ਲਗਾਉਣਾ ਹੈ ਉਹ ਦੱਸਣ ਜਾ ਰਹੀ ਹੈ, ਜੋ ਕਿ ਬੜੇ ਹੀ ਧਿਆਨ ਨਾਲ ਸੁਣਨਾ ਹੈ, ਕਿਉਂਕਿ ਇੱਕ ਵੀ ਇਨਗਰੀਡੀਐਂਟ ਜਾਂ ਮਸਾਲਾ ਇੱਧਰ ਉੱਧਰ ਹੋ ਗਿਆ ਨਾ, ਮੈਂ ਕਿਹਾ ਜੀ ਫਿਰ ਸਵਾਦ ਨਹੀਂ ਆਉਣਾ।

ਦੇਖੋ ਦਾਲ ਤੁਸੀਂ ਭਿਗੋ ਲਈ, ਠੀਕ, ਸਭ ਇਨਗਰੀਡੀਐਂਟ ਵੀ ਇਕੱਠੇ ਕਰ ਲਏ। ਹੁਣ ਤੁਸੀਂ ਕੀ ਕਰਨਾ ਹੈ, ਇੱਕ ਵੱਡਾ ਚਮਚ ਤੇਲ ਲੈਣਾ ਹੈ। ਤੇਲ ਦੇ ਵਿੱਚ ਜਿਹੜਾ ਹੈ, ਤੇਲ ਜਦੋਂ ਗਰਮ ਹੋ ਜਾਏ, ਉਸ ਵਿੱਚ ਪਾਣੀ ਹੈ ਸਰਸੋਂ ਦੇ ਬੀਜ, ਸਰੋਂ ਪਾ ਦਿੱਤੀ। ਹੁਣ ਇੱਕ ਛੋਟਾ ਚਮਚ ਜੀਰਾ ਅਤੇ ਦੋ ਸਾਬਤ ਲਾਲ ਮਿਰਚ, ਅਤੇ ਨਾਲ ਹੀ ਨਾਲ ਇਸਦੇ ਪਾ ਦੇਣਾ ਤੁਸੀਂ ਦੋ ਲਸਣ ਦੀਆਂ ਕਲੀਆਂ ਕੱਟੀਆਂ ਹੋਈਆਂ। ਅਤੇ ਬਸ, ਜਦੋਂ ਇਹ ਮਸਾਲੇ ਖੁਸ਼ਬੂ ਜਿਹੜੀ ਹੈ ਉਹ ਤੁਹਾਡੀ ਰਸੋਈ ਵਿੱਚ ਬਿਖੇਰ ਦੇਣ, ਤਦ ਤੁਸੀਂ ਇਹਦੇ ਵਿੱਚ ਪਾਉਣਾ ਪਿਆਜ, ਅਦਰਕ ਅਤੇ ਲਸਣ, ਅੱਛੀ ਤਰ੍ਹਾਂ ਇਹਨਾਂ ਨੂੰ ਪਕਾਉਣਾ ਹੈ। ਅਤੇ ਧੀਮੀ ਆਂਚ ਦੇ ਵਿੱਚ ਇਹਨਾਂ ਸਭ ਨੂੰ ਹਿਲਾ ਲੈਣ ਤੋਂ ਬਾਅਦ, ਪਕਾ ਲੈਣ ਤੋਂ ਬਾਅਦ, ਇਸ ਵਿੱਚ ਤੁਸੀਂ ਪਾਉਣਾ ਹੈ ਨਾਰੀਅਲ ਦਾ ਦੁੱਧ ਅਤੇ ਭਿੱਜੀ ਹੋਈ ਦਾਲ ਮਸੂਰ ਦੀ, ਅਤੇ ਨਾਲ ਹੀ ਨਾਲ ਇੱਕ ਕੱਪ ਸਬਜ਼ੀ ਦਾ, ਅਤੇ ਪਾਣੀ ਪਾ ਕੇ ਇਹਨੂੰ ਢੱਕ ਦੇਣਾ ਅੱਧੇ ਘੰਟੇ ਵਾਸਤੇ ਧੀਮੀ ਆਂਚ 'ਤੇ। ਅਤੇ ਬਸ, ਉਸ ਤੋਂ ਥੋੜ੍ਹੀ ਦੇਰ ਬਾਅਦ ਜਦ ਤੁਹਾਨੂੰ ਲੱਗੇ ਦਾਲ ਜਿਹੜੀ ਉਹ ਨਰਮ ਹੋ ਗਈ ਹੈ, ਤਦ ਤੁਸੀਂ ਇਹਦੇ ਵਿੱਚ ਪਾ ਦੇਣੀ ਹੈ ਪਾਲਕ, ਅਤੇ ਪਾਲਕ ਨੂੰ ਜਿਹੜਾ ਹੈ ਮਿਕਸ ਕਰ ਦੇਣਾ ਹੈ, 5-10 ਮਿੰਟ ਰੱਖਣਾ ਹੈ ਇਹਨੂੰ। ਅਤੇ ਬਸ, ਲਓ ਜੀ, ਤਿਆਰ ਹੈ ਤੁਹਾਡਾ ਰਾਤ ਦਾ ਖਾਣਾ। ਇਸ ਨੂੰ ਤੁਸੀਂ ਚਾਵਲਾਂ ਦੇ ਨਾਲ ਵੀ ਲੈ ਸਕਦੇ ਹੋ ਅਤੇ ਰੋਟੀ ਦੇ ਨਾਲ ਵੀ ਖਾ ਸਕਦੇ ਹੋ। ਤਿਆਰ ਹੈ ਜੀ ਤੁਹਾਡੀ ਖਾਸ ਰੈਸਿਪੀ, ਮਲਾਈਦਾਰ ਨਾਰੀਅਲ ਪਾਲਕ ਦਾਲ। ਹੁਣ ਪਾਲਕ ਪਨੀਰ ਤੋਂ ਇਲਾਵਾ ਵੀ ਤੁਹਾਨੂੰ ਪਾਲਕ ਦੇ ਨਾਲ ਬਣਨ ਵਾਲੀ ਰੈਸਿਪੀ ਦੱਸ ਦਿੱਤੀ ਹੈ, ਅਤੇ ਇਸ ਨੂੰ ਬਣਾ ਕੇ ਮੈਨੂੰ ਦੱਸਣਾ ਹੈ ਕਿਹੋ ਜਿਹੀ ਬਣੀ ਅਤੇ ਘਰਦਿਆਂ ਨੇ ਕਿੰਨੀ ਕੁ ਤਾਰੀਫ ਕੀਤੀ।

ਮੇਕੇ ਜੀ ਇੰਤਜ਼ਾਰ ਤਾਂ ਹੈ ਸਾਡੇ ਸਰੋਤਿਆਂ ਦੇ ਮੈਸੇਜਸ ਆ ਕਿ ਅੱਜ ਉਹ ਕਿਹੜੀ ਫਰਮਾਇਸ਼ ਲੈ ਕੇ ਹਾਜ਼ਰ ਹੋਣਗੇ ਪ੍ਰੋਗਰਾਮ ਦਿਲ ਚਾਹਤਾ ਹੈ ਦੇ ਵਿੱਚ।

ਦੋਸਤੋ, ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਸਾਡੇ ਤੱਕ ਮੈਸੇਜ ਜਿਹੜਾ ਪਹੁੰਚਿਆ ਹੈ ਚੱਕ 15 PS ਤੋਂ ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਆਇਆ ਜੀ। ਸਰਵਜੀਤ ਸਿੰਘ ਜੋਸਨ, ਸਰਵਜੀਤ ਕੌਰ ਜੋਸਨ, ਗੁਰਮਨ ਅਤੇ ਮੈਲਬਰਨ ਆਸਟ੍ਰੇਲੀਆ ਤੋਂ ਆਦਰਸ਼ਪਾਲ ਸਿੰਘ, ਵੈਂਕੂਵਰ ਕੈਨੇਡਾ ਤੋਂ ਰੋਬਿਨ ਸਿੰਘ ਦਾ ਮੈਸੇਜ ਆਇਆ ਜੀ ਅਤੇ ਫਰਮਾਇਸ਼ ਕੀਤੀ ਇਹਨਾਂ ਦੋਸਤਾਂ ਨੇ ਵੋ ਕੌਣ ਥੀ ਫਿਲਮ ਦਾ ਲਤਾ ਮੰਗੇਸ਼ਕਰ ਦੀ ਆਵਾਜ਼ ਵਿੱਚ ਗਾਇਆ ਗੀਤ ਬੋਲ ਨੈਨਾ ਬਰਸੇ ਰਿਮਝਿਮ ਰਿਮਝਿਮ। ਤੇ ਲਓ ਜੀ ਫਿਰ ਪ੍ਰੋਗਰਾਮ ਦੀ ਪਹਿਲੀ ਫਰਮਾਇਸ਼ ਤੇ ਪੇਸ਼ ਕਰਨ ਜਾ ਰਹੀ ਹਾਂ ਲਤਾ ਮੰਗੇਸ਼ਕਰ ਦੀ ਆਵਾਜ਼ ਵਿੱਚ ਇਹ ਗੀਤ।

ਹੱਦ ਖਾਸ ਹੋਏ ਦਿਲ ਦੇ ਨੇੜੇ ਹੋਏ ਤਾਂ ਹੀ ਫਿਰ ਇਹ ਅੱਖਾਂ ਭਰ ਜਾਂਦੀਆਂ। ਮੈਸੇਜਸ ਵੱਲ ਚੱਲਦੇ ਹਾਂ ਜੀ। ਚੰਡੀਗੜ੍ਹ ਤੋਂ ਮੈਸੇਜ ਆਇਆ ਸਤੀਸ਼ ਨੇਜਾ, ਬਿਮਲਾ ਨੇਜਾ, ਸ਼ੇਫਾਲੀ, ਸ਼ੈਫੀ ਤੇ ਮਾਸਟਰ ਡੇਵਿਸ ਦਾ। ਇਸ ਦੇ ਨਾਲ ਹੀ ਨਾਈਵਾਲ ਜ਼ਿਲ੍ਹਾ ਹਨੂਮਾਨਗੜ੍ਹ ਰਾਜਸਥਾਨ ਤੋਂ ਵੇਦ ਮਿੱਡਾ ਤੇ ਅਲਕਾ ਮਿੱਡਾ ਜੀ ਦਾ ਵੀ ਮੈਸੇਜ ਪਹੁੰਚਿਆ ਜੀ। ਸਵਪ੍ਰੇਮ ਨਮਸਕਾਰ ਭੇਜੀ ਇਹਨਾਂ ਸਾਰੇ ਦੋਸਤਾਂ ਨੇ ਤੇ ਇਹਨਾਂ ਦੀ ਰਲੀ ਮਿਲੀ ਪਸੰਦ ਤੇ ਸੁਣਦੇ ਹਾਂ ਫਿਲਮ ਅੰਧਾ ਕਾਨੂੰਨ ਚੋਂ ਇਹ ਗੀਤ, ਜਿਸ ਦੇ ਬੋਲ ਗਾਏ ਗਏ ਨੇ ਕਿਸ਼ੋਰ ਕੁਮਾਰ ਦੁਆਰਾ।

ਦੋਸਤੋ ਵੜਿੰਗ ਖੇੜਾ ਤੋਂ ਨਮਸਕਾਰ ਭੇਜੀਏ ਸਾਨੂੰ ਮਿੰਟੂ ਟੋਮਸ, ਪਿੰਕੀ ਲਵਲੀ ਤੇ ਆਰਤੀ ਅਰੋੜਾ ਨੇ। ਤੇ ਕਿਸੇ ਵੀ ਗੀਤ ਵਿੱਚ ਸ਼ਾਮਲ ਕਰਨ ਦੀ ਫਰਮਾਇਸ਼ ਆਈ ਹੈ ਜੀ। ਅਗਲਾ ਮੈਸੇਜ ਸਾਡੇ ਤੱਕ ਪਹੁੰਚਿਆ ਹੈ ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਟੀੜੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ, ਅਨਿਲ, ਜੈਵੀਰ ਸਿੰਘ ਤੇ ਡਾਕਟਰ ਅਮਨਦੀਪ ਵੱਲੋਂ। ਇਹਨਾਂ ਦੇ ਨਾਲ ਹੀ ਦੂਰ ਦੁਰਾਜੇ ਬੈਠੇ ਇਹਨਾਂ ਦੇ ਕਾਲਕਾ ਦੇ ਸਾਥੀ ਸ਼ੁਭਚੰਦਰ ਬਜਾਜ, ਸਾਹਿਲ ਬਜਾਜ ਤੇ ਬਿੱਟਾ ਬਜਾਜ ਵੀ ਫਰਮਾਇਸ਼ ਭੇਜ ਰਹੇ ਨੇ। ਤੇ ਇਹਨਾਂ ਦਾ ਫਰਮਾਇਸ਼ੀ ਗੀਤ ਹੈ ਜੀ, ਚੰਦਾ ਦੇਖੇ ਚੰਦਾ ਹੋ ਚੰਦਾ ਸ਼ਰਮਾਏ। ਤੇ ਲਓ ਜੀ ਫਿਰ ਫਰਮਾਇਸ਼ ਇਹਨਾਂ ਦੀ ਪੂਰੀ ਕਰਦੇ ਹਾਂ ਤੇ ਸੁਣਦੇ ਹਾਂ ਫਿਲਮ ਜੂਠੀ ਦਾ ਇਹ ਗੀਤ। ਤੇ ਗੀਤ ਦੇ ਬੋਲ ਨੇ ਲਤਾ ਮੰਗੇਸ਼ਕਰ ਤੇ ਕਿਸ਼ੋਰ ਕੁਮਾਰ ਦੀ ਆਵਾਜ਼ ਦੇ ਵਿੱਚ।

ਦੋਸਤੋ, ਜ਼ਿਲ੍ਹਾ ਨੰਦੇੜ ਇਤਾਲਾ ਮਹਾਰਾਸ਼ਟਰ ਤੋਂ ਸ਼ੰਕਰ ਲਾਲ ਜੈਸਵਾਲ, ਗਣੇਸ਼ ਲਾਲ, ਸ਼ੁਭਮ ਪ੍ਰਸਾਦ ਅਤੇ ਕੁਮਾਰੀ ਦੁਰਗੇਸ਼ਵਰੀ ਦਾ ਮੈਸੇਜ ਆਇਆ। ਫਰਮਾਇਸ਼ ਆਈ ਹੈ ਜੀ, ਫਿਲਮ ਦੋ ਕਲੀਆਂ ਦਾ ਗੀਤ ਜਿਸ ਨੂੰ ਆਵਾਜ਼ ਦਿੱਤੀ ਹੈ ਲਤਾ ਮੰਗੇਸ਼ਕਰ ਅਤੇ ਮੁਹੰਮਦ ਰਫੀ ਨੇ। ਗੀਤ ਦੇ ਬੋਲ ਨੇ, ਤੁਹਾਰੀ ਨਜ਼ਰ ਕਿਉਂ ਖਫਾ ਹੋ ਗਈ। ਬਿਲਕੁਲ ਜੀ, ਗੀਤ ਸੁਣਾਂਗੇ, ਪਰ ਕੁਝ ਹੋਰ ਵੀ ਮੈਸੇਜਿਸ ਸਾਡੇ ਤੱਕ, ਹੋਰ ਨਹੀਂ ਬਹੁਤ ਸਾਰੇ ਮੈਸੇਜਿਸ ਦੋਸਤਾਂ ਦੇ ਸਾਡੇ ਤੱਕ ਪਹੁੰਚੇ ਨੇ ਪ੍ਰੋਗਰਾਮ ਦੇ ਵਿੱਚ, ਤੇ ਵਾਰੀ ਵਾਰੀ ਇਹਨਾਂ ਨੂੰ ਵੀ ਸ਼ਾਮਿਲ ਕਰ ਲੈਂਦੇ ਹਾਂ ਜੀ। ਤਨੋਰੀ ਤੇਲੀਵਾਲਾ ਤੋਂ ਨਿਸਾਰ ਸਲਮਾਨੀ, ਨੌਸ਼ਾਦ ਬੇਬੀ ਤੇ ਆਯਾਨ ਬਾਬੂ ਦਾ ਮੈਸੇਜ ਆਇਆ ਜੀ। ਇਸ ਦੇ ਨਾਲ ਹੀ ਮੇਰਠ ਕੈਂਟ ਤੋਂ ਦਿਗਦਰਸ਼ਨ ਤੇ ਕਵਿਤਾ ਜੀ ਨੇ ਵੀ ਮੈਸੇਜ ਭੇਜਿਆ ਹੈ। ਪਹਾੜਗੰਜ ਮੁਲਤਾਨੀ ਟਾਂਡਾ ਤੋਂ ਅਨਿਲ ਮੋਹਨ, ਊਸ਼ਾ ਮੋਹਨ, ਟਿੱਲੂ ਨਾਇਕ ਤੇ ਕੈਥਲ ਹਰਿਆਣਾ ਤੋਂ ਮਧੂ ਨਾਇਕ ਦਾ ਪ੍ਰੋਗਰਾਮ ਦੇ ਵਿੱਚ ਮੈਸੇਜ ਸਾਡੇ ਤੱਕ ਪਹੁੰਚਿਆ ਹੈ। ਤੇ ਲਓ ਜੀ, ਫਿਰ ਇਹਨਾਂ ਸਾਰੇ ਦੋਸਤਾਂ ਦੀ ਰਲੀ ਮਿਲੀ ਪਸੰਦ ਤੇ ਸੁਣਦੇ ਹਾਂ ਫਿਲਮ ਦੋ ਕਲੀਆਂ ਦਾ ਇਹ ਗੀਤ।

ਮਜਨੂੰ ਕਟੀਲਾ ਤੋਂ ਕਮਲ ਵਾਲੂਜਾ, ਮਧੂ ਵਾਲੂਜਾ, ਸਾਗਰ ਅਤੇ ਨਾਲ ਹੀ ਨਾਲ ਸਤਨਾ ਮੱਧ ਪ੍ਰਦੇਸ਼ ਤੋਂ ਉਮੰਗ ਆਕਾਂਸ਼ਾ ਮਾਹੀ। ਮਲਿਕ ਪਰਿਵਾਰ ਦਾ ਮੈਸੇਜ ਆਇਆ ਜੀ, ਫਰਮਾਇਸ਼ ਆਈ ਹੈ ਜੀ ਇਹਨਾਂ ਦੀ ਫਿਲਮ ਵਾਰਨ ਦਾ ਗੀਤ ਰੁਕ ਜਾਣਾ ਉਹ ਜਾਣਾ ਹਮਸੇ। ਇਸਦੇ ਨਾਲ ਹੀ ਅੱਗੇ ਮੈਸੇਜਿਸ ਵੱਲ ਵਧੀਏ ਅਤੇ ਸ਼ਿਵ ਗੋਪ, ਪ੍ਰੇਮ ਗੋਪ, ਕਪਿਲ, ਸ਼ਿਵਾਂਸ਼, ਸੰਗੀਤਾ, ਲਿਪੀ ਅਤੇ ਦੀਪਾਲੀ ਦਾ ਮੈਸੇਜ ਹੈ ਪੱਛਮ ਸਿੰਘਭੂਮ ਚਾਈਬਾਸਾ ਝਾਰਖੰਡ ਤੋਂ। ਹਨੂਮਾਨਗੜ੍ਹ ਰਾਜਸਥਾਨ ਤੋਂ ਵੀ ਮੈਸੇਜ ਪਹੁੰਚ ਗਿਆ ਜੀ, ਰਜਕ ਮੁਹੰਮਦ, ਸਮੀਨ ਬੇਗਮ, ਇਮਰਾਨ ਖਾਨ, ਇਰਫਾਨ ਅਤੇ ਸ਼ੁਕਰੀਆ ਵੀ ਕਰ ਰਹੇ ਨੇ, ਸ਼ੁਕਰੀਆ ਤੁਹਾਡਾ ਪ੍ਰੋਗਰਾਮ ਦੇ ਵਿੱਚ ਆਪਣੀ ਮੈਸੇਜ ਦੇ ਰਾਹੀਂ ਹਾਜ਼ਰੀ ਲਗਾਉਣ ਵਾਸਤੇ। ਅਤੇ ਲਓ ਜੀ ਫਿਰ ਇਹਨਾਂ ਸਾਰੇ ਹੀ ਦੋਸਤਾਂ ਦੀ ਰਲੀ ਮਿਲੀ ਪਸੰਦ 'ਤੇ ਸੁਣਦੇ ਹਾਂ ਇਹ ਗੀਤ।

ਮੈਂ ਕਿਹਾ ਜੀ ਰੁਕਣਾ ਵੀ ਜ਼ਿੰਦਗੀ ਵਿੱਚ ਜ਼ਰੂਰੀ ਹੁੰਦਾ, ਕਿਉਂਕਿ ਜਦੋਂ ਜ਼ਿੰਦਗੀ ਵਿੱਚ ਰੁਕਦੇ ਹਾਂ ਨਾ, ਥੋੜ੍ਹਾ ਜਿਹਾ ਪੌਜ਼ ਲੈਂਦੇ ਹਾਂ, ਉਦੋਂ ਹੀ ਫਿਰ ਬਿਹਤਰੀ ਜਿਹੜੇ ਡਿਸੀਜ਼ਨਸ ਜ਼ਿੰਦਗੀ ਦੇ ਉਹ ਲੈ ਜਾਂਦੇ ਆ। ਪਰ ਤੁਸੀਂ ਬਿਲਕੁਲ ਨਹੀਂ ਰੁਕਣਾ ਹੈ, ਪ੍ਰੋਗਰਾਮ ਦਿਲ ਚਾਹਤਾ ਦੇ ਵਿੱਚ ਆਪਣੀਆਂ ਫਰਮਾਇਸ਼ੀ ਗੀਤਾਂ ਦੀ ਜਿਹੜੀ ਹੈ ਲੜੀ ਉਹ ਇਸੀ ਤਰ੍ਹਾਂ ਭੇਜਣੀ ਹੈ। ਗਾਓ ਫਰਾਂਸੀ ਜ਼ਿਲ੍ਹਾ ਹਿਸਾਰ ਤੋਂ ਰਾਜਕੁਮਾਰ ਜੁੱਡੀ, ਪ੍ਰਮੋਦ ਕੁਮਾਰ ਅਤੇ ਪੁਸ਼ਪਿੰਦਰ ਕੁਮਾਰ ਜੀ ਦਾ ਮੈਸੇਜ ਹੈ, ਲਿਖਦੇ ਨੇ ਕਿਸੇ ਵੀ ਗੀਤ ਵਿੱਚ ਸ਼ਾਮਿਲ ਕੀਤਾ ਜਾਏ। ਅਤੇ ਇਹਨਾਂ ਦੇ ਨਾਲ ਹੀ ਸੈਯਦ ਮਸਰੂਰ, ਸ਼ਾਇਨਾ ਹਸਨ, ਅਕਸਾ, ਨਾਜ਼ੀਆ, ਆਫੀਆ, ਇਬਰਾਹਿਮ ਅਤੇ ਅਦੀਬ ਹਸਨ ਦਾ ਮੈਸੇਜ ਆਇਆ, ਲਿਖਦੇ ਨੇ ਕਿਸੇ ਵੀ ਸੌਂਗ ਦੇ ਵਿੱਚ, ਐਨੀ ਸੌਂਗ ਆਪਣੀ ਪਸੰਦ ਦਾ, ਉਸ ਵਿੱਚ ਸ਼ਾਮਿਲ ਕਰ ਲਿਆ ਜਾਏ ਸਾਨੂੰ। ਠੀਕ ਹੈ ਜੀ, ਕਰ ਲੈਂਦੇ ਹਾਂ ਸ਼ਾਮਿਲ। ਅਗਲਾ ਮੈਸੇਜ ਕਸਬਾ ਬਰਾੜਾ, ਜ਼ਿਲ੍ਹਾ ਅੰਬਾਲਾ, ਹਰਿਆਣਾ ਤੋਂ ਪਹੁੰਚਿਆ। ਭੇਜਣ ਵਾਲੇ ਨੇ ਰਵੀ ਕੁਮਾਰ, ਰਾਹੁਲ, ਰਣਜੀਤ ਕੌਰ, ਜੈ ਪ੍ਰਕਾਸ਼ ਰਾਹੁਲ, ਪ੍ਰਿਯੰਕਾ, ਗੁਰਕੀਰਤ, ਮੰਨਤ, ਸਿਮਰਤ ਅਤੇ ਗੁਰਸ਼ਬਦ ਸਿੰਘ ਰਾਹੁਲ। ਇਹਨਾਂ ਦੀ ਫਰਮਾਇਸ਼ ਹੈ ਜੀ, ਦੋਸਤਾਂ ਦੀ ਰਲੀ ਮਿਲੀ ਪਸੰਦ 'ਤੇ ਸੁਣਦੇ ਹਾਂ ਫਿਲਮ ਲਾਡਲੀ ਦਾ ਇਹ ਪਿਆਰਾ ਜਿਹਾ ਗੀਤ।

ਬਿਲਕੁਲ ਜੀ, ਮੈਂ ਕਿਹਾ ਜੀ ਪਿਆਰ ਜਿਹੜਾ ਨਾ ਸਭ ਤੋਂ ਹੀ ਵੱਖਰਾ, ਹਿੰਮਤ ਵੀ ਦਿੰਦਾ, ਉਮੀਦ ਵੀ ਦਿੰਦਾ। ਜ਼ਿੰਦਗੀ ਵਿੱਚ ਹਰ ਰੋਜ਼ ਕੁਝ ਕਰਨ ਦਾ ਹੌਸਲਾ ਵੀ ਦਿੰਦਾ। ਤੇ ਹੌਸਲਾ ਦਿੰਦੇ ਆ ਤੁਹਾਡੇ ਮੈਸੇਜਸ ਵੀ, ਜੋ ਕਿ ਸਮੇਂ ਤੇ ਪਹੁੰਚਦੇ ਆ ਬਹੁਤ ਸਾਰੇ ਪਿਆਰ ਦੇ ਨਾਲ। ਤੇ ਬਿਨਾਂ ਫਿਰ ਦੇਰੀ ਲਗਾਏ ਇਸ ਪਿਆਰ ਭਰੇ ਮੈਸੇਜਸ ਵੱਲ ਝਾਂਕ ਮਾਰ

ਜ਼ਿੰਦਗੀ ਵਿੱਚ ਹਰ ਰੋਜ਼ ਕੁਝ ਕਰਨ ਦਾ ਹੌਸਲਾ ਵੀ ਦਿੰਦਾ ਹੈ। ਤੇ ਹੌਸਲਾ ਦਿੰਦੇ ਤੁਹਾਡੇ ਮੈਸੇਜਸ ਵੀ, ਜੋ ਕਿ ਸਮੇਂ ਤੇ ਪਹੁੰਚਦੇ ਹੈ ਬਹੁਤ ਸਾਰੇ ਪਿਆਰ ਦੇ ਨਾਲ। ਤੇ ਬਿਨਾਂ ਫਿਰ ਦੇਰੀ ਲਗਾਏ ਇਸ ਪਿਆਰ ਭਰੇ ਮੈਸੇਜਸ ਵੱਲ ਝਾਂਕ ਮਾਰ ਲੈਂਦੇ ਹਾਂ, ਕਿਉਂਕਿ ਪ੍ਰੋਗਰਾਮ ਦੇ ਵਿੱਚ ਮਹਿਜ਼ 7 ਮਿੰਟ ਹੀ ਬਾਕੀ ਨੇ। ਨੇੜੇ ਕਾ ਮੰਡੀ ਚੌਂਕ ਜਲੰਧਰ ਤੋਂ ਮੈਸੇਜ ਭੇਜ ਰਹੇ ਨੇ ਵਿਪਨ ਅਨੰਦ, ਪ੍ਰਵੀਨ, ਰਾਹੁਲ ਤੇ ਮੀਗਾ। ਇਸ ਦੇ ਨਾਲ ਹੀ ਤਾਜ ਮੁਹੰਮਦ ਅੰਸਾਰੀ ਗੁਲਾਮ ਸਾਬੀ ਰਾਹੀਂ ਮਹਿਰਾਜ ਜਹਾਂ ਆਜ਼ਾਦ ਨਗਰ ਲਕਸਰ ਹਰਿਦੁਆਰ ਤੋਂ ਮੈਸੇਜ ਕਰ ਰਹੇ ਨੇ, ਸਤਿ ਸ਼੍ਰੀ ਅਕਾਲ ਲਿਖ ਕੇ ਭੇਜ ਰਹੇ ਨੇ। ਬਲਵਿੰਦਰ ਸਰਾਂ, ਗੁਣਤਾਸ, ਰਮਨਦੀਪ, ਮਨਿੰਦਰ ਸਰਾਂ ਪਿੰਡ ਮੋਰਜੰਡ ਸਿੱਖਾਂ ਹਨੂਮਾਨਗੜ੍ਹ ਤੋਂ। ਦਿਲਬਾਗ ਸਿੰਘ ਬਾਜਵਾ ਦੁਬਈ ਤੋਂ ਆਪਣੇ ਦੋਸਤਾਂ ਦੇ ਨਾਲ ਪ੍ਰੋਗਰਾਮ ਦਾ ਮਜ਼ਾ ਲੈ ਰਹੇ ਨੇ, ਆਨੰਦ ਲੈ ਰਹੇ ਨੇ। ਪਿੰਡ ਕਲਿਆਣ ਮਲਕਾ ਜ਼ਿਲ੍ਹਾ ਬਠਿੰਡਾ ਤੋਂ ਅੰਮ੍ਰਿਤਪਾਲ ਸਿੰਘ ਰਾਮਗੜੀਆ, ਪਰਮਿੰਦਰ, ਸਚਨੂਰ ਤੇ ਮਨਿੰਦਰ। ਤੇ ਇਸ ਦੇ ਨਾਲ ਹੀ ਨਾਲ ਸੋਨੂ ਮਲੇਰਕੋਟਲਾ ਤੋਂ ਮੈਸੇਜ ਭੇਜ ਰਹੇ ਨੇ, ਬਹੁਤ ਸ਼ੁਕਰੀਆ ਇਸ ਪਿਆਰ ਵਾਸਤੇ ਸਾਰੇ ਹੀ ਦੋਸਤਾਂ ਦਾ ਜਿਨ੍ਹਾਂ ਨੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਅਤੇ ਆਪਣੀ ਫਰਮਾਇਸ਼ ਸਾਡੇ ਤੱਕ ਪਹੁੰਚਾਈ। ਇਸ ਦੇ ਨਾਲ ਹੀ ਸੁਦਰਸ਼ਨ ਸ਼ਾਹ, ਪਲਵੀ ਸ਼ਾਹ, ਪ੍ਰਖਰ, ਕੁਸ਼ਲ, ਨੀਤੀ, ਸੁਰਬੀ, ਅਸ਼ਵਿਨ, ਮੰਗਲਾ, ਰਾਜੇਂਦਰ ਸ਼ਾਹ, ਲਾਲਗਿਰੀ ਗੋਸਵਾਮੀ, ਹੇਮਲਤਾ, ਹੀਨਾ, ਹਰਸ਼ਿਤ, ਖੁਸ਼ੀ ਗੋਸਵਾਮੀ ਮੈਸੇਜ ਭੇਜ ਰਹੇ ਨੇ। ਅਤੇ ਇਹਨਾਂ ਦੋਸਤਾਂ ਦੀ ਰਲੀ ਮਿਲੀ ਪਸੰਦ 'ਤੇ ਸੁਣਦੇ ਹਾਂ ਫਿਲਮ ਰੋਟੀ ਦਾ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ ਇਹ ਗੀਤ।

ਖੁਸ਼ਪ੍ਰੀਤ, ਗੁਰਨੂਰ, ਕੁਲਵਿੰਦਰ ਮੈਸੇਜ ਕਰ ਰਹੇ ਨੇ। ਅਤੇ ਇਸਦੇ ਨਾਲ ਹੀ ਮਲਕਾਪੁਰ ਤੋਂ ਨਾਰਾਇਣ, ਰਾਜਕੁਮਾਰ, ਆਸ਼ੀਸ਼, ਨਿਰਮਲਾ ਅਤੇ ਵਿਸ਼ਾਲ ਜੀ ਦਾ ਵੀ ਆਇਆ ਜੀ ਮੈਸੇਜ। ਹਿਤਿੰਦਰ ਦਾਸ ਅਸਾਮ ਤੋਂ, ਸਵਰਨ ਸਿੰਘ ਗਿੱਲ, ਦਲਜੀਤ ਸਿੰਘ, ਰਾਜਦੀਪ, ਗੁਰਨੂਰ, ਗੁਰਲਾਲ, ਅਵਿਰਾਜ ਨੋਹਰ ਰਾਜਸਥਾਨ ਤੋਂ, ਨਰਿੰਦਰ ਸੁਧਾਰ, ਮਨੋਜ ਸੁਧਾਰ ਕੈਨੇਡਾ ਤੋਂ, ਰਾਜ ਅਤੇ ਇਸਦੇ ਨਾਲ ਹੀ ਨਾਲ ਮਿਰਜ਼ਾਪੁਰ ਕੁਰੂਕਸ਼ੇਤਰ ਤੋਂ ਯਸ਼ਪਾਲ ਦਿਮਾਨ, ਕ੍ਰਿਸ਼ਨਾ ਦਿਮਾਨ, ਰਾਹੁਲ, ਕੋਮਲ, ਸ਼ੁਭਮ, ਪ੍ਰਿੰਕਾ, ਆਂਚਲ, ਪਰਵ ਮੈਸੇਜ ਭੇਜ ਰਹੇ ਨੇ। ਜਲਾਲਾਬਾਦ ਵੈਸਟ ਤੋਂ ਸੁਰੇਸ਼ ਕੰਗਨੇਜਾ, ਪੂਨਮ, ਵਿਸ਼ਾਲ, ਪ੍ਰਿਆ, ਦਿਸ਼ਾਨੀ, ਨਿਮਿਤ ਆਹੂਜਾ, ਵਿਕਰਮ ਕਟਵਾਸਰਾ, ਸਚਿਨ, ਸਤੀਸ਼, ਯੋਗੇਸ਼ ਵੀ ਪ੍ਰੋਗਰਾਮ ਦੇ ਵਿੱਚ ਪਹੁੰਚੇ ਨੇ। ਅਤੇ ਸਾਰੇ ਹੀ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਵਾਸਤੇ। ਅਤੇ ਕੋਸ਼ਿਸ਼ ਇਹੀ ਰਹੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਿ ਜ਼ਿਆਦਾ ਤੋਂ ਜ਼ਿਆਦਾ ਫਰਮਾਇਸ਼ਾਂ ਜਿਹੜੀਆਂ ਤੁਹਾਡੀਆਂ ਪ੍ਰੋਗਰਾਮ ਵਿੱਚ ਸ਼ਾਮਿਲ ਕੀਤੀਆਂ ਜਾਣ। ਪਰ ਫਿਰ ਵੀ ਜੇਕਰ ਕੋਈ ਦੋਸਤ ਕਿਸੇ ਦੀ ਫਰਮਾਇਸ਼ ਪੂਰੀ ਨਾ ਹੋ ਪਾਈ ਤਾਂ ਇੰਤਜ਼ਾਰ ਕਰਨਾ, ਕਿਉਂਕਿ ਅਗਲੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਫਰਮਾਇਸ਼ਾਂ ਪੂਰੀਆਂ ਕੀਤੀਆਂ ਜਾਣਗੀਆਂ। ਦਿਲ ਚਾਹਤਾ ਹੈ ਫਿਰ ਕਿਸੇ ਦਿਨ ਜਲਦ ਮਿਲਾਂਗੇ, ਪਰ ਅੱਜ ਵਾਸਤੇ ਅੱਜ ਦੇ ਇਸ ਪ੍ਰੋਗਰਾਮ ਦਾ ਆਖਰੀ ਗੀਤ ਪੇਸ਼ ਕਰਨ ਜਾ ਰਹੀ ਹਾਂ।

ਦੋਸਤੋ ਪ੍ਰੋਗਰਾਮ ਦੇ ਵਿੱਚ ਮਹਿਜ਼ ਕੁਝ ਮਿੰਟ ਹੀ ਬਾਕੀ ਨੇ ਤੇ ਸਾਰੇ ਹੀ ਦੋਸਤ ਜਿਨ੍ਹਾਂ ਨੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਉਹਨਾਂ ਦੇ ਨਾਮ ਜ਼ਰੂਰ ਸ਼ਾਮਿਲ ਕਰਨਾ ਚਾਹੂੰਗੀ। ਜ਼ਾਕਿਰ ਮੁਲਾਣੀ, ਸੁਮਈਆ, ਸੁਬਾਨ, ਸਮੀਰ, ਸਲਮਾ, ਮੁਮਤਾਜ਼, ਦਿਲਸ਼ਾਦ, ਨਸੀਰ ਤੇ ਉਹਨਾਂ ਦੇ ਚਾਚਾ ਚਾਚੀ ਮੈਸੇਜ ਭੇਜ ਰਹੇ ਨੇ। ਵਿਨੋਦ, ਵਿਸ਼ਾਲ, ਵਿਕਾਸ, ਰੋਸ਼ਨੀ, ਸ਼ਗੁਨ, ਜੀ ਕੇ ਪਰਮਾਰ, ਜੋਤਸਨਾ ਪਰਮਾਰ, ਦੀਪਲ, ਹਰਸ਼ ਗਾਂਧੀਨਗਰ ਗੁਜਰਾਤ ਤੋਂ ਪਹੁੰਚੇ ਨੇ ਤੇ ਨਾਲ ਹੀ ਜਸਵੀਰ ਸਿੰਘ ਆਦਮਪੁਰ ਤੋਂ। ਮੂਲਿਆਂਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ ਪਿਆਰ ਭਰੀ ਨਮਸਕਾਰ ਭੇਜੀਏ ਵਿਨੋਦ ਕਾਠਪਾਲ, ਪ੍ਰਵੀਨ, ਜੰਨਤ, ਹਨੀ, ਦੀਕਸ਼ਾ ਨੇ। ਅਮਰਗੜ੍ਹ ਜ਼ਿਲ੍ਹਾ ਸ਼੍ਰੀ ਗੰਗਾਨਗਰ ਤੋਂ ਕੁਲਵੰਤ ਮਾਨ, ਲਖਵਿੰਦਰ

FM 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ ਤੇ ਤੁਸੀਂ ਟਿਊਨ ਇਨ ਕੀਤਾ ਹੈ FM ਰੇਨਬੋ ਦਿਲ ਸੇ ਦਿਲ ਤੱਕ। ਸਾਰੇ ਹੀ ਸਰੋਤਿਆਂ ਦਾ ਪ੍ਰੋਗਰਾਮ ਸ਼ਾਮੇ ਗਜ਼ਲ ਦੇ ਵਿੱਚ ਇਸਤਕਬਾਲ ਜੀ ਆਇਆਂ ਨੂੰ ਕਬੂਲ ਕਰੋ ਆਪਣੀ ਹੋਸਟ ਤੇ ਦੋਸਤ RJ ਨਿਹਾਰ ਲਹਿਣ ਵੱਲੋਂ।

ਐਫਐਮਐਨ 102.7 ਮੈਗਾਹਰਟਸ ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਸੁਣ ਰਹੇ ਤੁਸੀਂ। ਰਾਤ ਦੇ 10:30 ਵੱਜ ਚੁੱਕੇ ਨੇ ਤੇ ਪੇਸ਼ ਹੈ ਪ੍ਰੋਗਰਾਮ ਇੱਕ ਪਿਆਰ ਕਾ ਨਗਮਾ ਹੈ।

ਦੋਸਤੋ, ਇਸ ਖਾਸ ਪ੍ਰੋਗਰਾਮ ਦੇ ਵਿੱਚ ਗੀਤਾਂ ਅਤੇ ਨਗਮੇ ਸੁਣਦੇ ਹਾਂ। ਗੀਤਾਂ ਦੇ ਨਗਮੇ ਜਿਸ ਨੂੰ ਸੁਣ ਕੇ ਦਿਲ ਵਿੱਚ ਬਹੁਤ ਸਾਰੇ ਅਹਿਸਾਸ ਜਿਹੜੇ ਹੈ ਤਾਜ਼ਾ ਹੋ ਜਾਂਦੇ ਹੈ। ਪਿਆਰ, ਮੁਹੱਬਤ, ਸ਼ਿਕਵੇ, ਸ਼ਿਕਾਇਤਾਂ ਗੀਤਾਂ ਦੇ ਜ਼ਰੀਏ ਯਾਦ ਕਰਦੇ ਹਾਂ। ਇਸ 'ਤੇ ਹੀ ਕਿਆ ਖੂਬ ਕਿਸੇ ਸ਼ਾਇਰ ਨੇ ਲਿਖਿਆ ਹੈ

ਐਫਐਮਐਂਡ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਸੁਣ ਰਹੇ ਹੋ ਤੁਸੀਂ। ਰਾਤ ਦੇ 11 ਵੱਜ ਰਹੇ ਨੇ ਤੇ ਸਾਡੀ ਅੱਜ ਦੀ ਸਭਾ ਦੇ ਸਾਰੇ ਹੀ ਪ੍ਰੋਗਰਾਮ ਇੱਥੇ ਸਮਾਪਤ ਹੁੰਦੇ ਨੇ। ਹੁਣ ਤੁਹਾਨੂੰ ਮਿਲਾਂਗੇ ਕੱਲ ਸਵੇਰੇ ਜਦ ਘੜੀ ਦੀਆਂ ਸੂਈਆਂ ਇਸ਼ਾਰਾ ਕਰਨਗੀਆਂ 5:53 ਦਾ। ਤਦ ਤੱਕ ਆਪਣਾ ਤੇ ਆਪਣਿਆਂ ਦਾ ਰੱਖੋ ਧਿਆਨ। ਸ਼ਬਾ ਖੈਰ, ਜੈ ਹਿੰਦ।